0: ਗੁਰਮੁਖੀ ਸਾਹਿਬ ਬਹੁਤ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਤਾਹ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਰ ਜਾਂਦਿਆ ਸੋ ਫਲ ਪਾਏ ਸੀ, ਤਾਂ ਦਰਗਾਹ ਪੈਦਾ ਜਾਏ ਸੀ, ਤਾਂ ਦਰਗਾਹ ਪੈਦਾ ਜਾਏ ਸੀ।
1: ਅਬ ਕਿਸ ਕਿਰਪਾ ਕੀ ਜੈ, ਅਬ ਕਿਸ ਕਿਰਪਾ ਕੀ ਜੈ, ਅਬ

ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ।

ਸਵੇਰ ਦਾ ਵੇਲਾ ਇਸ ਰੱਬ ਦੇ ਨਾਲ ਮਿਲਣ ਦਾ ਵੇਲਾ ਹੁੰਦਾ, ਇਸ ਨਿਰੰਕਾਰ ਦੇ ਨਾਮ 'ਚ ਰੰਗਣ ਦਾ ਵੇਲਾ ਹੁੰਦਾ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜਦੋਂ ਮਨ 'ਚ ਸੱਚੇ ਦਿਲੋਂ ਪ੍ਰਭੂ ਦਾ ਨਾਮ ਵੱਸ ਜਾਂਦਾ ਹੈ ਤਾਂ ਅੰਦਰ ਇੱਕ ਵੱਖਰੀ ਹੀ ਸ਼ਾਂਤੀ ਮਹਿਸੂਸ ਹੁੰਦੀ ਹੈ। ਇਸੇ ਭਗਤੀ ਭਰੇ ਮਾਹੌਲ ਨੂੰ ਅੱਗੇ ਵਧਾਉਂਦੇ ਹੋਏ ਆਓ ਸਰਵਨ ਕਰਦੇ ਹਾਂ ਅਗਲਾ ਭਜਨ।

ਜਦੋਂ ਨਿਰੰਕਾਰ ਦਾ ਪਿਆਰ ਦਿਲ ਨੂੰ ਛੂ ਲੈਂਦਾ ਤਾਂ ਉਸਦੀ ਯਾਦ ਆਪਣੇ ਆਪ ਮਨ ਵਿੱਚ ਬਣੀ ਰਹਿੰਦੀ ਹੈ। ਉਸਦੇ ਨਾਮ ਨਾਲ ਜੁੜਿਆ ਮਨ ਹਰ ਪਲ ਇੱਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਕਰਦਾ ਹੈ। ਅਤੇ ਆਓ ਇਸੇ ਭਗਤੀ ਦੇ ਰੰਗ ਵਿੱਚ ਰੰਗਦੇ ਹੋਏ ਸੁਣਦੇ ਹਾਂ ਅਗਲਾ ਭਜਨ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ। ਗੱਲ ਸੰਧੂ ਸਾਹਿਬ ਇਹ ਆ ਕਿ ਭੰਡਾ ਪੰਡੋਰੀਆ ਕਿੰਨਾ ਗਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ, ਤੇ ਖੇਤੀਬਾੜੀ ਦਾ ਜਿਹੜਾ ਕਿਸਮ ਸਾਡਾ ਹੈ, ਕੰਮ ਜਿਹੜਾ ਹੈ ਉਹਦੇ ਚ ਮੰਨੋ ਤੇ ਬੇਲ ਹੀ ਬੇਲ ਹੈ, ਮੰਨੋ ਤੇ ਇੱਕ ਪਲ ਦੀ ਬੇਲ ਬਣੀ ਹੈ।
1: ਇਹ ਗੱਲ ਇਹ ਹੁੰਦੀ ਹੈ ਕਿ ਗੱਲਾਂ ਜਿੰਨੀਆਂ ਮਰਜ਼ੀ ਬਣਾ ਲਓ, ਕਈ ਲੋਕ ਤਾਂ ਗੱਲਾਂ ਨਾਲ ਸਾਰ ਲੈਂਦੇ ਆ।
0: ਆਹੋ ਜੀ, ਪਰ ਉਹਨਾਂ ਨੂੰ ਗੱਲ ਵੀ ਤਾਂ ਦੇਖੋ, ਇਹ ਵੀ ਇੱਕ ਕਲਾ ਆ ਸੰਧੂ ਸਾਹਿਬ। ਜੇ ਆਪਾਂ ਦੇਖੀਏ ਗੱਲਾਂ ਕਰਨੀਆਂ ਜਾਂ ਗੱਲਾਂ ਨਾਲ, ਜਿਹੜੇ ਲੋਕੀ ਉਹਨਾਂ ਦੀਆਂ ਗੱਲਾਂ ਸੁਣਦੇ ਵੀ ਨਹੀਂ, ਦੂਜਾ ਪਾਸੇ ਵੀ ਆ ਜਾਂਦੇ,
1: ਸੁਣ ਜਾਂਦੇ ਲੋਕੀ ਉੱਠ ਕੇ ਨਾ, ਕਹਿਣਗੇ ਚੱਲੀਏ, ਬੈਠ ਕੇ ਚੱਲੀਏ।
0: ਹਾਂ ਬਿਲਕੁਲ,
1: ਫਲਾਣਾ ਆ ਗਿਆ ਹੋਣਾ।
0: ਹਾਂ, ਜੇ ਨਾ ਆਵੇ ਤੇ ਉਹਦੇ ਫਿਰ ਉਹਨੂੰ ਚੇਤੇ ਬੜਾ ਕਰਦੇ ਆ ਵੀ ਲੈ ਵੀ ਫਲਾਣਾ ਆਇਆ
1: ਆਇਆ।
0: ਸੋ ਇਹ ਦੇਖੋ, ਜਿੱਦਾਂ ਸੰਧੂ ਸਾਹਿਬ ਕਹਿੰਦੇ ਵੀ ਮਾਲਕ ਨੇ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਸਿਫਤ ਐਸੀ ਦਿੱਤੀ ਹੈ, ਕੋਈ ਨਾ ਕੋਈ ਸਲਾਹ ਉਹਨੂੰ ਐਸੀ ਦਿੱਤੀ ਹੈ, ਤੇ ਇਸ ਕਰਕੇ ਇਨਸਾਨ ਵੱਖਰੀ ਪਹਿਚਾਣ ਰੱਖਦਾ ਹੈ, ਤੇ ਆਪਣੀ ਵੱਖਰੀ ਪਹਿਚਾਣ ਬੰਦੇ ਨੂੰ ਬਣਾ ਕੇ ਰੱਖਣੀ ਵੀ
1: ਚਾਹੀਦੀ ਹੈ ਜੀ। ਕਈ ਵਾਰ ਦੇਖੋ ਗੱਲਾਂ ਗੱਲਾਂ ਦੇ ਵਿੱਚ ਵੀ ਕਈ ਵਾਰ ਇਹੋ ਜਿਹੀ ਗੱਲ ਨਿਕਲ ਆਉਂਦੀ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ,
0: ਬਦਲ ਦਿੰਦੀ ਹੈ। ਸੰਧੂ ਸਾਹਿਬ ਸਿਆਣੇ ਕਹਿੰਦੇ ਆ ਵੀ ਸਲਾਹ ਜਿਹੜੀ ਹੈ ਨਾ, ਕੰਧ ਦੇ ਨਾਲ ਖੜ ਕੇ ਵੀ ਤੁਸੀਂ ਕਰ ਲਓ, ਕੰਧ ਵੀ ਤੁਹਾਨੂੰ ਕੁਛ ਨਾ ਕੁਛ ਦੱਸ ਜੂਗੀ ਵੀ ਇਸ ਪਾਸੇ ਜਾ, ਇਸ ਪਾਸੇ ਨਾ ਜਾ।
1: ਬਿਲਕੁਲ ਬਿਲਕੁਲ। ਅਤੇ ਗੱਲ ਇੱਦਾਂ ਕਰਦੇ ਹੁੰਦੇ ਹਾਂ ਰੁੜੀਆ ਰਾਮ ਜੀ, ਵੀ ਜਿਹੜੀ ਨਰਮੇ ਕਪਾਹ ਲੈ ਲਓ, ਬਹੁਤ ਕੀੜੇ ਮਕੌੜੇ ਹੱਲਾ ਕਰਦੇ ਹੈਗੇ,
0: ਕਰਦੇ ਆ ਜੀ, ਕਰਦੇ। ਇਹ ਤਾਂ ਫਸਲ
1: ਖਾਸ ਕਰਕੇ ਜਿਹੜਾ ਹੁਣ ਆਹ ਮੌਸਮ ਹੈ, ਕਿਉਂਕਿ ਸਿੱਲਾ ਹੈ, ਸੁਹਾਵਾ ਵੀ ਹੈ, ਅਤੇ ਨਮੀ ਹੋਣ ਕਰਕੇ ਬਹੁਤ ਜ਼ਿਆਦਾ ਜਿੱਥੇ ਕੀੜੇ ਮਕੌੜੇ ਹਮਲਾ ਕਰਦੇ ਹੈਗੇ ਆ। ਸੋ ਚੁਕੰਨੇ ਹੋਣ ਦੀ ਲੋੜ ਆ ਸਾਡੇ ਕਿਸਾਨ ਵੀਰ ਨੂੰ।
0: ਗੱਲ ਹੈ ਜੀ ਵੀ ਇੱਕ ਇਹ ਫਸਲ ਐਸੀ ਹੈ ਜਿਹੜੀ ਘੰਟੀ ਥੱਲੇ ਨਹੀਂ ਹੋਣ ਦਿੰਦੀ, ਇਹ ਬਾਕੀ
1: ਬਿਜਾਈ ਤੋਂ ਲੈ ਕੇ
0: ਬਾਕੀ ਫਸਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਘੰਟੀ ਫਿਰ ਵੀ ਕਦੇ ਨਾ ਕਿਤੇ ਥੱਲੇ ਆ ਜਾਂਦੀ ਹੈ, ਤੇ ਜਿਹੜੇ ਜੱਟ ਦਾ ਨਰਮਾ ਖੇਤ 'ਚ ਖੜਾ ਹੈ ਉਹਦੀ ਘੰਟੀ ਥੱਲੇ ਨਹੀਂ ਆਉਂਦੀ, ਜਦ ਤੱਕ ਚੁੱਕ ਕੇ ਖੇਤ 'ਚ ਨਹੀਂ ਆਉਂਦਾ, ਕਿਉਂਕਿ ਤੁਸੀਂ ਦੇਖੋ ਪਿੱਛੇ ਕਦੇ ਟਿੱਡੀ ਦਲ ਆ ਗਿਆ, ਕਦੇ ਕਿਸੇ ਚੀਜ਼ ਦਾ ਰੌਲਾ ਪੈ ਗਿਆ, ਕਦੇ ਕਿਸੇ ਚੀਜ਼ ਦਾ ਰੌਲਾ ਪੈ ਗਿਆ,
1: ਮੱਖੀ ਦਾ ਰੌਲਾ ਪੈ ਜਾਂਦਾ ਜੀ,
0: ਬੱਦਲ ਆ ਗਿਆ ਤਾਂ ਨਰਮੇ ਦੀ ਫਸਲ ਨੂੰ ਨੁਕਸਾਨ, ਠੀਕ ਹੈ, ਟਿੱਡੀ ਆ ਗਈ ਤਾਂ ਫਸਲ ਨੁਕਸਾਨ, ਕੀੜੇ ਮਕੌੜੇ, ਇਹ ਤਾਂ ਮਤਲਬ ਹਜ਼ਾਰਾਂ ਤਰ੍ਹਾਂ ਦੀਆਂ

0: ਇਸ ਫਸਲ ਲਈ ਚਿੰਤਾਵਾਂ ਖੜੀਆਂ ਨੇ।
1: ਹਾਂ, ਪਰ ਦੇਖੋ ਸਾਡੇ ਮਾਹਰਾਂ ਨੇ ਸਾਨੂੰ ਹੱਲ ਦਿੱਤੇ ਹੈਗੇ
0: ਦਿੱਤੇ
1: ਕਿ ਇਹ ਨਹੀਂ ਵੀ ਇੱਕ ਅੱਧਾ ਕੀੜਾ ਦੇਖਿਆ ਤੇ ਆਪਾਂ ਸਪਰੇਅ ਸ਼ੁਰੂ ਕਰਤੀ,
0: ਨਾ ਇਹ ਗਲਤ ਗੱਲ ਹੈ।
1: ਹਾਂਜੀ, ਜਿਹਨੂੰ ਕਹਿੰਦੇ ਕਿ ਆਰਥਿਕ ਆਧਾਰ ਜਿਹੜਾ ਹੈਗਾ ਉਹ ਪੱਧਰ ਜਿਹੜਾ ਦੇਖਣਾ ਬੜਾ ਮਹੱਤਵਪੂਰਨ,
0: ਬੜਾ ਲਾਜ਼ਮੀ ਹੈ, ਕਿਉਂਕਿ ਇਹਦੇ 'ਚ ਸੰਧੂ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਬੜਾ ਇੱਕ ਅਹਿਮ ਪੱਖ ਹੈ। ਜੇ ਆਪਾਂ ਇੱਕਾ ਦੁੱਕਾ ਕੀੜਾ ਦੇਖ ਕੇ ਸਪਰੇਆਂ ਵੱਲ ਤੁਰ ਪੈਂਦੇ ਹਾਂ, ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੀ ਫਸਲ ਦੇ ਵਿੱਚ ਮਿੱਤਰ ਕੀੜੇ ਵੀ ਹੈ, ਕਿਉਂਕਿ ਜੇ ਇੱਕਾ ਦੁੱਕਾ ਕੀੜਾ ਹੈ ਉਹਦੇ ਉਹਨੂੰ ਕਾਬੂ ਕਰਨ ਦੇ ਸਾਡੇ ਕੋਲ ਹੋਰ ਬਹੁਤ ਸਾਰੇ ਉਪਰਾਲੇ ਹੈ। ਕਈ ਵਾਰੀ ਤਾਂ ਇਹ ਹੈ ਵੀ ਹੱਥੀਂ ਵੀ ਅਸੀਂ ਮਸਲ ਦਿੰਦੇ ਹਾਂ, ਹੈ ਕਿ ਨਹੀਂ, ਅਤੇ ਕਈ ਤਰ੍ਹਾਂ ਦੇ ਤਰੀਕੇ ਹੈ, ਜਾਂ ਮਿੱਤਰ ਕੀੜੇ ਐਸੇ ਹੁੰਦੇ ਆ ਜਿਹੜੇ ਉਹਨਾਂ ਦਾ ਭੋਜਨ ਬਣ ਜਾਂਦੇ ਨੇ ਉਹ।
1: ਸੋ
0: ਇਸ ਕਰਕੇ ਉਹ ਚੀਜ਼ ਨੂੰ ਅਸੀਂ ਖਤਮ ਕਰ ਬਹਿੰਦੇ ਹਾਂ ਜਦੋਂ ਅਸੀਂ ਕਾਹਲੀ ਦੇ ਵਿੱਚ ਕੋਈ ਇਹੋ ਜਿਹਾ ਫੈਸਲਾ ਲੈ ਬੈਠਦੇ ਹਾਂ।
1: ਇਹ ਤਾਂ ਦੇਖੋ ਗੱਲ ਇੱਦਾਂ ਹੁੰਦੀ ਕਿ ਕਈ ਵਾਰ ਤਾਂ ਇਹ ਵੀ ਹੁੰਦਾ ਰੁੜੀਆ ਰਾਮ ਜੀ ਕਿ ਜਿਹੜੇ ਕੀੜੇ ਹੈਗੇ ਆ ਉਹਨਾਂ ਨੂੰ ਕੋਈ ਹੋਰ ਸਾਧਨ ਵੀ ਮਿਲ ਜਾਂਦਾ ਪਾਲਣ ਵਾਸਤੇ,
0: ਕਿ
1: ਆਪਾਂ ਫਸਲ ਦੀ ਦੇਖਭਾਲ ਕਰ ਲਈ ਪਰ ਆਲਾ ਦੁਆਲਾ ਸਾਫ਼ ਨਹੀਂ ਰੱਖਿਆ।
0: ਇਹ ਗੱਲ ਸਹੀ ਹੈ ਤੁਹਾਡੀ,
1: ਉਹ ਸਾਫ਼ ਰੱਖੋ ਆਲਾ ਦੁਆਲਾ ਵੀ, ਤਾਂ ਕਿ ਉਹਨੂੰ ਰੁਕਣ ਵਾਸਤੇ ਜਗ੍ਹਾ ਨਾ ਮਿਲੇ ਕੀੜੇ ਨੂੰ।
0: ਇਹ ਕਲੋਨੀ 'ਚ ਰਹਿੰਦੇ ਆ ਜੀ, ਆਪਣੀਆਂ ਕਲੋਨੀਆਂ ਬਣਾ ਕੇ ਰਹਿੰਦੇ ਆ, ਅਤੇ ਉਹ ਕਲੋਨੀਆਂ 'ਚੋਂ ਫਿਰ ਇਹ ਨੁਕਸਾਨ ਕਰਨ ਆਉਂਦੇ ਆ।
1: ਹਾਂ, ਹਰੇਕ ਨੂੰ ਰੱਬ ਨੇ ਨਾ ਕੋਈ ਨਾ ਕੋਈ ਸਾਧਨ ਦਿੱਤਾ ਬਚਾਅ ਵਾਸਤੇ।
0: ਉਹ ਮੁਹਾਵਰਾ ਇੱਥੇ ਢੁੱਕ ਜਾਂਦਾ ਵੀ ਚੋਰ ਨੂੰ ਨਾ ਕੁੱਟੋ, ਚੋਰ ਦੀ ਮਾਂ ਨੂੰ ਕੁੱਟੋ ਵਾਲਾ ਹਿਸਾਬ ਹੋ ਜਾਂਦਾ ਹੈ। ਇਹਨਾਂ ਦੀਆਂ ਰਹਿਣ ਗਾਹਾਂ ਜਿਹੜੀਆਂ ਨੇ ਉਹਨਾਂ ਨੂੰ ਤਬਾਹ ਕਰਨਾ ਬਹੁਤ ਜ਼ਿਆਦਾ ਲਾਜ਼ਮ।
1: ਬਾਕੀ ਦੇਖੋ ਹੁਣ ਚਿੱਟੀ ਮੱਖੀ ਦੇ ਲੈ ਲਓ ਰੁੜੀਆ ਰਾਮ ਜੀ, ਵੀ ਜੇ ਸਵੇਰੇ 10 ਵਜੇ ਤੋਂ ਪਹਿਲਾਂ ਫੀ ਪੱਤੇ ਇਹਦੀ ਗਿਣਤੀ 6 ਆ
0: ਜੀ
1: ਜਾਂ 6 ਤੋਂ ਜ਼ਿਆਦਾ ਹੋਵੇ ਫਿਰ ਸਪਰੇਅ ਕਰਨੀ ਆ। ਵੈਸੇ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਗੀ, ਕਿਉਂਕਿ ਕਾਫ਼ੀ ਵੈਸੇ ਨੁਕਸਾਨ ਕਰਦੀ ਹੈਗੀ ਹੈ, ਵਾਇਰਸ ਵੀ ਫੈਲਾ ਦਿੰਦੀ ਚਿੱਟੀ ਮੱਖੀ।
0: ਆਹੋ, ਠੀਕ ਠੀਕ
1: ਹੈ ਜੀ। ਮਾਹਿਰਾਂ ਨੇ ਸਾਨੂੰ ਬਹੁਤ ਸਾਰੇ ਜਿਹੜੇ ਰਸਾਇਣਿਕ ਸਿਫਾਰਿਸ਼ ਕੀਤੇ ਹੈਗੇ ਆ ਉਹਨਾਂ ਦੀ ਰਾਏ ਲੈ ਕੇ ਫਿਰ ਸਪਰੇਅ ਕਰੋ।
0: ਦੇਖੋ ਇਸੇ ਕਰਕੇ ਹੁਣ ਤਾਂ ਮਾਰ ਤਾਂ ਨਾ ਤੁਹਾਡੇ ਖੇਤ ਦੇ ਵਿੱਚ ਬੈਠਾ, ਕਿਉਂਕਿ ਤੁਹਾਡੇ ਕੋਲ ਸਾਧਨ ਐਸਾ ਹੈ,
1: ਫੋਨ ਤੇ ਫੋਟੋ
0: ਖਿੱਚ ਕੇ ਭੇਜ ਦਿਓ, ਬਹੁਤ ਸਾਰੇ ਉਪਰਾਲੇ ਹੈ। ਇਹ ਬਿਨਾਂ ਦੇਖੋ ਰਾਏ ਦੇ ਜਾਂ ਬਿਨਾਂ ਸਲਾਹ ਦੇ ਇਹ ਸਪਰੇਅ ਕਰਨਾ ਜਾਂ ਕੋਈ ਉਪਰਾਲਾ ਕਰਨਾ ਇਹ ਘਾਤਕ ਸਾਡੇ ਲਈ ਸਾਬਤ ਹੋ ਜਾਂਦਾ। ਨਾਲੇ ਤਾਂ ਸਾਡੇ ਦੇਖੋ ਸਪਰੇਆਂ ਤਾਂ ਸੰਧੂ ਸਾਹਿਬ ਕੋਈ ਸਸਤੀਆਂ ਤਾਂ ਹੈ ਨਹੀਂ,
1: ਨਾ ਬਹੁਤ ਮਹਿੰਗੀਆਂ,
0: ਬਹੁਤ ਮਹਿੰਗੀਆਂ, ਰਸਾਇਣਿਕ ਖਾਦਾਂ ਬਹੁਤ ਮਹਿੰਗੀਆਂ, ਸਪਰੇਆਂ ਬਹੁਤ ਮਹਿੰਗੀਆਂ। ਜੇ ਅਸੀਂ ਇੱਦਾਂ ਹੀ ਉਹਨਾਂ ਦੀ ਬੇਲੋੜੀ ਵਰਤੋਂ ਕਰਦੇ ਰਹਾਂਗੇ ਤੇ ਫਿਰ ਬੇਲੋੜੇ ਖਰਚੇ ਸਾਡੇ ਵਧਣਗੇ,
1: ਵਧੀ ਜਾਣੇ ਜੀ, ਉਹਨਾਂ ਹੀ ਫਿਰ ਸਾਡੀ ਆਮਦਨ 'ਤੇ ਅਸਰ ਪੈਂਦਾ
0: ਪੈਂਦਾ
1: ਜੀ। ਬਾਕੀ ਦੇਖੋ ਜਿਹੜੀਆਂ ਆਪਣੇ ਕੋਲ ਜਿਹੜੀਆਂ ਵੱਖ ਵੱਖ ਕਿਸਮ ਦੀਆਂ ਟਿੰਡੇ ਦੀਆਂ ਸੁੰਡੀਆਂ ਨੇ ਉਹ ਵੀ ਕਾਫ਼ੀ ਹਮਲਾ ਕਰਦੀਆਂ ਨੇ, ਉਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈਗੀ ਆ। ਕਈ ਕਿਸਮ ਦੇ ਆਪਾਂ ਨੂੰ ਨਾ ਮਾਹਿਰਾਂ ਨੇ ਵੱਖਰੇ ਵੱਖਰੇ ਗਰੁੱਪ ਜਿਹੜੇ ਸਿਫਾਰਿਸ਼ ਕੀਤੇ ਜੀ ਕੀਟਨਾਸ਼ਕਾਂ ਦੇ, ਉਹਦੇ ਹਿਸਾਬ ਨਾਲ ਕਦੇ ਵੀ ਇੱਕੋ ਗਰੁੱਪ ਦੀ ਜਿਹੜੀ ਦਵਾਈਆਂ ਨਾ ਵਾਰ ਵਾਰ ਨਾ ਇਸਤੇਮਾਲ ਨਾ ਕਰੀਏ।
0: ਇਹ ਤਾਂ ਦੇਖੋ ਜੀ ਹੁਣ ਤੁਹਾਡੇ ਕੋਲ ਰਿਕਾਰਡ ਚਾਹੀਦਾ ਪੂਰਾ ਖੇਤੀਬਾੜੀ ਦਾ, ਵੀ ਮੈਂ ਪਿਛਲੀ ਵਾਰੀ ਨਰਮੇ 'ਤੇ ਕਿਹੜਾ ਸਪਰੇਅ ਕੀਤਾ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਹੜੀ ਦਵਾਈ ਕਿਹੜੇ ਗਰੁੱਪ ਦੀ ਵਰਤੀ ਸੀ। ਜੇ ਤੁਸੀਂ ਉਹਨੂੰ ਦੁਬਾਰਾ ਵਰਤੋਗੇ ਉਹ ਉਸ ਤਰ੍ਹਾਂ ਦੀ ਕਾਰਗਰ ਸਾਬਤ
1: ਨਹੀਂ, ਸ਼ਕਤੀ ਆ ਜਾਂਦੀ ਕੀੜਿਆਂ 'ਚ। ਹਾਂਜੀ, ਸੋ ਕਈ ਵਾਰ ਇਹ ਵੀ ਧਿਆਨ ਰੱਖੋ ਰੁੜੀਆ ਰਾਮ ਜੀ ਕਿ ਜਿਹੜਾ ਆਪਾਂ ਸਪਰੇਅ ਪੰਪ ਇਸਤੇਮਾਲ ਕਰ ਰਹੇ ਹਾਂ ਉਹ ਵੀ ਠੀਕ ਠਾਕ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਜੀ,
1: ਜੇ ਅਸੀਂ ਕੋਈ ਉਹਦੇ ਵਿੱਚ ਨਦੀਨ ਨਾਸ਼ਕ ਦਾ ਕੋਈ ਅਸਰ ਰਹਿ ਗਿਆ,
0: ਬਿਲਕੁਲ,
1: ਉਹ ਜੇ ਆਪਾਂ ਸਪਰੇਅ ਕਰਤਾ ਉਹਦੇ ਨਾਲ ਹੀ ਤਾਂ ਉਹ ਫਿਰ ਸਾਡਾ ਉਲਟਾ ਅਸਰ
0: ਉਲਟਾ ਨੁਕਸਾਨ ਹੋ ਜੂਗਾ ਜੀ, ਉਲਟਾ ਨੁਕਸਾਨ ਹੋ ਜੂ। ਬਿਲਕੁਲ ਸਹੀ ਗੱਲ ਹੈ ਜਿਹੜੀ, ਕਿਉਂਕਿ ਪੰਪ ਹੀ ਹੁਣ ਤਾਂ ਜ਼ਿਮੀਦਾਰ ਸਿਆਣੇ ਹੋ ਗਏ,
1: ਲੋਕ ਵੱਖਰਾ ਰੱਖ ਲਓ,
0: ਵੱਖਰਾ ਪੰਪ ਰੱਖਦੇ, ਬਹੁਤ ਸਾਰੇ ਜ਼ਿਮੀਦਾਰ ਜਿਹੜੇ ਸਿਆਣੇ ਆ ਉਹ ਵੱਖਰਾ ਪੰਪ, ਕਿਉਂਕਿ ਦੇਖੋ ਆਪਾਂ ਨੂੰ ਪਤਾ ਕਿ ਹਰ ਵਾਰੀ ਸਾਡਾ ਇਹਨਾਂ ਚੀਜ਼ਾਂ ਨਾਲ
1: ਵਾਹ ਪੈਣਾ ਹੈ
0: ਕਿ ਨਹੀਂ, ਅਤੇ ਕੀਟ ਪਤੰਗ ਨਾਲ ਵੀ ਵਾਹ ਪੈਣਾ, ਅਤੇ ਨਦੀਨਾ ਘਾਹ ਨਦੀਨਾਂ ਨਾਲ ਵੀ ਵਾਹ ਪੈਣਾ ਹੈ, ਅਤੇ ਇਸ ਕਰਕੇ ਜਿੱਥੇ ਅਸੀਂ ਇੱਕ ਰੱਖਿਆ ਉੱਥੇ ਦੋ ਰੱਖ ਲਾਂਗੇ ਅਤੇ ਉਹਦੇ ਨਾਲ ਸਾਡਾ ਨੁਕਸਾਨ ਦਾ ਜਿਹੜਾ ਖਦਸ਼ਾ ਘੱਟ ਜਾਂਦਾ।
1: ਬਾਕੀ ਦੇਖੋ ਉਹਦੀ ਆਪਾਂ ਕਹਿੰਦੇ ਕਿ ਸਹੀ ਮਾਤਰਾ ਅਤੇ ਸਹੀ ਸਮਾਂ ਅਤੇ ਸਹੀ ਢੰਗ ਦੇ ਨਾਲ ਸਪਰੇਅ ਕਰੀਏ।
0: ਮਾਤਰਾ ਤਾਂ ਜਿਹੜੀ ਸੰਧੂ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ, ਕਈ ਸਾਡੇ ਆਮ ਤੌਰ 'ਤੇ ਜ਼ਿਮੀਦਾਰਾਂ ਨੂੰ ਵਹਿਮ ਹੁੰਦਾ ਵੀ ਦਵਾਈ ਜ਼ਿਆਦਾ ਸਿੱਟ ਲਓ ਪਾਣੀ 'ਚ, ਪਰ ਪਾਣੀ ਦੀ ਮਿਕਦਾਰ ਜਿਹੜੀ ਸਿਫਾਰਿਸ਼ ਕੀਤੀ ਅਤੇ ਦਵਾਈ ਦੀ ਮਿਕਦਾਰ ਜਿਹੜੀ ਸਿਫਾਰਿਸ਼ ਕੀਤੀ, ਜੇ ਦੋਨੋਂ ਚੀਜ਼ਾਂ ਦਾ ਸੁਮੇਲ ਹੋਊ ਫਿਰ ਉਹਨੇ ਅਸਰ ਕਰਨਾ। ਜੇ ਪਾਣੀ ਜਿਹੜਾ ਘੱਟ ਪਾਣੀ ਤਾਂ ਬਹੁਤ ਜ਼ਿਆਦਾ ਮਾੜਾ, ਉਹਦੇ ਨਾਲ ਫਸਲ ਸਾਡੀ ਤਬਾਹ ਹੋਣ ਵਾਲੇ ਪਾਸੇ ਵੀ ਤੁਰ ਪੈਂਦੇ।
1: ਹਾਂ, ਫਿਰ ਦੋਨੋਂ ਚੀਜ਼ਾਂ ਹੋ ਗਈਆਂ ਨਾ, ਕਿ ਜੇ ਬੰਦੇ ਦੀ ਮੰਨ ਲਓ ਚਾਲ ਵੀ ਤੇਜ਼ ਆ ਉਹਨੇ ਛੇਤੀ ਕੰਮ ਨਿਬੇੜ
0: ਲੈਣਾ,
1: ਦਵਾਈ ਦੀ ਮਾਤਰਾ ਵੀ ਘੱਟ ਗਈ, ਪਾਣੀ ਦੀ ਮਾਤਰਾ ਵੀ ਘੱਟ ਗਈ, ਸਹੀ ਢੰਗ ਵੀ ਸਹੀ ਹੋਣਾ ਚਾਹੀਦਾ ਹੈ, ਤੇ ਪੂਰੀਆਂ ਸਾਵਧਾਨੀ ਰੱਖੇ ਇਸਤੇਮਾਲ ਕਰੋ।
0: ਨੋਜ਼ਲ
1: ਰਸਾਇਣਿਕ ਜ਼ਹਿਰ ਨੇ,
0: ਨੋਜ਼ਲ ਦੇਖੋ ਇੱਕ ਬੜੀ ਅਹਿਮ ਸਪਰੇਅ ਦੇ ਵਿੱਚ ਖਾਸ ਤੌਰ ਕਿ ਕਿਹੜੀ ਨੋਜ਼ਲ ਸਿਫਾਰਿਸ਼ ਕੀਤੀ ਜਾਂਦੀ ਹੈ ਉਹੀ ਨੋਜ਼ਲ ਤੁਸੀਂ ਵਰਤਣੀ ਹੈ।
1: ਬਿਲਕੁਲ ਬਿਲਕੁਲ, ਨਦੀਨਾਂ ਵਾਸਤੇ ਵੱਖਰੀ ਹੁੰਦੀ ਹੈ ਤੇ ਇਹਦੇ ਵਾਸਤੇ ਵੱਖਰੀ ਨੋਜ਼ਲ ਹੁੰਦੀ ਹੈ।

0: ਹੈ ਅਤੇ ਉਹ ਵੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈਗੀ ਆ।
1: ਹੁਣ ਤਾਂ ਖਾਸ ਤੌਰ 'ਤੇ ਨਾ ਸੰਧੂ ਸਾਹਿਬ ਜਿਹੜੇ ਆਪਾਂ ਨਰਮੇ ਦੀ ਗੱਲ ਕਰਦੇ ਹਾਂ ਇਹਦੇ 'ਚ ਪੰਪ ਵੀ ਬੜੇ, ਕਿਉਂਕਿ ਸਵੈ ਚਲਿਤ ਵੀ ਹੈ ਸਾਡੇ ਕੋਲ, ਟਰੈਕਟਰ ਨਾਲ ਚੱਲਣ ਵਾਲੇ ਵੀ ਹੈ, ਪਰ ਇਹ ਕੁਛ ਇੱਕ ਜਿਹੜੀਆਂ ਸੁਣਨ ਨੂੰ ਗੱਲਾਂ ਇਹ ਵੀ ਜਾਂ ਮਾਹਰ ਵੀ ਕਹਿੰਦੇ ਹੈ ਕਿ ਕਈ ਪੰਪ ਜਿਹੜੇ ਖਾਸ ਤੌਰ 'ਤੇ ਟਰੈਕਟਰ ਨਾਲ ਚੱਲਣ ਵਾਲੇ ਆ ਉਹ ਗਲਤ ਤਰੀਕੇ ਨਾਲ ਇਸਤੇਮਾਲ ਕੀਤੇ ਜਾਂਦੇ ਆ, ਉਹਨਾਂ ਨੂੰ ਨਹੀਂ ਕਰਨਾ
0: ਨਹੀਂ ਕਰਨਾ ਚਾਹੀਦਾ ਜੀ। ਵਧੀਆ ਤਾਂ ਦੇਖੋ ਤਰੀਕਾ ਇਹ ਕਿ ਆਪਣਾ ਪਿੱਠੂ ਪੰਪ,
1: ਹਾਂ
0: ਵਧੀਆ ਤਰੀਕਾ
1: ਬਿਲਕੁਲ ਜੀ,
0: ਦੇ ਆਪਾਂ ਕਾਫੀ ਸਮੇਂ ਤੋਂ ਇਸਤੇਮਾਲ ਕਰਦੇ ਆ ਰਹੇ ਹਾਂ
1: ਬਿਲਕੁਲ। ਥੋੜ੍ਹਾ ਜਿਹਾ ਇਹ ਹੈ ਸੰਧੂ ਸਾਹਿਬ ਕਿ ਦੇਖੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਖਾਸ ਤੌਰ 'ਤੇ ਹਾਦਸੇ ਵੀ ਵਾਪਰਦੇ ਹੈ, ਇਸ ਪੱਖ ਤੋਂ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਫਸਲ ਇਹ ਐਸੀ ਹੈ ਅਤੇ ਮੌਸਮ ਇੱਦਾਂ ਦਾ ਹੈ, ਇਹ ਨਾ ਹੋਵੇ ਕਿ ਆਪਾਂ ਕੋਈ ਕਾਮਾ ਵੀ ਹੈ ਚਾਹੇ ਉਹ ਵੀ ਸਾਡਾ ਵੀਰ ਭਰਾ ਹੈ, ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ ਵੀ। ਸੋ ਇਸ ਕਰਕੇ ਸਾਰੀਆਂ ਸਾਵਧਾਨੀਆਂ ਨਾਲ ਹੀ ਆਪਾਂ ਇਹਨਾਂ ਰਸਾਇਣਾਂ ਨੂੰ ਇਸਤੇਮਾਲ ਕਰਨਾ ਹੈ ਕਿਉਂਕਿ ਹੈ ਤਾਂ ਇਹ ਜ਼ਹਿਰ ਹੈ ਅਤੇ ਜ਼ਹਿਰ ਤਾਂ ਜ਼ਹਿਰ ਹੈ ਅਤੇ ਇਸ ਕਰਕੇ ਉਹ ਕਹਿੰਦੇ ਹੁੰਦੇ ਵੀ ਨਜ਼ਰ ਹਟੀ ਅਤੇ ਦੁਰਘਟਨਾ ਘਟੀ ਵਾਲੀ ਗੱਲ ਹੋ ਜਾਂਦੀ ਹੈ, ਇਹਦਾ ਆਪਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਚੱਲੀਏ ਆਪਾਂ ਜੀ,
0: ਜੈ ਹਿੰਦ ਜੀ,
1: ਜੈ ਜੀ।

ਸਟਾਰਟ ਕਰਕੇ ਨਾ ਸੋਚ ਰਿਹਾ ਹੋਣਾ ਕਿ ਅੱਜ ਟ੍ਰੈਫਿਕ ਜਿਹੜਾ ਨਾ ਰਸਤੇ 'ਚ ਕਿੰਨਾ ਕੁ ਮਿਲੇਗਾ। ਅਤੇ ਸ਼ਾਇਦ ਕਈ ਐਸੇ ਵੀ ਹੋਣੇ ਨੇ ਜੋ ਰੋਜ਼ ਦੀ ਤਰ੍ਹਾਂ ਅੱਜ ਵੀ ਸਭ ਨੂੰ ਸਮੇਂ 'ਤੇ ਤੋਰ ਕੇ ਆਪਣੇ ਆਪਣੀਆਂ 'ਤੇ ਕੰਮਾਂ 'ਤੇ ਹੋਣ ਜਾ ਰਹੇ ਹੋਣਗੇ ਅਤੇ ਆਪਣੇ ਲਈ 2 ਮਿੰਟ ਕੱਢ ਕੇ ਜਾਂ ਆਪਣੇ ਲਈ ਸਮਾਂ ਕੱਢ ਕੇ ਨਾ ਆਕਾਸ਼ਵਾਣੀ ਰੇਡੀਓ ਸੁਣ ਰਹੇ ਹੋਣਗੇ। ਇਹਨਾਂ ਹੀ ਛੋਟੇ ਛੋਟੇ ਪਲਾਂ ਵਿੱਚੋਂ ਸਾਡੀ ਜ਼ਿੰਦਗੀ ਹੈ ਨਾ ਉਹ ਬਣਦੀ ਹੈ। ਅਤੇ ਇਹਨਾਂ ਹੀ ਪਲਾਂ ਦਾ ਸਾਥ ਦੇਣ ਲਈ ਅਸੀਂ ਅਜੇ ਤੁਹਾਡੇ ਨਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਹੁਣ ਅਗਲੇ 1 ਘੰਟਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮਹੱਤਵਪੂਰਨ ਜਾਣਕਾਰੀਆਂ ਅਤੇ ਨਾਲ ਦੇ ਨਾਲ ਸੁਣਾਵਾਂਗੇ ਤੁਹਾਨੂੰ ਸੋਹਣੇ ਸੋਹਣੇ ਗੀਤ। ਕੁੱਲ ਮਿਲਾ ਕੇ ਜੀ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ 1 ਘੰਟਾ ਤੁਹਾਡੀ ਦਿਨ ਦੀ ਜਿਹੜੀ ਹੁਣ ਹੈ ਭੱਜ ਦੌੜ ਹੋਣੀ ਹੈ ਨਾ ਇਸ 'ਚ ਅਸੀਂ ਥੋੜ੍ਹਾ ਜਿਹਾ ਸਕੂਨ ਲਿਆ ਸਕੀਏ। ਅਤੇ ਆਓ ਫਿਰ ਕਰਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ ਦਾ ਆਗਾਜ਼ ਇਸ ਸੋਹਣੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ ਜੀ ਇਹ ਬਹੁਤ ਸੋਹਣਾ ਜਿਹਾ ਗੀਤ। ਅਤੇ ਬਿਲਕੁਲ ਜੀ, ਹੁਣ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ ਅਤੇ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਅੱਜ ਦੇ ਦਿਨ ਦੀ। ਅੱਜ ਯਾਨੀ ਕਿ 30 ਸਤੰਬਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਡੇ ਆਫ ਅਵੇਅਰਨੈਸ ਆਫ ਫੂਡ ਲੋਸ ਐਂਡ ਵੇਸਟ। ਨਾ ਥੋੜ੍ਹਾ ਜ਼ਰੂਰ ਵੱਡਾ ਹੈ, ਪਰ ਗੱਲ ਜਿਹੜੀ ਹੈ ਨਾ ਉਹ ਬਿਲਕੁਲ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀ ਹੋਈ ਹੈ ਜੀ। ਜ਼ਰਾ ਸੋਚੋ, ਘਰ ਵਿੱਚ ਰੋਟੀ ਵੱਧ ਬਣ ਗਈ, 2 ਰੋਟੀਆਂ ਉਹਨਾਂ 'ਚੋਂ ਬਚ ਗਈਆਂ ਅਤੇ ਅਗਲੇ ਦਿਨ ਕਿਸੇ ਨੇ ਖਾਂਦੀਆਂ ਹੀ ਨਹੀਂ। ਫਲ ਜਿਹੜੇ ਨੇ ਉਹ ਫਰਿੱਜ ਵਿੱਚ ਪਏ ਖਰਾਬ ਹੋ ਗਏ, ਜਾਂ ਫਿਰ ਪਲੇਟ 'ਚ ਥੋੜ੍ਹਾ ਜਿਹਾ ਖਾਣਾ ਬਚਿਆ ਅਤੇ ਅਸੀਂ ਬਿਨਾਂ ਸੋਚੇ ਉਹਨੂੰ ਕੂੜੇ 'ਚ ਸੁੱਟ ਦਿੱਤਾ। ਸਾਨੂੰ ਇਹ ਸ਼ਾਇਦ ਛੋਟੀ ਜਿਹੀ ਗੱਲ ਲੱਗੇ, ਪਰ ਜਦੋਂ ਇਹੀ ਗੱਲ ਨਾ ਲੱਖਾਂ ਕਰੋੜਾਂ ਘਰਾਂ ਵਿੱਚ ਹਰ ਰੋਜ਼ ਹੋਣ ਲੱਗ ਪਵੇ ਤਾਂ ਜਿਹੜੀ ਬਰਬਾਦੀ ਹੈ ਨਾ ਉਹ ਕਾਫੀ ਵੱਡੀ ਬਣ ਜਾਂਦੀ ਹੈ। ਇਸ ਦਿਨ ਨੂੰ ਜਿਹੜਾ ਮਨਾਉਣ ਦਾ ਮਕਸਦ ਹੈ ਜੀ ਉਹ ਹੈ ਕਿ ਲੋਕਾਂ ਨੂੰ ਇਹ ਸਮਝਾਉਣਾ ਕਿ ਖਾਣੇ ਦੀ ਬਰਬਾਦੀ ਸਿਰਫ ਖਾਣਾ ਸੁੱਟਣ ਤੱਕ ਦੀ ਗੱਲ ਨਹੀਂ ਹੁੰਦੀ, ਇਸ ਦੇ ਪਿੱਛੇ ਪਾਣੀ, ਜ਼ਮੀਨ, ਊਰਜਾ, ਪੈਸਾ ਅਤੇ ਸਭ ਤੋਂ ਜ਼ਿਆਦਾ ਵੱਧ ਕਿਸਾਨਾਂ ਅਤੇ ਹੋਰ ਲੋਕਾਂ ਦੀ ਮਿਹਨਤ ਜੁੜੀ ਹੁੰਦੀ ਹੈ। ਹੁਣ FAO ਦੇ ਮੁਤਾਬਕ ਦੱਸਿਆ ਜਾਂਦਾ ਹੈ ਕਿ ਦੁਨੀਆ ਵਿੱਚ ਪੈਦਾ ਹੋਣ ਵਾਲੀ ਖਾਣੇ ਦਾ ਲਗਭਗ 13% ਜਿਹੜਾ ਹਿੱਸਾ ਨਾ ਉਹ ਰਿਟੇਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੌਸ ਹੋ ਜਾਂਦਾ, ਜਦਕਿ ਕੰਜ਼ਿਊਮਰ ਲੈਵਲ ਤੱਕ ਪਹੁੰਚੇ ਖਾਣੇ 'ਚ ਲਗਭਗ 19% ਜਿਹੜਾ ਉਹ ਵੇਸਟ ਹੁੰਦਾ। ਅਤੇ ਗੱਲ ਸਿਰਫ ਇੱਥੇ ਖਾਣਾ ਸੁੱਟਣ ਦੀ ਨਹੀਂ ਹੈ, ਉਸ ਖਾਣੇ ਨੂੰ ਉਗਾਉਣ ਲਈ ਜਿੱਦਾਂ ਕਿ ਪਹਿਲਾਂ ਕਿਹਾ ਕਿ ਕਿਸਾਨ ਦੀ ਮਿਹਨਤ ਲੱਗੀ ਹੈ, ਪਾਣੀ ਲੱਗਿਆ, ਜ਼ਮੀਨ, ਬਿਜਲੀ, ਫਿਊਲ ਅਤੇ ਪੈਸਾ ਲੱਗਿਆ। ਜਦੋਂ ਖਾਣਾ ਬਰਬਾਦ ਹੁੰਦਾ ਨਾ ਤਾਂ ਇਹ ਸਾਰੇ ਜਿਹੜੇ ਰਿਸੋਰਸਿਸ ਨੇ ਇਹ ਵੀ ਵਿਅਰਥ ਜਾਂਦੇ ਨੇ। ਇਸ ਲਈ ਜੀ ਅੱਜ ਦੇ ਦਿਨ ਨੂੰ ਇਹ ਜਿਹੜਾ ਅਸੀਂ ਮਨਾ ਰਹੇ ਹਾਂ ਇਹਨੂੰ ਇੱਕ ਮੈਸੇਜ ਜਿਹੜਾ ਇਹਦਾ ਬਹੁਤ ਸਿੰਪਲ ਹੈ ਕਿ ਜਿੰਨਾ ਚਾਹੀਦਾ ਓਨਾ ਹੀ ਪਲੇਟ 'ਚ ਪਾਓ, ਬਚ ਜਾਏ ਤਾਂ ਉਸਨੂੰ ਸੰਭਾਲ ਕੇ ਅਗਲੇ ਮੀਲ 'ਚ ਵਰਤ ਲਓ ਅਤੇ ਖਾਣੇ ਦੀ ਕਦਰ ਕਰੋ। ਕਿਉਂਕਿ ਕਈ ਵਾਰ ਨਾ ਕਿਸੇ ਚੀਜ਼ ਦੀ ਕੀਮਤ ਉਸਦੀ ਦੁਕਾਨ ਵਾਲੀ ਪ੍ਰਾਈਜ਼ ਨਹੀਂ ਹੁੰਦੇ, ਉਸਦੇ ਪਿੱਛੇ ਲੱਗੀ ਕਿਸੇ ਦੀ ਭਰਪੂਰ ਮਿਹਨਤ ਹੁੰਦੀ ਹੈ। ਤਾਂ ਅੱਜ ਤੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰੋ, ਖਾਣਾ ਘੱਟ ਨਾ ਪਵੇ ਪਰ ਖਾਣਾ ਵਿਅਰਥ ਨਾ ਜਾਵੇ। ਇਹੀ ਅੱਜ ਦੇ ਦਿਨ ਦਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਸੰਦੇਸ਼ ਹੈ ਕਿ ਫੂਡ ਬਚਾਓ ਅਤੇ ਵੇਸਟ ਘਟਾਓ, ਅਤੇ ਵੈਲਿਊ ਜਿਹੜੀ ਹੈ ਨਾ ਉਹ ਹਰ ਕਿਸੇ ਚੀਜ਼ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਵੈਲਿਊ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਅਸੀਂ ਕਿਸੇ ਚੀਜ਼ ਦੀ ਇੰਪੋਰਟੈਂਸ ਨੂੰ ਜਾਣਦੇ ਹਾਂ। ਅਤੇ ਹੁਣ ਤੁਹਾਨੂੰ ਅਸੀਂ ਇੰਪੋਰਟੈਂਟ ਅੱਜ ਦੀ ਦਿਨ ਦੀ ਜਿਹੜੀ ਇੰਪੋਰਟੈਂਸ ਹੈ ਉਹ ਤੁਹਾਨੂੰ ਦੱਸ ਦਿੱਤੀ ਹੈ। ਅੱਗੇ ਗੁਰਦਾਸ ਮਾਨ ਜੀ ਵੀ ਆਪਣੇ ਗੀਤ 'ਚ ਨਾ ਕੁਛ ਇਹੀ ਇੰਪੋਰਟੈਂਸ ਦੱਸ ਰਹੇ ਨੇ, ਆਓ ਸੁਣੀਏ।

ਗੁਰਦਾਸ ਮਾਨ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ ਜੀ ਇਹ ਬਹੁਤ ਸੋਹਣਾ ਜਿਹਾ ਗੀਤ। ਅਤੇ ਹੁਣ ਅੱਗੇ ਵੱਧਦੇ ਹਾਂ ਅਤੇ ਅੱਜ ਦੇ ਇੱਕ ਹੋਰ ਇੰਪੋਰਟੈਂਟ ਦਿਨ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 30 ਸਤੰਬਰ ਅਤੇ ਅੱਜ ਦਾ ਦਿਨ ਇੰਟਰਨੈਸ਼ਨਲ ਟ੍ਰਾਂਸਲੇਸ਼ਨ ਡੇ ਯਾਨੀ ਕਿ ਅੰਤਰਰਾਸ਼ਟਰੀ ਅਨੁਵਾਦ ਦਿਵਸ ਦੇ ਵਜੋਂ ਮਨਾਇਆ ਜਾ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਨੁਵਾਦ ਕਈ ਜਿਹੜਾ ਅਨੁਵਾਦ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹ ਵੀ ਕੋਈ

ਖਾਸ ਦਿਨ ਅਸੀਂ ਮਨਾ ਸਕਦੇ ਹਾਂ ਅਤੇ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਜੀ, ਕਿਉਂਕਿ ਦੁਨੀਆਂ ਵਿੱਚ ਨਾ ਭਾਸ਼ਾਵਾਂ ਤਾਂ ਬਹੁਤ ਨੇ, ਪਰ ਗੱਲ ਜਿਹੜੀ ਹੈ ਨਾ ਉਹ ਇੱਕ ਦੂਜੇ ਤੱਕ ਪਹੁੰਚਣੀ ਵੀ ਤਾਂ ਜ਼ਰੂਰੀ ਹੈ ਨਾ। ਜ਼ਰਾ ਸੋਚੋ, ਅਸੀਂ ਪੰਜਾਬੀ ਵਿੱਚ ਕੋਈ ਗੱਲ ਕਹੀ ਅਤੇ ਉਹੀ ਗੱਲ ਕਿਸੇ ਹੋਰ ਭਾਸ਼ਾ ਵਿੱਚ ਬੈਠੇ ਇਨਸਾਨ ਤੱਕ ਉਸੇ ਅਰਥ ਅਤੇ ਭਾਵਨਾ ਨਾਲ ਪਹੁੰਚ ਜਾਵੇ। ਇਹੀ ਕੰਮ ਅਨੁਵਾਦ ਕਰਨ ਵਾਲੇ ਲੋਕ ਕਰਦੇ ਨੇ। ਕਿਤਾਬਾਂ ਹੋਣ, ਖਬਰਾਂ ਹੋਣ, ਸਰਕਾਰੀ ਦਸਤਾਵੇਜ਼ ਹੋਣ ਜਾਂ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੀ ਜਾਣਕਾਰੀ ਹੋਵੇ, ਭਾਸ਼ਾ ਦੀ ਇਹ ਦੂਰੀ ਜਿਹੜੀ ਹੈ ਨਾ ਉਹ ਘਟਾਉਣ ਵਿੱਚ ਟਰਾਂਸਲੇਟਰਸ ਅਤੇ ਹੋਰ ਲੈਂਗੁਏਜ ਪ੍ਰੋਫੈਸ਼ਨਲਸ ਜਿਹੜੇ ਨੇ ਨਾ ਉਹ ਵੱਡਾ ਯੋਗਦਾਨ ਆਪਣਾ ਦਿੰਦੇ ਨੇ। ਇਸ ਲਈ ਸੰਯੁਕਤ ਰਾਸ਼ਟਰ ਨੇ 2017 'ਚ 30 ਸਤੰਬਰ ਨੂੰ ਇੰਟਰਨੈਸ਼ਨਲ ਟਰਾਂਸਲੇਸ਼ਨ ਡੇ ਵਜੋਂ ਮਨਾਉਣਾ ਸ਼ੁਰੂ ਕੀਤਾ। ਇਸ ਦਿਨ ਦਾ ਜਿਹੜਾ ਮਕਸਦ ਹੈ ਉਹ ਟਰਾਂਸਲੇਟਰਸ ਅਤੇ ਲੈਂਗੁਏਜ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਦੇ ਕੰਮ ਨੂੰ ਸਨਮਾਨ ਦੇਣਾ ਅਤੇ ਇਹ ਯਾਦ ਕਰਵਾਉਣਾ ਕਿ ਭਾਸ਼ਾ ਲੋਕਾਂ ਅਤੇ ਦੇਸ਼ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੀ ਹੈ ਅਤੇ ਉਹ 'ਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਅਤੇ ਅੱਜ ਦੀ ਜਿਹੜੀ ਤਰੀਕ ਹੈ ਉਹ ਆਪਣੇ ਵਿੱਚ ਖਾਸ ਹੈ। ਇਹ ਦਿਨ ਸੇਂਟ ਜਿਓਰਮੇ ਨਾਲ ਜੁੜਿਆ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਟਰਾਂਸਲੇਟਰਸ ਦਾ ਪੈਟਰਨ ਸੇਂਟ ਮੰਨਿਆ ਜਾਂਦਾ ਸੀ ਅਤੇ ਜਿਨ੍ਹਾਂ ਨੇ ਬਾਈਬਲ ਦੇ ਵੱਡੇ ਹਿੱਸੇ ਦਾ ਲੈਟਿਨ ਵਿੱਚ ਅਨੁਵਾਦ ਕੀਤਾ ਸੀ। ਸੋ ਜੀ, ਅੱਜ ਦਾ ਦਿਨ ਸਾਨੂੰ ਇੱਕ ਸੋਹਣੀ ਜਿਹੀ ਗੱਲ ਯਾਦ ਕਰਵਾਉਂਦਾ ਕਿ ਭਾਸ਼ਾ ਵੱਖ ਹੋ ਸਕਦੀ ਹੈ ਪਰ ਗੱਲ ਸਮਝ ਆ ਜਾਵੇ ਤਾਂ ਦਿਲ ਦੀ ਜਿਹੜੀ ਦੂਰੀ ਹੈ ਨਾ ਉਹ ਘੱਟ ਜਾਂਦੀ ਹੈ। ਅਤੇ ਸ਼ਾਇਦ ਇਸੇ ਲਈ ਨਾ ਅਨੁਵਾਦ ਸਿਰਫ ਸ਼ਬਦਾਂ ਨੂੰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਲੈ ਜਾਣ ਦਾ ਨਾਮ ਨਹੀਂ ਹੈ। ਇਹ ਇੱਕ ਇਨਸਾਨ ਦੀ ਗੱਲ ਦੂਜੇ ਇਨਸਾਨ ਤੱਕ ਪਹੁੰਚਾਉਣ ਦਾ ਨਾਮ ਵੀ ਹੈ ਜੀ। ਅਤੇ ਬਿਲਕੁਲ ਜੀ, ਪ੍ਰੋਗਰਾਮ ਸੋੜੀ ਸਵੇਰ 'ਚ ਇਸੇ ਤਰ੍ਹਾਂ ਜਾਣਕਾਰੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਰਹੇਗਾ। ਫਿਲਹਾਲ ਅਗਲਾ ਗੀਤ ਮੀਟ ਬ੍ਰੋ ਸੁਖਬੀਰ ਅਤੇ ਨੇਹਾ ਕੱਕੜ ਦੇ ਵਾਸਤੇ, ਇੰਜੋਏ ਕਰੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ, ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

1946 ਚ ਡਾਕਟਰ ਵਿਲੀਅਮ ਮੋਟਰ ਨੇ ਦੱਸਿਆ ਜਾਂਦਾ ਹੈ ਕਿ ਐਨਸਥੀਜ਼ੀਆ ਦੀ ਵਰਤੋਂ ਕਰਕੇ ਪਹਿਲੀ ਵਾਰ ਜਿਹੜਾ ਉਹ ਦੰਦ ਕੱਟਿਆ ਸੀ। ਮੈਡੀਕਲ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ ਇਸਨੂੰ, ਕਿਉਂਕਿ ਇਸ ਨਾਲ ਦਰਦ ਘਟਾ ਕੇ ਇਲਾਜ ਜਿਹੜਾ ਨਾ ਉਹ ਸੰਭਵ ਹੋਇਆ। ਇਸ ਤੋਂ ਬਾਅਦ ਸੰਨ 1947 ਚ ਪਾਕਿਸਤਾਨ ਅਤੇ ਯਮਨ ਸੰਯੁਕਤ ਰਾਸ਼ਟਰ ਦੇ ਮੈਂਬਰ ਬਣੇ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਾ ਢਾਂਚਾ ਜਿਹੜਾ ਉਹ ਹੌਲੀ ਹੌਲੀ ਵੱਧ ਰਿਹਾ ਸੀ ਅਤੇ ਨਵੇਂ ਦੇਸ਼ ਵਿੱਚ ਇਸ ਦੇ ਨਾਲ ਜਿਹੜੇ ਸੀ ਉਹ ਉਸ ਵੇਲੇ ਜੁੜ ਰਹੇ ਸੀ। ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਸੰਨ 1975 ਚ ਅੱਜ ਹੀ ਦੇ ਦਿਨ 30 ਸਤੰਬਰ ਨੂੰ AH-64 APK ਹੈਲੀਕਾਪਟਰ ਨੇ ਪਹਿਲੀ ਵਾਰ ਜਿਹੜੀ ਉਹ ਦੱਸਿਆ ਜਾਂਦਾ ਹੈ ਕਿ ਉਡਾਨ ਭਰੀ ਸੀ। ਇਸ ਤੋਂ ਬਾਅਦ ਸੰਨ 1984 ਚ ਉੱਤਰੀ ਅਤੇ ਦੱਖਣੀ ਕੋਰੀਆ ਦੇ ਵਿਚਕਾਰ 1945 ਤੋਂ ਬਾਅਦ ਪਹਿਲੀ ਵਾਰ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ ਕਿ ਸੀਮਾਵਾਂ ਜਿਹੜੀਆਂ ਖੋਲ੍ਹੀਆਂ ਗਈਆਂ ਸੀ। ਅਤੇ ਇਸ ਦੇ ਨਾਲ ਹੀ 1993 ਚ ਦੱਸਿਆ ਜਾਂਦਾ ਹੈ ਕਿ ਮਹਾਰਾਸ਼ਟਰ ਦੇ ਲਾਤੂਰ ਵਿੱਚ ਇੱਕ ਭਿਆਨਕ ਭੂਚਾਲ ਆਇਆ ਸੀ। ਸੰਨ 2001 ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਦੇ ਦਿਨ 30 ਸਤੰਬਰ ਨੂੰ ਇਜ਼ਰਾਇਲ ਦੀ ਅੰਦਰੂਨੀ ਮੰਤਰੀ ਮੰਡਲ ਨੇ ਫਿਲਸਤੀਨ ਨਾਲ ਹੋਏ ਇੱਕ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਸੀ। ਅਤੇ ਇਸ ਦੇ ਨਾਲ ਹੀ 30 ਸਤੰਬਰ ਦੇ ਇਤਿਹਾਸ ਦੇ ਜਿਹੜੇ ਕੁਛ ਤੁਹਾਨੂੰ ਅਹਿਮ ਪੁਆਇੰਟਸ ਅਸੀਂ ਦੱਸੇ, ਕਿਉਂਕਿ ਇਤਿਹਾਸ ਜਿਹੜਾ ਹੈ ਉਹ ਆਪਣੇ ਨਾਲ ਕਈ ਸਾਰੀਆਂ ਜਿਹੜੀਆਂ ਨੇ ਉਹ ਯਾਦਾਂ ਸਮੇਟੀ ਬੈਠਦਾ ਹੈ। ਅਤੇ ਠੀਕ ਉਸੇ ਤਰ੍ਹਾਂ ਅੱਜ ਦਾ ਜਿਹੜਾ ਦਿਨ ਹੈ ਉਹ 30 ਸਤੰਬਰ ਵੀ ਕੁਝ ਅਜਿਹਾ ਹੀ ਜਿਹੜਾ ਉਹ ਖਾਸ ਦਿਨ ਤੁਹਾਨੂੰ ਪਹਿਲਾਂ ਵੀ ਦੱਸੇ ਅਸੀਂ ਉਹ ਮਨਾਏ ਜਾ ਰਹੇ ਨੇ। ਅਤੇ ਹੁਣ ਵੇਲਾ ਹੈ ਜੀ ਇੱਕ ਸੋਹਣੇ ਜਿਹੇ ਗੀਤ ਦਾ, ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਸੋਹਣਾ ਜਿਹਾ ਗੀਤ।

0: ਵਾਹ ਜੀ ਵਾਹ, ਸਤਿੰਦਰ ਸਰਤਾਜ ਜੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ ਜੀ, ਬਹੁਤ ਸੋਹਣਾ ਜਿਹਾ ਗੀਤ। ਅਤੇ ਹੁਣ ਪ੍ਰੋਗਰਾਮ ਸੋਹਣੀ ਸਵੇਰ 'ਚ ਵੱਧਦੇ ਹਾਂ ਅੱਗੇ, ਅਤੇ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਪੰਜਾਬ ਦੇ ਮੌਸਮ ਬਾਰੇ ਕਿ ਆਖਿਰਕਾਰ ਮੌਸਮ ਵਿਭਾਗ ਕੀ ਕਹਿ ਰਿਹਾ ਹੈ। ਬੀਤੇ ਦਿਨ ਬਾਰਿਸ਼ ਹੋਈ ਪੰਜਾਬ 'ਚ, ਅਤੇ ਕਿਤੇ ਨਾ ਕਿਤੇ ਮੌਸਮ 'ਚ ਜਿਹੜੀ ਗਿਰਾਵਟ ਦਰਜ, ਤਾਪਮਾਨ 'ਚ ਜਿਹੜੀ ਗਿਰਾਵਟ ਹੈ ਉਹ ਦਰਜ ਕੀਤੀ ਗਈ, ਅਤੇ ਮੌਨਸੂਨ ਦੀ ਰਵਾਨਗੀ ਹੋਈ, ਅਤੇ ਦੇਸ਼ ਦੇ ਕਈ ਹਿੱਸਿਆਂ 'ਚ ਜਿਹੜੇ ਮੀਂਹ ਕਰਕੇ ਨਾ ਠੰਡ ਦਾ ਜਿਹੜਾ ਅਨੁਭਵ ਹੈ ਉਹ ਲੋਕਾਂ ਨੇ ਕੀਤਾ। ਅਤੇ ਹੁਣ ਜੇਕਰ ਅਸੀਂ ਗੱਲ ਕਰੀਏ, ਗਰਮੀ ਦੀ ਹੌਲੀ ਹੌਲੀ ਵਿਦਾਈ ਹੋ ਰਹੀ ਹੈ, ਅਤੇ ਠੰਡ ਦਾ ਜਿਹੜਾ ਆਗਮਨ ਹੈ ਉਹਦਾ ਅਹਿਸਾਸ ਲੋਕਾਂ ਨੂੰ ਹੋਣ ਲੱਗ ਪਿਆ। ਅਤੇ ਹੁਣ ਅੱਗੇ ਜਿਹੜੇ ਆਉਣ ਵਾਲੇ ਦਿਨ ਨੇ, ਉੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੌਲੀ ਹੌਲੀ ਜਿਹੜਾ ਮੌਸਮ 'ਚ ਬਦਲਾਵ ਹੋਵੇਗਾ, ਸਵੇਰ ਅਤੇ ਰਾਤ ਦੇ ਵੇਲੇ ਮੌਸਮ ਦੇ ਵਿੱਚ ਜਿਹੜੀ ਹੈ ਉਹ ਠੰਡਕ ਮਹਿਸੂਸ ਹੋਵੇਗੀ, ਅਤੇ ਤਾਪਮਾਨ ਜਦੋਂ ਗਿਰਾਵਟ ਵੱਲ ਜਾਂਦਾ ਹੈ ਅਤੇ ਜਿਹੜੀ ਠੰਡਕ ਹੈ ਉਹ ਲੋਕਾਂ ਨੂੰ ਮਹਿਸੂਸ ਹੋਵੇਗੀ। ਅਤੇ ਇਸ ਦੇ ਨਾਲ ਹੀ ਹਾਲੇ 30 ਸਤੰਬਰ ਯਾਨੀ ਕਿ ਅੱਜ ਤੋਂ ਲੈ ਕੇ ਹੁਣ 5 ਅਕਤੂਬਰ ਤੱਕ ਹਾਲੇ ਅੱਗੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ਜਿਹੜਾ ਉਹ ਡਰਾਈ ਰਹੇਗਾ, ਯਾਨੀ ਕਿ ਕਿਸੇ ਵੀ ਤਰ੍ਹਾਂ ਹਜੇ ਅੱਗੇ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈ ਉਹ ਨਹੀਂ ਹੈਗੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਪੰਜਾਬ ਦੇ ਵਿੱਚ ਹੁਣ ਅੱਗੇ 2 ਅਕਤੂਬਰ ਜਾਂ ਅੱਗੇ ਸਿੱਧਾ ਅਸੀਂ ਜੇਕਰ ਗੱਲ ਕਰੀਏ 5 ਅਕਤੂਬਰ ਤੱਕ ਕਿਹਾ ਗਿਆ ਹੈ ਕਿ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ। ਅਤੇ ਨਾਲ ਦੇ ਨਾਲ ਮੌਸਮ ਜਿਹੜਾ ਹੁਣ ਜਦੋਂ ਚੇਂਜ ਹੁੰਦਾ ਅਤੇ ਉਹਦੇ ਨਾਲ ਕਈ ਸਾਰੀਆਂ ਜਿਹੜੀਆਂ ਨੇ ਉਹ ਹੈਲਥ ਰਿਲੇਟਡ ਇਸ਼ੂਜ਼ ਵੀ ਜਿਹੜੇ ਨੇ ਉਹ ਹੋ ਜਾਂਦੇ ਨੇ, ਅਤੇ ਉਹਦੇ ਲਈ ਖਾਸ ਤੌਰ 'ਤੇ ਧਿਆਨ ਰੱਖਣਾ ਤੁਸੀਂ ਆਪਣੀ ਸਿਹਤ ਦਾ ਵੀ। ਦੇਖੋ ਅਸੀਂ ਹਰ ਰੁੱਤ ਨੂੰ ਵੀ ਮਾਣਨਾ, ਹਰ ਮੌਸਮ ਨੂੰ ਵੀ ਇੰਜੋਏ ਕਰਨਾ, ਪਰ ਨਾਲ ਦੇ ਨਾਲ ਆਪਣੀ ਸਿਹਤ ਦਾ ਪੂਰਾ ਪੂਰਾ ਧਿਆਨ ਰੱਖਣਾ ਅਤੇ ਮੌਸਮ ਨੂੰ ਇੰਜੋਏ ਕਰੋ। ਫਿਰ ਹੁਣ ਇਸ ਸਵੇਰ ਦੀ ਸੋਹਣੇ ਵੇਲੇ ਦੇ ਨਾਲ ਅਤੇ ਲਤਾ ਮੰਗੇਸ਼ਕਰ ਅਤੇ ਐਸ ਪੀ ਬਾਲਾ ਸੁਬਰਮਨੀਅਨ ਦੀ ਆਵਾਜ਼ 'ਚ ਇੰਜੋਏ ਕਰੋ ਇਸ ਮੌਸਮ ਰਿਲੇਟਡ ਗੀਤ।
1: 10, 9, 8, 7, 6, 5, 4, 3, 2, 1, let's start the fun.

ਤੁਸੀਂ ਬਹੁਤ ਸੋਹਣਾ ਜਿਹਾ ਗੀਤ ਇੰਜੋਏ ਕੀਤਾ ਲਤਾ ਮੰਗੇਸ਼ਕਰ ਅਤੇ ਐਸ ਪੀ ਬਾਲਾ ਸੁਬਰਮਨੀਅਮ ਦੀ ਆਵਾਜ਼ 'ਚ। ਅਤੇ ਅੱਗੇ ਵੱਧਦੇ ਹਾਂ ਅਤੇ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਜੀ ਤੁਹਾਡੇ ਸਾਰਿਆਂ ਲਈ, ਸਾਰੇ ਜਿਹੜੇ ਰਸੋਈ ਗੈਸ ਗਾਹਕਾਂ ਲਈ। ਇਹ ਬਹੁਤ ਵੱਡੀ ਇੰਪੋਰਟੈਂਟ ਇਨਫੋਰਮੇਸ਼ਨ ਹੈ। ਜੇਕਰ ਤੁਸੀਂ ਆਪਣੀ ਗੈਸ ਕਨੈਕਸ਼ਨ ਦੀ ਈ ਕੇ ਵਾਈ ਸੀ ਨਹੀਂ ਕਰਵਾਈ ਹੈ ਤਾਂ ਇਸ ਦੀ ਆਖਰੀ ਜਿਹੜੀ ਮਿਤੀ ਹੈ ਜੀ ਉਹ ਅੱਜ ਹੈ 30 ਸਤੰਬਰ ਬੁੱਧਵਾਰ। ਕੱਲ੍ਹ ਯਾਨੀ ਕਿ 1 ਅਕਤੂਬਰ ਤੋਂ ਨਿਯਮ ਜਿਹੜੇ ਨੇ ਉਹ ਸਖ਼ਤ ਹੋ ਰਹੇ ਨੇ, ਜਿਸ ਕਾਰਨ ਬਿਨਾਂ ਈ ਕੇ ਵਾਈ ਸੀ ਵਾਲਿਆਂ ਦੇ ਰੀਫਿਲ ਆਰਡਰ ਬਲੌਕ ਹੋ ਜਾਣਗੇ ਅਤੇ ਘਰੇਲੂ ਸਿਲੰਡਰਾਂ 'ਤੇ ਸਬਸਿਡੀ ਮਿਲਣੀ ਜਿਹੜੀ ਹੈ ਨਾ ਉਹ ਬੰਦ ਹੋ ਜਾਏਗੀ। ਇਹ ਬਹੁਤ ਇੰਪੋਰਟੈਂਟ ਜਾਣਕਾਰੀ ਹੈ ਜੀ, ਤੁਸੀਂ ਨੋਟ ਕਰ ਲਓ। ਹੁਣ ਸਵਾਲ ਹੈ ਕਿ ਤੁਸੀਂ ਜੇਕਰ ਹਾਲੇ ਤੱਕ ਈ ਕੇ ਵਾਈ ਸੀ ਨਹੀਂ ਕਰਵਾਈਏ ਤਾਂ ਕਿਵੇਂ ਕਰਵਾਉਣੀ ਹੈ? ਤੁਸੀਂ ਸਾਡੇ ਕੋਲ ਦੋ ਆਪਸ਼ਨਸ ਨੇ, ਔਨਲਾਈਨ ਜਾਂ ਫਿਰ ਆਫਲਾਈਨ। ਔਨਲਾਈਨ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ, ਗੈਸ ਕੰਪਨੀ ਦਾ ਐਪ ਜਿਹੜਾ ਤੁਸੀਂ ਡਾਊਨਲੋਡ ਕਰੋ, ਆਧਾਰ ਫੇਸ ਆਰ ਡੀ ਜਿਹੜੀ ਹੈ ਉਹ ਐਪ ਇੰਸਟਾਲ ਕਰੋ ਅਤੇ ਮੋਬਾਈਲ ਨੰਬਰ 'ਤੇ ਲੌਗਇਨ ਕਰਕੇ ਆਪਣਾ ਪ੍ਰੋਫਾਈਲ ਸੈਕਸ਼ਨ 'ਤੇ ਜਾ ਕੇ ਤੁਸੀਂ ਆਪਣੇ ਚਿਹਰਾ ਜਿਹੜਾ ਸਕੈਨ ਕਰਕੇ ਕੇ ਵਾਈ ਸੀ ਪੂਰੀ ਕਰੋ ਸਟੈਪ ਬਾਏ ਸਟੈਪ। ਅਤੇ ਜੇਕਰ ਤੁਸੀਂ ਔਨਲਾਈਨ ਨਹੀਂ ਕਰਵਾਉਣੀ ਤਾਂ ਤੁਸੀਂ ਆਫਲਾਈਨ ਕਿਵੇਂ ਕਰਵਾ ਸਕਦੇ ਹੋ? ਤੁਸੀਂ ਆਪਣਾ ਆਧਾਰ ਕਾਰਡ, ਗੈਸ ਪਾਸਬੁੱਕ ਅਤੇ ਰਜਿਸਟਰਡ ਮੋਬਾਈਲ ਨੰਬਰ ਲੈ ਕੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5

ਵਜੇ ਦੇ ਵਿੱਚ ਵਿੱਚ ਤੁਸੀਂ ਨਜ਼ਦੀਕੀ ਗੈਸ ਏਜੰਸੀ ਤੇ ਜਾ ਕੇ ਤੇ ਆਪਣੀ ਫਿੰਗਰਪ੍ਰਿੰਟ ਜਾਂ ਫਿਰ ਅੱਖਾਂ ਦੀ ਸਕੈਨਿੰਗ ਦਾ ਜਿਹੜਾ ਸਤਿਆਪਨ ਹੈ ਨਾ ਉਹ ਕਰਵਾ ਕੇ ਆਪਣੀ ਜਿਹੜੀ ਈ ਕੇ ਵਾਈ ਸੀ ਰਸੋਈ ਗੈਸ ਕਨੈਕਸ਼ਨ ਦੀ ਈ ਕੇ ਵਾਈ ਸੀ ਹੈ ਜੇਕਰ ਤੁਸੀਂ ਹਾਲੇ ਤੱਕ ਨਹੀਂ ਕਰਵਾਈ ਹੈ ਤੇ ਜ਼ਰੂਰ ਕਰਵਾ ਲਓ ਕਿਉਂਕਿ ਬਹੁਤ ਇੰਪੋਰਟੈਂਟ ਹੈ ਜੇਕਰ ਤੁਸੀਂ ਨਹੀਂ ਕਰਵਾਓਗੇ ਤਾਂ ਫਿਰ 1 ਅਕਤੂਬਰ ਤੋਂ ਨਿਯਮ ਜਿਹੜੇ ਨੇ ਉਹ ਨਵੇਂ ਲਾਗੂ ਹੋ ਜਾਣਗੇ ਰਿਫਿਲ ਬੁਕਿੰਗ ਜਿਹੜੀ ਉਹ ਬਲੌਕ ਹੋ ਸਕਦੀ ਹੈ ਤੇ ਨਾਲ ਦੇ ਨਾਲ ਕਈ ਸਾਰੇ ਜਿਹੜੇ ਰੂਲਸ ਨੇ ਉਹ ਤੁਹਾਨੂੰ ਇੱਥੇ ਅਫੈਕਟ ਕਰ ਸਕਦੇ ਨੇ ਤੇ ਫਿਲਹਾਲ ਇਹ ਇੰਪੋਰਟੈਂਟ ਜਾਣਕਾਰੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਅੱਗੇ ਅੱਗੇ ਸਾਂਝੀ ਕਰ ਦਿਓ ਤੇ ਪ੍ਰੋਗਰਾਮ ਸੋਹਣੀ ਸਵੇਰ ਤੁਹਾਡੇ ਨਾਲ ਅਸੀਂ ਸੋਹਣੀ ਸੋਹਣੀ ਜਾਣਕਾਰੀ ਜਿਹੜੀ ਉਹ ਸ਼ੇਅਰ ਕਰ ਰਹੇ ਤੇ ਸੋਹਣੇ ਸੋਹਣੇ ਗੀਤ ਵੀ ਨਾਲ ਦੇ ਨਾਲ ਸੁਣਾਉਣੇ ਨੇ ਇੰਜੋਏ ਕਰੋ ਤਨੂ ਵਿਡਸ ਮਨੂ ਫਿਲਮ ਦਾ ਇਹ ਗੀਤ।

ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਡਾ ਫੌਜੀ ਪਸਾਰੇ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ ਅਮਰੀਕਾ ਵਿੱਚ G20 ਦੇਸ਼ਾਂ ਦੇ ਮੰਤਰੀਆਂ ਨਾਲ ਇੱਕ ਮੀਟਿੰਗ ਵਿੱਚ ਹਿੱਸਾ ਲੈਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਜਲੰਧਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਸ਼ਾਮਿਲ ਹੋਣਗੇ। ਭਾਰਤ ਨੇ ਇੱਕ ਪਰਮਾਣੂ ਹਥਿਆਰ ਮੁਕਤ ਸੰਸਾਰ ਅਤੇ ਸਾਰੇ ਪਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਲਸ਼ਕਰੇ ਤੇਬਾ ਦਾ ਇੱਕ ਚੋਟੀ ਦਾ ਦਹਿਸ਼ਤਗਰਦ ਮਾਰਿਆ ਗਿਆ ਹੈ ਤੇ 2026 ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਔਰਤਾਂ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2026 ਨੂੰ ਭਾਰਤੀ ਸਮੁੰਦਰੀ ਫੌਜ ਲਈ ਇੱਕ ਇਤਿਹਾਸਕ ਸਾਲ ਦੱਸਿਆ। ਇਸ ਸਾਲ 18 ਜੰਗੀ ਜਹਾਜ਼ਾਂ ਨੂੰ ਸ਼ਾਮਿਲ ਕਰਨ ਜਾਂ ਕਮਿਸ਼ਨ ਕਰਨ ਦੀ ਯੋਜਨਾ ਏ। ਕੱਲ ਨਵੀਂ ਦਿੱਲੀ ਵਿੱਚ ਭਾਰਤੀ ਸਮੁੰਦਰੀ ਫੌਜ ਦੀ 2 ਸਾਲਾ ਕਮਾਂਡਰਸ ਕਾਨਫਰੰਸ 2026 ਦੇ ਦੂਜੇ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਘਰੇਲੂ ਜਹਾਜ਼ ਨਿਰਮਾਣ ਪ੍ਰਣਾਲੀ ਦੀ ਵਧਦੀ ਪਰਿਪੱਕਤਾ ਨੂੰ ਦਰਸਾਉਂਦਾ ਏ। ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਪ੍ਰਾਪਤ ਕਰਨ ਲਈ ਸਮੁੰਦਰੀ ਫੌਜ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਦੀ ਜੰਗੀ ਜਹਾਜ਼ ਉਤਪਾਦਨ ਪ੍ਰਣਾਲੀ ਹੁਣ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਪੂਰਾ ਕਰਦੀ ਏ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕਮਿਸ਼ਨ ਕੀਤੇ ਗਏ ਜੰਗੀ ਜਹਾਜ਼ਾਂ ਵਿੱਚ 75% ਤੋਂ ਵੱਧ ਸਵਦੇਸ਼ੀ ਸਮੱਗਰੀ ਏ। ਮੌਜੂਦਾ ਪ੍ਰਣਾਲੀਆਂ ਦੀ ਮਹੱਤਤਾ ਨੂੰ ਪਛਾਣਦੇ ਹੋਏ ਰੱਖਿਆ ਮੰਤਰੀ ਨੇ ਭਾਰਤ ਦੇ ਸਮੁੰਦਰੀ ਨਿਗਰਾਨੀ ਪ੍ਰਣਾਲੀ ਦੇ ਮਹੱਤਵਪੂਰਨ ਅਪਗ੍ਰੇਡ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੁੰਦਰੀ ਆਵਾਜਾਈ ਦੀ ਵਧਦੀ ਗਿਣਤੀ ਅਤੇ ਪੇਚੀਦਗੀ ਲਈ ਅੱਤ ਵਿਸ਼ਲੇਸ਼ਣਾਤਮਕ ਸਮਰੱਥਾਵਾਂ ਦੀ ਲੋੜ ਏ। ਰੱਖਿਆ ਮੰਤਰੀ ਨੇ ਕਿਹਾ ਕਿ ਚੱਲ ਰਹੇ ਆਪਰੇਸ਼ਨ ਊਰਜਾ ਸੁਰੱਖਿਆ ਨੇ ਇੱਕ ਵਾਰ ਫਿਰ ਦੇਸ਼ ਦੀਆਂ ਊਰਜਾ ਸਪਲਾਈ ਲਾਈਨਾਂ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਭਾਰਤੀ ਸਮੁੰਦਰੀ ਫੌਜ ਦੀ ਪੇਸ਼ੇਵਰ ਯੋਗਤਾ ਅਤੇ ਸੰਚਾਲਨ ਤਿਆਰੀ ਦਾ ਵਿਖਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਸੰਕਟ ਦੇ ਸਮੇਂ ਵਿੱਚ ਸਹਾਇਤਾ ਪਹੁੰਚਾਉਣ ਵਾਲਾ ਦੇਸ਼, ਇੱਕ ਤਰਜੀਹੀ ਸੁਰੱਖਿਆ ਭਾਈਵਾਲ ਅਤੇ ਹਿੰਦ ਮਹਾਂਸਾਗਰ ਖੇਤਰ ਵਿੱਚ ਭਰੋਸੇ ਦੇ ਪ੍ਰਤੀਕ ਵਜੋਂ ਮਜ਼ਬੂਤੀ ਨਾਲ ਖੜ੍ਹਾ ਹੈ। ਇਸ ਨਾਲ ਭਾਰਤ ਦਾ ਮਹਾਂਸਾਗਰ ਦ੍ਰਿਸ਼ਟੀਕੋਣ ਹੋਰ ਮਜ਼ਬੂਤ ਹੋ ਰਿਹਾ। ਰੱਖਿਆ ਮੰਤਰੀ ਨੇ ਕਿਹਾ ਕਿ ਦੱਖਣੀ ਚੀਨ ਸਾਗਰ, ਭੂਮੱਧ ਸਾਗਰ ਅਤੇ ਅਟਲਾਂਟਿਕ ਮਹਾਂਸਾਗਰ ਵਿੱਚ ਭਾਰਤੀ ਜੰਗੀ ਜਹਾਜ਼ਾਂ ਦੀ ਮੌਜੂਦਗੀ ਦੇਸ਼ ਦੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਦਰਸਾਉਂਦੀ ਏ। ਰੱਖਿਆ, ਸਨਅਤ ਅਤੇ ਲੌਜਿਸਟਿਕ ਸਹਿਯੋਗ ਤੇ ਭਾਰਤ ਕੋਰੀਆ ਗਣਰਾਜ ਦੀ 10ਵੀਂ ਸਾਂਝੀ ਮੀਟਿੰਗ ਕਮੇਟੀ JCM ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿੱਚ ਹੋਈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੇ ਰੱਖਿਆ ਸਨਅਤ ਅਤੇ ਲੌਜਿਸਟਿਕ ਖੇਤਰਾਂ ਵਿੱਚ ਚੱਲ ਰਹੇ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ। ਮੰਤਰਾਲੇ ਨੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਇਹਨਾਂ ਦਾ ਪਸਾਰ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ ਅਮਰੀਕਾ ਵਿੱਚ G20 ਦੇਸ਼ਾਂ ਦੇ ਮੰਤਰੀਆਂ ਨਾਲ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਇਹ ਮੀਟਿੰਗ ਅਮਰੀਕੀ ਵਪਾਰ ਪ੍ਰਤੀਨਿਧ ਜੇਮਿਸਨ ਗ੍ਰੀਰ ਦੇ ਸੱਦੇ ਤੇ ਹੋ ਰਹੀ ਏ। ਅਮਰੀਕਾ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਗੋਇਲ ਆਪਣੇ ਅਮਰੀਕੀ ਹਮਰੁਤਬਾ ਨਾਲ ਭਾਰਤ ਅਮਰੀਕਾ ਦਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਤੇ ਵੀ ਚਰਚਾ ਕਰਨਗੇ। ਵਪਾਰ ਮੰਤਰਾਲੇ ਨੇ ਕਿਹਾ ਕਿ ਇਸ ਸਾਲ 7 ਫਰਵਰੀ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਮੁਤਾਬਕ ਵਿਚਾਰ ਵਟਾਂਦਰੇ ਅੰਤਰਿਮ ਸਮਝੌਤੇ ਨੂੰ ਅੰਤਮ ਰੂਪ ਦੇਣ ਤੇ ਕੇਂਦਰਿਤ ਹੋਣਗੇ। ਸ੍ਰੀ ਗੋਇਲ 19 ਸਤੰਬਰ ਤੋਂ 5 ਅਕਤੂਬਰ ਤੱਕ ਅਮਰੀਕਾ ਦਾ ਦੌਰਾ ਕਰ ਰਹੇ ਨੇ, ਜਿੱਥੇ ਉਹ G20 ਮੀਟਿੰਗ ਵਿੱਚ ਵਿਸ਼ਵ ਵਪਾਰ ਸੰਗਠਨ ਦੇ ਕੇਂਦਰ ਵਿੱਚ ਭਾਰਤ ਦੇ ਨਾਲ ਇੱਕ ਨੇਮ ਆਧਾਰਿਤ ਖੁੱਲ੍ਹੀ, ਸਮਾਵੇਸ਼ੀ ਅਤੇ ਪਾਰਦਰਸ਼ੀ ਬਹੁਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਚਰਚਾ ਕਰਨਗੇ। ਇਸ ਯਾਤਰਾ ਦੌਰਾਨ ਸ੍ਰੀ ਗੋਇਲ ਨਿਰਮਾਣ, ਖਪਤਕਾਰ ਵਸਤਾਂ, ਖੇਤੀਬਾੜੀ ਕਾਰੋਬਾਰ, ਪਰਚੂਨ ਅਤੇ ਤਕਨਾਲੋਜੀ ਸਮੇਤ ਵੱਖ ਵੱਖ ਖੇਤਰਾਂ ਦੀਆਂ ਪ੍ਰਮੁੱਖ ਅਮਰੀਕੀ ਕੰਪਨੀਆਂ ਦੇ CEOs ਨਾਲ ਵੀ ਮੁਲਾਕਾਤ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਪੰਜਾਬ ਦਾ ਦੌਰਾ ਕਰ ਰਹੇ ਨੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਜਲੰਧਰ ਵਿੱਚ 9 ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਦਰਪੇਸ਼ 3 ਵੱਡੀਆਂ ਚੁਣੌਤੀਆਂ, ਵਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ ਏ। 13 ਦਿਨਾਂ ਦੌਰਾਨ 4 ਪੜਾਵਾਂ 'ਚ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ 4000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਬਾਅਦ ਇਹ ਯਾਤਰਾਵਾਂ ਅੱਜ ਖਤਮ ਹੋ ਰਹੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRN ਜਲੰਧਰ। ਭਾਰਤ ਨੇ ਇੱਕ ਪਰਮਾਣੂ ਹਥਿਆਰ ਮੁਕਤ

0: ਅਨੁਸਾਰ ਅਤੇ ਸਾਰੇ ਪਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਵਿਦੇਸ਼ ਮੰਤਰਾਲੇ ਦੇ ਪੱਛਮੀ ਮਾਮਲਿਆਂ ਬਾਰੇ ਸਕੱਤਰ ਸੀਬੀ ਜਾਰਜ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਪਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ ਹੋਈ ਉੱਚ ਪੱਧਰੀ ਮੀਟਿੰਗ ਵਿਚ ਭਾਰਤ ਦਾ ਬਿਆਨ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਜਾਰਜ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੌਰਾਨ ਨਸਲਵਾਦ, ਨਸਲੀ ਵਿਤਕਰੇ, ਵਿਦੇਸ਼ੀ ਲੋਕਾਂ ਪ੍ਰਤੀ ਨਫ਼ਰਤ ਅਤੇ ਸੰਬੰਧਿਤ ਅਸਹਿਣਸ਼ੀਲਤਾ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਸੀ। ਪਿਛਲੇ ਹਫ਼ਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇੱਕ ਉੱਚ ਪੱਧਰੀ ਸਮਾਗਮ ਵਿਚ ਸੱਭਿਆਚਾਰਕ ਵਿਰਸੇ ਦੀ ਵਾਪਸੀ ਲਈ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿਚ ਬੀਤੀ ਦੇਰ ਸ਼ਾਮ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਲਸ਼ਕਰ ਏ ਤੈਬਾ ਦਾ ਇੱਕ ਚੋਟੀ ਦਾ ਦਹਿਸ਼ਤਗਰਦ ਮਾਰਿਆ ਗਿਆ ਹੈ। ਭਾਰਤੀ ਫੌਜ ਦੀ ਕਸ਼ਮੀਰ ਸਥਿਤ ਚਿਨਾਰ ਕੋਰ ਨੇ ਮਾਰੇ ਗਏ ਦਹਿਸ਼ਤਗਰਦ ਦੀ ਪਛਾਣ ਉਜਾਗਰ ਨਹੀਂ ਕੀਤੀ, ਪਰ ਅਧਿਕਾਰੀਆਂ ਨੇ ਉਸਦੀ ਪਛਾਣ ਸੁਲੇਮਾਨ ਸ਼ਾਹ ਉਰਫ ਮੂਸਾ ਵਜੋਂ ਕੀਤੀ। ਮੂਸਾ ਪਾਕਿਸਤਾਨ ਸਥਿਤ ਲਸ਼ਕਰ ਏ ਤੈਬਾ ਦਾ ਇੱਕ ਅੱਤ ਲੋੜੀਂਦਾ ਦਹਿਸ਼ਤਗਰਦ ਸੀ। ਚਿਨਾਰ ਕੋਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਦਸਿਆ ਕਿ ਬਡਗਾਮ ਦੇ ਯੂਸਮਰਗ ਨੇੜੇ ਕੋਰਕ ਵਿਚ ਫੌਜ, ਪੁਲਿਸ ਅਤੇ ਕੇਂਦਰੀ ਰਾਖਵਾ ਪੁਲਿਸ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਕੋਰਕ ਚਲਾਇਆ ਗਿਆ। ਆਖਰੀ ਖ਼ਬਰਾਂ ਮਿਲਣ ਸਮੇਂ ਤੱਕ ਕਾਰਵਾਈ ਜਾਰੀ ਸੀ। ਖ਼ਬਰ ਏਜੰਸੀਆਂ ਮੁਤਾਬਿਕ ਮੂਸਾ ਜੰਮੂ ਕਸ਼ਮੀਰ ਵਿਚ ਕਈ ਹਮਲਿਆਂ ਵਿਚ ਸ਼ਾਮਲ ਹੋਣ ਦੀ ਲੋੜੀਂਦਾ ਸੀ। ਉਹ 5 ਸਤੰਬਰ ਨੂੰ ਯੂਸਮਰਗ ਪਹਾੜੀਆਂ ਵਿਚ ਹੋਏ ਮੁਕਾਬਲੇ ਤੋਂ ਬਚ ਗਿਆ ਸੀ, ਜਿਸ ਵਿਚ ਉਸਦਾ ਕਰੀਬੀ ਸਾਥੀ ਯਾਸਿਰ ਮਾਰਿਆ ਗਿਆ ਸੀ। ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਵੱਲੋਂ ਕੈਂਸਰ ਦਵਾਈਆਂ ਤੇ ਵਸੂਲੇ ਜਾ ਰਹੇ ਬੇਹੱਦ ਜ਼ਿਆਦਾ ਮੁਨਾਫੇ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਅਨਿਆਂ ਦੱਸਿਆ ਅਤੇ ਸਾਰੀਆਂ ਦਵਾਈਆਂ ਤੇ 16% ਮਾਰਜਨ ਦੀ ਵਕਾਲਤ ਕੀਤੀ ਏ। ਜਸਟਿਸ ਵਿਕਰਮਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਨ ਲਈ ਕਿਹਾ ਕਿ ਕਾਰਪੋਰੇਟ ਹਸਪਤਾਲ ਮਰੀਜ਼ਾਂ ਨੂੰ ਆਪਣੀਆਂ ਜਾਂ ਨਾਮਜ਼ਦ ਫਾਰਮੇਸੀਆਂ ਤੋਂ ਦਵਾਈਆਂ ਖਰੀਦਣ ਲਈ ਮਜਬੂਰ ਕਰਦੇ ਨੇ। ਬੈਂਚ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਰੀਕੇ ਮਰੀਜ਼ਾਂ ਤੇ ਟੈਕਸ ਦੇਣ ਵਾਲਿਆਂ ਤੇ ਬੋਝ ਪਾ ਸਕਦੇ ਨੇ, ਖਾਸ ਕਰਕੇ ਜਦੋਂ ਇਲਾਜ ਸਰਕਾਰੀ ਯੋਜਨਾ ਦੇ ਅਧੀਨ ਆਉਂਦਾ ਹੈ। ਭਾਰਤ ਅਤੇ ਇਟਲੀ ਸੈਰ ਸਪਾਟਾ ਖੇਤਰ ਵਿਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ ਨੇ। ਇਹ ਸਮਝੌਤਾ ਕੱਲ੍ਹ ਇਟਲੀ ਵਿਚ ਹੋਈ ਸੈਰ ਸਪਾਟੇ ਬਾਰੇ ਭਾਰਤ ਇਟਲੀ ਸਾਂਝੇ ਵਰਕਿੰਗ ਗਰੁੱਪ ਦੀ ਮੀਟਿੰਗ ਵਿਚ ਹੋਇਆ। ਕਜ਼ਾਕਿਸਤਾਨ ਦੇ ਉਸ ਕੇਮੇਨ ਵਿਚ ਭਾਰਤ ਕਜ਼ਾਕਿਸਤਾਨ ਸਾਂਝੀਆਂ ਫੌਜੀ ਮਸ਼ਕਾਂ ਕਾਜ਼ਿੰਦ 2026 ਦਾ ਉਦਘਾਟਨ ਸਮਾਰੋਹ ਹੋਇਆ। ਇਹ ਮਸ਼ਕਾਂ ਸਾਂਝੇ ਸਿਖਲਾਈ ਪੜਾਅ ਦੀ ਸ਼ੁਰੂਆਤ ਨੂੰ ਦਰਸਾਉਂਦੀਆਂ ਨੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਕੱਲ੍ਹ ਹੋਈਆਂ ਇਨ੍ਹਾਂ ਮਸ਼ਕਾਂ ਦਾ ਉਦੇਸ਼ ਸੰਯੁਕਤ ਰਾਸ਼ਟਰ ਦੇ ਆਦੇਸ਼ ਤਹਿਤ ਨੀਮ ਰਵਾਇਤੀ ਮਾਹੌਲ ਵਿਚ ਦਹਿਸ਼ਤਗਰਦੀ ਵਿਰੋਧੀ ਸਾਂਝੀਆਂ ਕਾਰਵਾਈਆਂ ਕਰਨ ਲਈ ਦੋਵਾਂ ਫੌਜਾਂ ਦੀ ਅੰਤਰ ਕਾਰਜਸ਼ੀਲਤਾ ਨੂੰ ਵਧਾਉਣਾ ਅਤੇ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 3 ਦਿਨਾਂ ਲੜੀ ਦਾ ਦੂਜਾ ਮੈਚ ਅੱਜ ਗੁਹਾਟੀ ਦੇ ਵਾਰਸਾ ਪਾੜਾ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਏਗਾ। ਮੈਚ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਏਗਾ। 2026 ਏਸ਼ੀਆਈ ਖੇਡਾਂ ਵਿਚ ਭਾਰਤ ਦੀ ਔਰਤਾਂ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਅੱਜ ਫਾਈਨਲ ਵਿਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਜੋਤੀ ਸੁਰੱਖਿਆ ਵੇਨਮ, ਚਿਕਿਤਾ ਤਾਨੀਪਾਰਥੀ ਅਤੇ ਪ੍ਰਿਤਿਕਾ ਪ੍ਰਦੀਪ ਦੀ ਭਾਰਤੀ ਟੀਮ ਨੇ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਸੀ। ਭਾਰਤ ਨੇ ਹਾਂਗਜ਼ੂ ਵਿਚ 2023 ਏਸ਼ੀਆਈ ਖੇਡਾਂ ਵਿਚ ਔਰਤਾਂ ਦੇ ਕੰਪਾਊਂਡ ਟੀਮ ਮੁਕਾਬਲੇ ਵਿਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤ ਹੁਣ 7 ਸੋਨੇ ਤੇ 21 ਚਾਂਦੀ ਦੇ ਅਤੇ 25 ਕਾਂਸੀ ਦੇ ਤਮਗਿਆਂ ਸਮੇਤ ਕੁੱਲ 53 ਤਮਗਿਆਂ ਨਾਲ 9ਵੇਂ ਸਥਾਨ ਤੇ ਹੈ। ਆਖਿਰ ਚ ਖਾਸ ਖ਼ਬਰਾਂ। ਭਾਰਤੀ ਸਮੁੰਦਰੀ ਫੌਜ ਇਸ ਸਾਲ ਆਪਣੇ ਬੇੜੇ ਵਿਚ 18 ਜੰਗੀ ਜਹਾਜ਼ਾਂ ਨੂੰ ਸ਼ਾਮਿਲ ਕਰੇਗੀ। ਇਹ ਇਤਿਹਾਸ ਵਿਚ ਇੱਕ ਸਾਲ 'ਚ ਸਭ ਤੋਂ ਵੱਡਾ ਫੌਜੀ ਪਸਾਰੇ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ ਅਮਰੀਕਾ ਵਿਚ G20 ਦੇਸ਼ਾਂ ਦੇ ਮੰਤਰੀਆਂ ਨਾਲ ਇੱਕ ਮੀਟਿੰਗ ਵਿਚ ਹਿੱਸਾ ਲੈਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਤੇ ਜਲੰਧਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਸ਼ਾਮਿਲ ਹੋਣਗੇ। ਭਾਰਤ ਨੇ ਇੱਕ ਪਰਮਾਣੂ ਹਥਿਆਰ ਮੁਕਤ ਸੰਸਾਰ ਅਤੇ ਸਾਰੇ ਪਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਤੇ ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਲਸ਼ਕਰ ਏ ਤੈਬਾ ਦਾ ਇੱਕ ਚੋਟੀ ਦਾ ਦਹਿਸ਼ਤਗਰਦ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਤੇ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬੀ ਨੂੰ ਬਸ ਥੋੜਾ ਜਿਹਾ ਇੰਤਜ਼ਾਰ ਹੋਰ।

ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ ਸਵੇਰ ਦੇ 8:42 ਹੋ ਰਹੇ ਨੇ ਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ। ਪੰਜਾਬੀ ਫਿਲਮ ਮਿਊਜ਼ਿਕ ਦੇ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਜਵਾਕ 'ਚੋਂ ਐਮੀ ਵਿਰਕ ਦੀ ਆਵਾਜ਼ 'ਚ।

0: ਸ਼ਕਤੀ ਰੂਪਾ ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ,
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਉਹ ਸਰਪੰਚ ਜੀ, ਇਹ ਜਿਹੜਾ ਰੌਲਾ ਪੈਂਦੀ ਹੈਗੀ, ਮੇਰੇ ਤਾਂ ਸਮਝ ਨਹੀਂ ਆਉਂਦੀ। ਚਲੋ ਛੱਡੋ, ਅਸੀਂ ਕੀ ਲੈਣਾ ਸੀ ਤੇ ਵੋਟਾਂ ਲੈਣੀਆਂ ਹੈਗੀਆਂ। ਸਾਨੂੰ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ ਸਵੇਰ ਦੇ 9 ਵੱਜ ਰਹੇ ਨੇ। ਹੁਣ ਸੁਣੋ ਅੱਜ ਦੀਆਂ ਮੁੱਖ ਖਬਰਾਂ। ਭਾਰਤ ਨੇ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਵੱਡੀ ਚਿੰਤਾ ਦਾ ਕਾਰਨ ਦੱਸਿਆ। ਦੇਸ਼ਾਂ ਨੂੰ ਇਸ ਆਲਮੀ ਖਤਰੇ ਨਾਲ ਲੜਨ ਲਈ ਇਕੱਠੇ ਹੋਣ ਲਈ ਕਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜ਼ਮੀਨੀ ਪੱਧਰ 'ਤੇ ਰਣਨੀਤਿਕ ਸੋਚ ਅਤੇ ਸੰਕਟਕਾਲੀਨ ਯੋਜਨਾਬੰਦੀ ਭਾਰਤ ਦੀ

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਪੰਡਿਤ ਭੀਮ ਸੇਨ ਜੋਸ਼ੀ ਪਾਸੋਂ ਸ਼ਾਸਤਰੀ ਗਾਇਨ ਰਾਗ ਤੋੜੀ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਕਰਨ ਜਾ ਰਹੇ ਹਾਂ ਗਜ਼ਲਾਂ। ਗਜ਼ਲਾਂ ਉਹ ਜੋ ਦਿਲ ਦੇ ਅਹਿਸਾਸਾਂ ਨੂੰ ਬਿਆਨ ਕਰਦੀਆਂ ਨੇ, ਜੋ ਕਈ ਵਾਰ ਅਸੀਂ ਸ਼ਬਦਾਂ ਦੇ ਜ਼ਰੀਏ ਨਹੀਂ ਕਹਿ ਸਕਦੇ, ਉਹ ਦਿਲ ਦੀ ਗੱਲ ਗਜ਼ਲਾਂ ਬਿਆਨ ਕਰ ਜਾਂਦੀਆਂ ਨੇ। ਅਤੇ ਗਜ਼ਲਾਂ ਦੀ ਇਸ ਮਹਿਫਿਲ 'ਚ ਸਭ ਤੋਂ ਪਹਿਲੀ ਗਜ਼ਲ ਚੰਦਨ ਦਾਸ ਜੀ ਦੀ ਸੁਣੋ।

ਦਿਲ 'ਚ ਜਦੋਂ ਹਜ਼ਾਰ ਖਵਾਹਿਸ਼ਾਂ ਜਨਮ ਲੈਂਦੀਆਂ ਨੇ ਤਾਂ ਰਫ਼ਤਾਰ ਫੜਦੀਆਂ ਨੇ, ਪਰ ਉਸ ਰਫ਼ਤਾਰ ਦੇ ਵਿੱਚ ਆਹਿਸਤਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਆਪਣੀ ਗਜ਼ਲ 'ਚ ਪੰਕਜ ਉਦਾਸ ਜੀ ਵੀ ਕੁਝ ਇਹੀ ਬਿਆਨ ਕਰ ਰਹੇ ਨੇ।

ਅਨਮੋਲ ਹੋ ਜਾਂਦੇ ਨੇ ਅਤੇ ਆਪਣੀ ਗਜ਼ਲ 'ਚ ਉਹਨਾਂ ਲੋਕਾਂ ਨੂੰ ਹੀ ਬਿਆਨ ਕਰ ਰਹੇ ਨੇ ਗੁਲਾਮ ਅਲੀ ਸਾਹਿਬ। ਆਓ ਸੁਣਦੇ ਹਾਂ ਉਹਨਾਂ ਦੀ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ।

ਜ਼ਿੰਦਗੀ ਦੀ ਰਾਹ 'ਚ ਚੱਲਦਿਆਂ ਚੱਲਦਿਆਂ ਕਈ ਵਾਰ ਸਾਨੂੰ ਕੁਝ ਐਸੇ ਲੋਕ ਮਿਲਦੇ ਨੇ ਜੋ ਕਿ ਦਿਲ ਦੇ ਕਰੀਬ ਹੋ ਜਾਂਦੇ ਨੇ, ਅਤੇ ਜਿਹੜੇ ਲੋਕ ਦਿਲ ਦੇ ਕਰੀਬ ਹੋ ਜਾਂਦੇ ਨੇ

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30

0: ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ 'ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਕਰਨ ਜਾ ਰਹੇ ਹਾਂ ਪ੍ਰੋਗਰਾਮ ਹਾਨੂੰ ਫਰਮਾਇਸ਼। ਸਾਡੇ ਫੋਨ ਇਨ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਅਤੇ ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181-23-42-173। ਇਹ ਨੰਬਰ ਡਾਇਲ ਕਰਕੇ ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕਰੋ, ਆਪਣੀ ਮਨਪਸੰਦੀਦਾ ਗੀਤ ਤੁਸੀਂ ਸੁਣੋ ਔਰ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਡੀ ਫਰਮਾਇਸ਼ ਅਸੀਂ ਜਿਹੜੀ ਹੈ ਉਹ ਜ਼ਰੂਰ ਪੂਰੀ ਕਰੀਏ। ਤਾਂ ਤੁਸੀਂ ਫਿਲਹਾਲ ਸਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ, ਤਦ ਤੱਕ ਨਾਲ ਦੇ ਨਾਲ ਇੰਜੋਏ ਕਰੋ ਨੇਹਾ ਭਸਨ ਦੀ ਆਵਾਜ਼ 'ਚ ਮੇਰੇ ਬ੍ਰਦਰ ਕੀ ਦੁਲਹਨ ਫਿਲਮ ਦਾ ਗੀਤ।

0: ਬਿਲਕੁਲ ਜੀ, ਪ੍ਰੋਗਰਾਮ ਹਾਨੂੰ ਫਰਮਾਇਸ਼ ਦਾ ਆਗਾਜ਼ ਇਸ ਗੀਤ ਦੇ ਨਾਲ ਹੋ ਚੁੱਕਾ ਹੈ ਅਤੇ ਆਓ ਜਾਣਦੇ ਹਾਂ ਫਿਰ ਹੁਣ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਨੇ ਜੀ? ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਹੋਰ ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਬਹੁਤ ਵਧੀਆ ਜੀ, ਤੁਸੀਂ ਆਪਣਾ ਸੁਣਾਓ ਜੀ।
0: ਬਹੁਤ ਵਧੀਆ ਜੀ, ਫਿਰ ਅੱਜ ਕਿਹੜੀ ਫਰਮਾਇਸ਼ ਹੈ ਜੀ, ਕਿਹੜਾ ਗੀਤ ਸੁਣਨਾ ਤੁਸੀਂ?
1: ਫਿਰ ਮੈਂ ਜੀ ਨਾਰੀ ਗੀਤਕਾਰ ਸੁਰਿੰਦਰ, ਸੰਗੀਤਕਾਰ ਸ਼ੰਕਰ ਜੈਕਸਨ, ਆਵਾਜ਼ ਆ ਲਤਾ ਮੰਗੇਸ਼ਕਰ ਦੀ। ਤੇਰਾ ਜਾਣਾ ਦਿਲ ਕੇ ਅਰਮਾਨੋ ਕਾ ਲੁੱਟ ਜਾਣਾ, ਕੋਈ ਦੇਖੇ ਕੋਈ ਦੇਖੇ, ਬਣ ਕੇ ਤਕਦੀਰੋ ਕਾ ਮਿਟ ਜਾਣਾ।
0: ਵਾਹ ਜੀ ਵਾਹ
1: ਜਾਣਾ।
0: ਠੀਕ ਹੈ ਜੀ, ਜ਼ਰੂਰ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ। ਤੁਸੀਂ ਬਹੁਤ ਸੋਹਣਾ ਗੀਤ ਗਾ ਕੇ ਵੀ ਸੁਣਾ ਦਿੱਤਾ ਹੈ ਅਤੇ ਹੁਣ ਲਤਾ ਮੰਗੇਸ਼ਕਰ ਜੀ ਦੀ ਆਵਾਜ਼ 'ਚ ਸੁਣਿਆ ਗੀਤ। ਧੰਨਵਾਦ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਪ੍ਰੋਗਰਾਮ ਹਲੂ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਆਓ ਜਾਣਦੇ ਆ ਪ੍ਰੋਗਰਾਮ ਚ ਹੁਣ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹਲੋ
2: ਨਮਸਤੇ ਮੈਡਮ ਜੀ।
1: ਨਮਸਤੇ ਜੀ, ਹਾਂਜੀ ਕੌਣ ਬੋਲ ਰਹੇ ਨੇ ਜੀ?
2: ਮੈਡਮ ਭਾਰਤ ਬੋਲ ਰਿਹਾ ਲਾਹੌਰੀ ਗੇਟ ਅੰਮ੍ਰਿਤਸਰ ਤੋਂ, ਗੁਰਦੀਪ ਸਿੰਘਾਂ ਵਾਲੇ
1: ਅੰਮ੍ਰਿਤਸਰ ਤੋਂ ਕਾਲ ਮਿਲਾਈ ਹੈ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
2: ਥੈਂਕ ਯੂ ਮੈਡਮ ਜੀ।
1: ਪਿੱਛੋਂ ਤੁਸੀਂ ਆਵਾਜ਼ ਥੋੜੀ ਰੇਡੀਓ ਦੀ ਘੱਟ ਕਰ ਲੋਗੇ ਆਪਣੀ, ਡਬਲ ਆਵਾਜ਼ ਆ ਰਹੀ ਹੈ ਤੁਹਾਡੀ। ਹਾਂਜੀ
2: ਹਾਂਜੀ ਠੀਕ ਹੈ ਮੈਡਮ ਜੀ,
1: ਬਿਲਕੁਲ ਜੀ ਹਾਂਜੀ। ਕਿੰਨੇ ਦਿਨਾਂ ਬਾਅਦ ਕਾਲ ਮਿਲੀ ਕਿ ਪਹਿਲੀ ਵਾਰੀ ਮਿਲੀ ਹੈ?
2: ਮੈਡਮ ਜੀ 6 ਮਹੀਨੇ ਬਾਅਦ ਲੱਗੀ।
1: ਅੱਛਾ ਜੀ, 6 ਮਹੀਨੇ ਬਾਅਦ ਮਿਲੀ ਹੈ ਕਾਲ, ਤੇ ਫਿਰ ਅੱਜ ਖੁਸ਼ ਹੋਵੋਗੇ ਤੁਸੀਂ? ਤੇ ਇਸ ਖੁਸ਼ੀ ਚ ਗੀਤ ਕਿਹੜਾ ਸੁਣਨਾ?
2: ਮੈਡਮ ਜੀ ਸੰਤੋਸ਼ੀ ਮਾਤਾ ਫਿਲਮ ਦਾ ਕੋਈ ਵੀ ਲਗਾ ਦੋ।
1: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
2: ਥੈਂਕ ਯੂ ਮੈਡਮ ਜੀ।
1: ਥੈਂਕ ਯੂ। ਲੋ ਜੀ, ਇਹਨਾਂ ਦੀ ਫਰਮਾਇਸ਼ ਤਾਂ ਅਸੀਂ ਜ਼ਰੂਰ ਪੂਰੀ ਕਰਨੀ ਔਰ ਤੁਹਾਡੀ ਵੀ ਫਰਮਾਇਸ਼ ਅਸੀਂ ਪੂਰੀ ਕਰਨੀ ਹੈ ਪ੍ਰੋਗਰਾਮ 'ਚ। ਹਾਲੇ ਵੀ ਸਾਡੇ ਕੋਲ ਅੱਧਾ ਘੰਟਾ ਹੈ, ਤੁਸੀਂ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨਪਸੰਦੀਦਾ ਗੀਤ ਸੁਣੋ। ਇੱਕ ਵਾਰ ਮੈਂ ਤੁਹਾਨੂੰ ਨੰਬਰ ਦੱਸ ਦਿੰਦੀ ਹਾਂ, 0182-43-173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨਪਸੰਦੀਦਾ ਗੀਤ ਸੁਣੋ।

0: ਊਸ਼ਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ ਜੀ ਇਹ ਸੋਹਣਾ ਜਿਹਾ ਭਗਤੀ ਭਰਿਆ ਗੀਤ। ਅਤੇ ਆਓ ਜਾਣਦੇ ਹਾਂ ਹੁਣ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਨੇ ਜੀ?
1: ਹਾਂਜੀ ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਿਆਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਬਠਿੰਡਾ ਤੋਂ ਕੌਣ ਲੱਗੀ ਹੈ? ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਹਾਂ ਤੁਹਾਡਾ ਵੀ ਬਹੁਤ ਧੰਨਵਾਦ ਭਾਈ।
0: ਕਿੰਨੇ ਦਿਨਾਂ ਬਾਅਦ ਕਾਲ ਮਿਲੀ ਤੁਹਾਡੀ?
1: ਮੈਨੂੰ ਤਾਂ 6-7 ਮਹੀਨੇ ਹੋ ਗਏ ਹੋਣਗੇ, ਮੈਂ ਤਾਂ ਕਿਹਾ ਲੱਗਣ ਨੂੰ ਹਟ ਗਿਆ। ਮੈਂ ਅੱਜ ਮੈਂ ਕੋਸ਼ਿਸ਼ ਜਾਰੀ ਰੱਖੀ।
0: ਬਿਲਕੁਲ ਜੀ, ਬਿਲਕੁਲ ਜੀ, ਕੋਸ਼ਿਸ਼ ਜਾਰੀ ਰੱਖੀ ਤੇ ਦੇਖੋ ਫਿਰ ਅੱਜ ਸਫਲਤਾ ਮਿਲ ਗਈ ਹੈ, ਕਾਲ ਲੱਗ
1: ਗਈ। ਆਪਣਾ ਰੋਟੀ ਕੱਪੜਾ ਔਰ ਮਕਾਨ ਤੋਂ ਸੁਣਾ ਦੋ ਜੀ, ਮੈਂ ਨਾ ਭੁੱਲੂਗਾ।
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਆ ਫਰਮਾਇਸ਼ ਤੁਹਾਡੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਬਹੁਤ ਬਹੁਤ ਧੰਨਵਾਦ ਗੁਰੂ ਭਲਾ।
0: ਧੰਨਵਾਦ ਜੀ। ਲੋ ਜੀ, ਇਹਨਾਂ ਦੀ ਫਰਮਾਇਸ਼ ਹੈ ਜੀ, ਰੋਟੀ ਕੱਪੜਾ ਔਰ ਮਕਾਨ ਫਿਲਮ 'ਚੋਂ ਮੁਕੇਸ਼ ਅਤੇ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਹਲੂ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਉਹ ਜਾਣਦੇ ਆ ਪ੍ਰੋਗਰਾਮ ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹਲੋ ਹਲੋ ਹਲੋ ਹਲੋ ਸ਼ਾਇਦ ਕਿਸੇ ਟੈਕਨੀਕਲ ਐਰਰ ਕਰਕੇ ਜਿਹੜੇ ਸਾਡੇ ਕਾਲਰ ਨੇ ਉਹ ਸਾਡੇ ਨਾਲ ਕਨੈਕਟ ਨਹੀਂ ਹੋ ਪਾ ਰਹੇ। ਕੋਈ ਗੱਲ ਨਹੀਂ ਜੀ, ਤੁਸੀਂ ਕੋਸ਼ਿਸ਼ ਕਰਦੇ ਰਹੋ 0181-3242-173 ਨੰਬਰ ਡਾਇਲ ਕਰਕੇ। ਅਤੇ ਫਿਲਹਾਲ ਸੁਣਾਉਣ ਜਾ ਰਿਹਾ ਤੁਹਾਨੂੰ ਮਹਿਬੂਬਾ ਫਿਲਮ ਚੋਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਹੈਗੀ।

ਜੀ ਬਿਲਕੁਲ, ਜਿਹੜੇ ਛੇੜੇ ਮਾਰਦਾ ਹੋਇਆ ਤੁਹਾਡਾ ਮੈਸੇਜ ਪਹੁੰਚ ਚੁੱਕਿਆ ਸਟੂਡੀਓ 'ਚ। ਲਿਖ ਰਹੇ ਨੇ ਸਾਨੂੰ ਸਭ ਤੋਂ ਪਹਿਲਾ ਮੈਸੇਜ ਐਡਮਿੰਟਨ ਕੈਨੇਡਾ ਤੋਂ, ਦਲਜੀਤ ਚੀਮਾ, ਰਾਜਦੀਪ ਚੀਮਾ, ਰਵਜੋਤ, ਨਰਿੰਦਰ ਕੌਰ, ਰਵਰਾਜ ਅਤੇ ਸਿਫਤ ਦੋ ਜੋਤ। ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਲਿਖ ਰਹੇ ਨੇ ਸਾਨੂੰ ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੁਜ ਵਰਮਾ, ਆਯੁਸ਼ੀ, ਰਮੇਸ਼ ਚੰਦਰ, ਸ਼ੇਖ ਮੂਸਾ ਭਾਈਜਾਨ, ਰਾਜਕੁਮਾਰ ਵਡਾਣਾ ਅਤੇ ਸਾਰਾ ਪਰਿਵਾਰ। ਲਿਖ ਰਹੇ ਨੇ ਸਾਨੂੰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਿੱਦੀਕੀ, ਨਾਜਮਾ ਬੇਗਮ ਸਿੱਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ ਅਤੇ ਸਾਰਾ ਪਰਿਵਾਰ। ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼ ਅਤੇ ਸਾਰਾ ਕਾਟਵਾਲ ਪਰਿਵਾਰ। ਲਿਖ ਰਿਹਾ ਜੀ ਫਾਜ਼ਿਲਕਾ ਤੋਂ ਮੈਸੇਜ ਸਾਨੂੰ, ਜਨਮਪੁਰੀ ਸਾਰਨਪੁਰ ਤੋਂ ਜੌਨ ਡਿਕ੍ਰੈਸਟੋ, ਰੋਜ਼ੀ, ਪਰਲ ਅਤੇ ਵੀਲਸ। ਮੇਨ ਬਾਜ਼ਾਰ ਹਟੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਲਿਖ ਰਹੇ ਨੇ ਇਕਬਾਲ ਸਿੰਘ ਹਟੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਅਤੇ ਸਾਰਾ ਪਰਿਵਾਰ। ਪਿੰਡ ਸ਼ਾਹਪੁਰ, ਮਹਿਤਪੁਰ, ਬੂਟਾ ਸਿੰਘ ਤੋਂ ਲਿਖ ਰਹੇ ਨੇ ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲ ਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ, ਹਰਪ੍ਰੀਤ ਅਤੇ ਗਗਨਦੀਪ ਸਿੰਘ। ਲਿਖ ਰਹੇ ਨੇ ਸਾਨੂੰ ਮੈਸੇਜ ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਕੁਮਾਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬ੍ਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ। ਹਰੀਸ਼ ਸਹਿਗਲ ਖੰਨਾ ਤੋਂ ਲਿਖ ਰਹੇ ਨੇ ਅਤੇ ਨਾਲ ਇਹਨਾਂ ਦੇ ਜਗਦੀਸ਼ ਸਹਿਗਲ, ਰਾਜ, ਪੂਜਾ, ਪਾਰਥ ਅਤੇ ਸਾਰਥਕ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਪਿੰਡ ਸਾਬੂਆਣਾ ਫਜ਼ਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਨੁਰਿਤ ਅਤੇ ਪ੍ਰੀਸ਼ ਕੰਬੋਜ ਅਤੇ ਸਾਰਾ ਪਰਿਵਾਰ ਸੁਣਨਾ ਚਾਹੁੰਦੇ ਨੇ ਕੋਈ ਵੀ ਗੀਤ? ਲਿਖ ਰਹੇ ਨੇ ਅਲੂਣਾ ਮਿਆਣਾ ਤੋਂ, ਤਹਿਸੀਲ ਇਹਨਾਂ ਦੀ ਪਿਆਲ, ਡਿਸਟ੍ਰਿਕਟ ਲੁਧਿਆਣਾ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ, ਮਹਿਤਾਬ ਵੀਰ ਅਤੇ ਸਾਰਾ ਪਰਿਵਾਰ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਪਿੰਡ ਨਥਾਣਾ ਬਠਿੰਡਾ ਤੋਂ ਲਿਖ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਗੁਰਵੰਸ਼ ਸਿੰਘ ਜੋੜਾ ਅਤੇ ਸਾਰਾ ਪਰਿਵਾਰ। ਨਿਊ ਮਾਧੋਪੁਰੀ ਲੁਧਿਆਣਾ ਤੋਂ ਲਿਖ ਰਹੇ ਨੇ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਪਰਿਵਾਰ ਹੈ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਲਿਖ ਰਹੇ ਨੇ ਪੁਰਾਣੀ ਤਹਿਸੀਲ ਚੌਂਕ ਤੋਂ ਬਿੱਟੂ, ਇੰਦਰਜੀਤ, ਪਾਲਪੁਰੀ, ਚੰਚਲਪੁਰੀ, ਆਂਚਲ, ਗਗਨਪੁਰੀ, ਪੋਤਾ, ਪ੍ਰਿੰਸਪੁਰੀ। ਖੈਰਪੁਰ ਚੌਂਕ ਸਿਰਸਾ ਤੋਂ ਕੁਲਵਿੰਦਰ, ਸਕੀਨਾ ਪਾਲ, ਦੋਹਰਾ, ਯੁਵਰਾਜ, ਦੋਤੀ, ਸੁਖਰੀਤ ਅਤੇ ਸੁਣਨਾ ਚਾਹੁੰਦੇ ਨੇ ਕੋਈ ਵੀ ਗੀਤ? ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ, ਸ਼ਿਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਅਤੇ ਸਵੀਟੀ ਛਾਬੜਾ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਲਿਖ ਰਹੇ ਨੇ ਸਾਨੂੰ ਹੈਬਵਾਲ ਤੋਂ, ਨਾਂ ਹੈ ਇਹਨਾਂ ਦਾ ਜੀ ਅਮਨ, ਚਰਨਜੀਤ ਅਤੇ ਸਾਰਾ ਪਰਿਵਾਰ। ਅਤੇ ਸਾਰਿਆਂ ਤੋਂ ਗੁਜ਼ਾਰਿਸ਼ ਹੈ ਕਿ ਜਦ ਵੀ ਤੁਸੀਂ ਮੈਸੇਜ ਕਰਦੇ ਹੋ ਨਾ ਵਟਸਐਪ ਦੇ ਰਾਹੀਂ, ਪਹਿਲਾਂ ਆਪਣਾ ਜੋ ਹੈ ਚਲੋ ਜਗ੍ਹਾ ਦਾ ਨਾਂ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ, ਉਸ ਤੋਂ ਬਾਅਦ ਇੱਕਦਮ ਨਾਂ ਲਿਖ ਦਿਆ ਕਰੋ ਤਾਂ ਕਿ ਪੜ੍ਹਨ 'ਚ ਆਸਾਨੀ ਹੋਵੇ। ਪਿੰਡ ਅਤੇ ਡਾਕਖਾਨਾ ਲੋਗੜ ਠਾਕਰਾਂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ, ਡਾਕਟਰ ਰਾਮ ਕੁਮਾਰ ਨਰੰਗ, ਬਲਦੇਵ ਸਿੰਘ ਅਤੇ ਸਾਰਾ ਪਰਿਵਾਰ। ਕੋਈ ਵੀ ਗੀਤ ਇਹਨਾਂ ਨੇ ਲਿਖਿਆ? ਲਿਖ ਰਹੇ ਨੇ ਵਿਜੇ ਅਤੇ ਮਮਤਾ,

ਏਲਕਰੀ ਮੁੰਡੀ ਖਰੜ ਤੋਂ ਪਿੰਡ ਨੰਗਲਾ ਖੇੜਾ ਨੇੜੇ ਫਗਵਾੜਾ ਤੋਂ ਬਾਲਕ੍ਰਿਸ਼ਨ ਸ਼ਰਮਾ, ਪ੍ਰਵੀਨ, ਮੁਨੀਸ਼, ਰਾਹੁਲ ਤੇ ਸਾਰਾ ਪਰਿਵਾਰ ਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ। ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ।

ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੇ ਲਾ ਜੀ ਧਮਕਾ ਪਾਉਂਦਾ ਹੋਇਆ ਤੁਹਾਡਾ ਮੈਸੇਜ ਜੋ ਹੈ ਪਹੁੰਚ ਰਿਹਾ ਜੀ ਮੇਰੇ ਕੋਲ। ਤੁਸੀਂ ਇੰਨੇ ਪਿਆਰੇ ਪਿਆਰੇ ਜੋ ਹੈ ਨਾਲ ਗੱਲਾਂ ਲਿਖ ਰਹੇ ਹੋ। ਖੈਰ ਗੱਲਾਂ ਪੜ੍ਹਨ ਦਾ ਟਾਈਮ ਨਹੀਂ ਹੁੰਦਾ, ਪਰ ਤੁਹਾਡਾ ਨਾਂ ਪੜ੍ਹਨਾ ਬਹੁਤ ਜ਼ਰੂਰੀ, ਤੁਹਾਡੀ ਜਗ੍ਹਾ ਦਾ ਨਾਂ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਤਾ ਤਾਂ ਚੱਲੇ ਤੁਸੀਂ ਕਿੱਥੋਂ ਬੈਠ ਕੇ ਜੋ ਹੈ ਮੈਸੇਜ ਕਰ ਰਹੇ ਹੋ। ਤੇ ਲਓ ਜੀ, ਸਭ ਤੋਂ ਪਹਿਲੇ ਮੈਸੇਜ ਆਇਆ ਹਰਜੀਤ ਕੈਂਥ ਦਾ, ਅਤੇ ਲਿਖ ਰਹੇ ਨੇ ਕਲੋਨੀ ਢਾਬਾ ਲੁਧਿਆਣਾ ਤੋਂ, ਅਤੇ ਕੋਈ ਵੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਇਹਨਾਂ ਨੇ। ਲਿਖ ਰਹੇ ਨੇ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ। ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਹੈਪੀ ਰਾਏ, ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ, ਪ੍ਰਤੀਕ ਰਾਏ, ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੀਅਰ ਮੰਡੀ ਡੱਬ ਵਾਲੀ ਤੋਂ ਲਿਖ ਰਹੇ ਨੇ ਸਾਨੂੰ ਮੈਸੇਜ। ਲਿਖ ਰਹੇ ਨੇ ਪੰਚਕੁਲਾ ਸੈਕਟਰ 9 ਤੋਂ, ਆਸ਼ੂਚੁਕ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਛੱਤੀਸਗੜ੍ਹ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ ਅਤੇ ਰੁਦਰ ਵਰਮਾ। ਪਿੰਡ ਚਗੋੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵਿਰੇਨ ਅਤੇ ਮਨਰਾਜ। ਦਤਰਿੰਗੀ ਪਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪਿੰਦਰ ਮਣੀ ਅਤੇ ਨੋਖੇ ਲਾਲ ਵਰਮਾ। ਪਿੰਡ ਢਾਣੀ ਲਾਲ ਖਾਂ ਨੋਹਰ ਤੋਂ ਲਿਖ ਰਹੇ ਨੇ ਜਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ, ਵਿਨੋਦ ਖਾਂ ਅਤੇ ਸਾਰਾ ਪਰਿਵਾਰ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਲਿਖ ਰਹੇ ਨੇ ਸੰਗੀਤਾ ਰਾਣੀ ਜਿੰਦਲ, ਪੱਪੂ ਰਾਜਾ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ, ਖੁਸ਼ ਦਿਲ ਅਤੇ ਪੂਰਾ ਹੀ ਖੁਸ਼ ਦਿਲ ਪਰਿਵਾਰ।

ਇਸਲਾਮ ਵਾਲਾ ਤੋਂ ਲਿਖ ਰਹੇ ਨੇ, ਯਾਨੀ ਕਿ ਫਾਜ਼ਿਲਕਾ ਤੋਂ। ਸੋਹਨ ਲਾਲ, ਓਮ ਪ੍ਰਕਾਸ਼, ਸ਼ਗੁਨ, ਲਵਕੁਸ਼, ਸਤਰਪਾਲ ਸਿੰਘ, ਜਰਜਿੰਦਰ, ਬਾਬੂ ਸਿੰਘ, ਕਾਕਾ ਤੇ ਸਾਰਾ ਪਰਿਵਾਰ ਲਿਖ ਰਹੇ ਨੇ। ਪੰਚਕੁਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੀ, ਅੰਜਲ, ਨੇਹਾ, ਅੰਜਲੀ, ਸ਼ੁਭਮ ਤੇ ਲਵਲੀ। ਮਨਦੀਪ ਸਿੰਘ, ਦੀਪਾ, ਬੱਸ ਸਟੈਂਡ ਜਲਾਲਾ ਦੀਵਾਲ ਤੋਂ, ਜ਼ਿਲ੍ਹਾ ਲੁਧਿਆਣਾ ਤੋਂ ਲਿਖ ਰਹੇ ਨੇ ਮੈਸੇਜ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ, ਪੱਪੂ ਤੇ ਤਮੰਨਾ। ਭੋਪਾਲਗੜ੍ਹ ਰਾਜਸਥਾਨ ਤੋਂ ਧਮਿੰਦਰ, ਛਿੰਪਾ, ਕਪਿਲ, ਈਸ਼ਾਨ ਤੇ ਪੂਜਾ। ਪਿੰਡ ਕੁਮਹਾਰ ਹੈਡਾ ਸਹਾਰਨਪੁਰ ਤੋਂ ਮਸਰੂਰ ਹਸਨ, ਸ਼ਾਇਨਾ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ। ਤਪਾ ਮੰਡੀ ਤੋਂ ਸ਼ਮਸ਼ੀਰ ਸਿੰਘ, ਹਾਂਸ, ਸਤਪਾਲ ਮਾਨ, ਦੋਤਾ ਚਨਵੀਰ ਸਿੰਘ। ਬੇਨ ਸਿੰਘ ਲਿਖ ਰਹੇ ਨੇ ਜ਼ਿਲ੍ਹਾ ਲੁਧਿਆਣਾ ਤੋਂ, ਲਿਖ ਰਹੇ ਨੇ ਜਗਦੀਸ਼ ਮਠਾੜੂ, ਵੀਰਪਾਲ ਤੇ ਗੁਰਬਖਸ਼ ਮੋਗਾ ਤੋਂ ਇਹ ਮੈਸੇਜ ਕਰ ਰਹੇ ਨੇ ਸਾਨੂੰ। ਵਰਿੰਦਰ ਸ਼ਰਮਾ, ਕਮਲੇਸ਼, ਦੀਕਸ਼ਾ, ਰੋਬਿਨ ਤੇ ਨਾਲ ਇਹਨਾਂ ਦੇ ਵਿਆਂਸ਼, ਇਹ ਵੀ ਮੋਗਾ ਤੋਂ ਹੀ ਮੈਸੇਜ ਕਰ ਰਹੇ ਨੇ। ਪਿੰਡ ਕਾਤਰੋ ਤੋਂ ਅਮਰੀਕ ਸਿੰਘ, ਔਲਖ, ਜਸਵਿੰਦਰ, ਸੁਖਮ, ਪ੍ਰੀਤ ਤੇ ਨਾਲ ਇਹਨਾਂ ਦੇ ਜਸ਼ਨ ਪਿੰਦਰ ਲਿਖ ਰਹੇ ਨੇ। ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ ਤੇ ਕੁਨਾਲ। ਸਾਊਥ ਐਵੇਨਿਊ ਅਬੋਹਰ ਤੋਂ ਜਸਪਾਲ ਭਰਤੀ, ਵੀਨਾ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ ਤੇ ਹੈਪੀ, ਹਰਪ੍ਰੀਤ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਤੇ ਸਾਰੇ ਸਾਥੀ ਲਿਖ ਰਹੇ ਨੇ ਸਾਨੂੰ ਮੈਸੇਜ। ਬੈਂਗਲੌਰ ਤੋਂ ਭਾਰਤ ਭੂਸ਼ਣ, ਅੰਜੂ, ਸ਼੍ਰੀਵਾਸਤਵਾ, ਦੇਵਾਂਦੂ, ਸੰਸਕ੍ਰਿਤੀ ਤੇ ਪੁਰੂ ਲਿਖ ਰਹੇ ਨੇ ਸਾਨੂੰ ਮੈਸੇਜ। ਕਰਤਾਰਪੁਰ ਤੋਂ ਮਦਨ ਮੋਹਨ ਲਹਿਰ, ਸਰਬਜੀਤ, ਸੰਜੂ, ਨੀਤਿਕਾ, ਅਜੇ, ਏਂਜਲ, ਲਾਡਲਾ ਪੋਤਾ, ਅਰਵਨ, ਸੁਰਿੰਦਰ ਕੌਰ ਤੇ ਸਾਰਾ ਪਰਿਵਾਰ ਲਿਖ ਰਹੇ ਨੇ। ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਤੇ ਸਾਰਾ ਪਰਿਵਾਰ। ਦੁਰਗਾਈ ਸੇਲੂ ਤੋਂ ਲਿਖ ਰਹੇ ਨੇ ਸਾਨੂੰ ਹੇਮਲਤਾ ਤੇ ਸੀ ਆਰ ਕੁਲਕਰਨੀ ਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਇਹ ਪਿਆਰਾ ਜਿਹਾ ਗੀਤ। ਮਾਸਟਰ ਸਲੀਮ ਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ।

ਸੁੰਡੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਤੇ ਲਓ ਜੀ ਤੁਹਾਡੇ ਮੈਸੇਜਸ ਜੋ ਹੈ ਸਾਡੇ ਕੋਲ ਕਲਿੱਕ ਕਲਿੱਕ ਕਰਕੇ ਬਲਿੰਕ ਬਲਿੰਕ ਕਰਕੇ ਪਹੁੰਚ ਜਾ ਰਹੇ ਨੇ ਤੇ ਲਓ ਜੀ ਕਲਿੱਕ ਕਰਦੇ ਹਾਂ ਜੀ ਤੁਹਾਡੇ ਭੇਜੇ ਹੋਏ ਮੈਸੇਜ 'ਤੇ। ਲਿਖ ਰਹੇ ਨੇ ਸਾਨੂੰ ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ, ਪੁਸ਼ਪਿੰਦਰ ਅਤੇ ਸਾਰਾ ਪਰਿਵਾਰ। ਲਿਖ ਰਹੇ ਨੇ ਸ਼ਿਵਾਜੀ ਚੌਂਕ ਕਟਨੀ ਤੋਂ ਅਨਿਲ, ਅਮਰ, ਦਲੀਪ, ਰਾਜੂ, ਰਜਨ, ਵਿਪਿਨ, ਅਰੁਣ, ਸੰਜੇ, ਪਵਨ, ਸੁਨੀਲ, ਲਾਲੂ, ਸੋਨਾ, ਮੋਨਾ, ਹਨੀ, ਯਸ, ਸੋਮਿਆ ਅਤੇ ਉਹਨਾਂ ਦੇ ਮੰਮੀ ਪਾਪਾ। ਲਿਖ ਰਹੇ ਨੇ ਸਾਨੂੰ ਪਾਂਡਰ ਕਵੜਾ ਤੋਂ ਅਨਿਲ, ਬਰਾਂਡੇ, ਊਸ਼ਾ, ਅਨੁਸ਼੍ਰੀ ਅਤੇ ਤਨਸ਼੍ਰੀ। ਸੁਭਾਸ਼ ਸ਼ਰਮਾ, ਸੁਦੇਸ਼ ਸ਼ਰਮਾ, ਨਿਹਾਂਤ, ਅਨੁਰਾਧਾ, ਨਿਵਾਨ, ਨੀਆ, ਇਹ ਲਿਖ ਰਹੇ ਨੇ ਸਾਨੂੰ ਸਾਰੇ ਉਹਨਾਂ ਹਿਮਾਚਲ ਪ੍ਰਦੇਸ਼ ਤੋਂ ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਲਿਖ ਰਹੇ ਨੇ ਪਿੰਡ ਚੀਮਾ ਜ਼ਿਲ੍ਹਾ ਮੋਗਾ ਤੋਂ ਰਾਮਪਾਲ ਸ਼ਰਮਾ ਅਤੇ ਨੀਲਮ ਸ਼ਰਮਾ। ਪਿੰਡ ਛਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਜਗਜੀਤ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ, ਗੁਰਬਖਸ਼ ਅਤੇ ਸਾਰਾ ਪਰਿਵਾਰ। ਪਿੰਡ ਕੈਰੂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਲਿਖ ਰਹੇ ਨੇ ਸਾਨੂੰ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਪੋਤਰਾ ਗੁਰਸ਼ਬਦ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਵਿਜੇ ਗੋਇਲ ਇਹ ਲਿਖ ਰਹੇ ਨੇ ਸਾਨੂੰ ਫਜ਼ਿਲਕਾ ਤੋਂ ਮੈਸੇਜ। ਪਿੰਡ ਅਰਾਇਨ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਲਿਖ ਰਹੇ ਨੇ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ ਅਤੇ ਨਾਲ ਇਹਨਾਂ ਦੇ ਵਿਕਰਮਜੀਤ, ਪੂਨਮ। ਲਿਖ ਰਹੇ ਨੇ ਰਕੇਸ਼, ਨਰੇਸ਼, ਜਗਦੀਸ਼, ਬਲਦੇਵ ਅਤੇ ਪ੍ਰੇਮੀ ਜੰਡਵਾਲਾ ਤੋਂ ਲਿਖ ਰਹੇ ਨੇ ਸਾਨੂੰ ਮੈਸੇਜ। ਸੈਕਟਰ 18 ਜਗਾਦਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਲਿਖ ਰਹੇ ਨੇ ਵਿਨੀ ਮੋਹਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ। ਲਿਖ ਰਹੇ ਨੇ ਮੈਸੇਜ ਸਾਨੂੰ ਜਾਡਰਾ ਟਾਊਨ SBS ਨਗਰ ਤੋਂ ਵਿਨੋਦ,

ਸੰਧੂ, ਕਮਲ, ਰਿਤੇਸ਼, ਆਕਾਂਸ਼ਾ ਅਤੇ ਭਾਰਤ ਭੂਸ਼ਣ। ਜਸਵਿੰਦਰ ਕੌਰ ਲਿਖ ਰਹੇ ਨੇ ਸਾਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ। ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਗੁਰੂ ਫਤਿਹ ਸਿੰਘ, ਰਾਮ ਲਾਲ, ਬਾਬੂ ਤਿਵਾਣਾ, USA ਤੋਂ ਇਹ ਮੈਸੇਜ ਕਰ ਰਹੇ ਨੇ ਸਾਨੂੰ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਦਾਦਾ ਬਾਬੂ ਰੋਡ ਗਿਰਡੀ ਝਾਰਖੰਡ ਤੋਂ, ਮੁਹੰਮਦ ਯਾਸਿਨ ਅੰਜਾਨ, ਸਾਈਨਾਬਾਜ, ਹਸਨ ਨਵਾਜ, ਬਾਬੂ ਅਹਦ, ਮਿਫਰਾ ਨਾਜ ਅਤੇ ਬੇਬੀ ਚਾਹਤ। ਮਨੋਹਰ ਲਾਲ ਗਾਂਧੀ ਵਿਜੇਨਗਰ ਚਣਕੀ ਚੌਂਕ ਗਾਜ਼ੀਆਬਾਦ ਤੋਂ ਲਿਖ ਰਹੇ ਨੇ ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਮੌਲਾ ਫਤਿਹਗੜ੍ਹ ਲੁਧਿਆਣਾ ਤੋਂ ਲਿਖ ਰਹੇ ਨੇ ਵਿਨੋਦ ਪੁਰੀ, ਵੀਪੀ ਰੰਜੂ, ਅਸ਼ੋਕ, ਸੁਸ਼ੀਲ, ਵਿਕੇਪੁਰੀ, ਕੈਲਾਸ਼ਪੁਰੀ, ਨੀਲਮ, ਰਮਾ, ਪਾਲੀਪੁਰੀ, ਸੁਨੀਲ ਪਾਠਕ ਅਤੇ ਵਿਕੇਪੁਰੀ ਲਿਖ ਰਹੇ ਨੇ ਸਾਨੂੰ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ, ਨਿਤਿਨ ਅਤੇ ਮਯੰਕ ਸ਼ਰਮਾ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਅਤੇ ਬਾਬੂ ਰਿਆਂਸ਼ ਲਿਖ ਰਹੇ ਨੇ ਸਾਨੂੰ ਛੱਤੀਸਗੜ੍ਹ ਅਮਲੇਸ਼ਵਰ ਤੋਂ। ਲਿਖ ਰਹੇ ਨੇ ਮੈਸੇਜ ਜੰਡਵਾਲਾ ਤੋਂ ਗੁਰਨੂਰ, ਮਨਦੀਪ, ਕੇਵਲ, ਅਮਾਨਤ ਅਤੇ ਸਾਰਾ ਪਰਿਵਾਰ। ਪਿੰਡ ਲੋਹੜੀ ਮਹੋਬਾ ਉੱਤਰ ਪ੍ਰਦੇਸ਼ ਤੋਂ ਜੈਪਾਲ, ਇੰਦਰਪਾਲ, ਰਾਘਵਿੰਦਰ, ਅਰਵਿੰਦ, ਰਾਗਨੀ, ਰੀਆ, ਰੇਨੂ ਅਤੇ ਰੌਨਿਕਾ ਯਾਦਵ। ਅਤੇ ਇਹਨਾਂ ਸਾਰਿਆਂ ਨੇ ਕੋਈ ਵੀ ਗੀਤ ਕਿਹਾ ਜੀ ਅਤੇ ਸੁਣਾਉਣੇ ਆ ਜੀ ਸਰਬਜੀਤ ਚੀਮਾ ਦੀ ਆਵਾਜ਼ ਵਿੱਚ ਇਹ ਗੀਤ।

ਕਮਨ ਜਲੰਧਰ ਪੈਂਦੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ। ਅਤੇ ਲਓ ਜੀ, ਮੈਸੇਜ ਜੋ ਹੈ ਪਹੁੰਚੇ ਜਾ ਰਹੇ ਨੇ, ਢੇਰ ਸਾਰੇ ਲਿਖ ਰਹੇ ਨੇ। ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇ ਸ਼ਾਮ ਸ਼ਰਮਾ, ਇੰਦਰਾ ਅਤੇ ਸਾਰਥਕ। ਕਗਨਪੁਰ, ਜ਼ਿਲ੍ਹਾ ਕਸੂਰ ਜਾਫਰ ਤੋਂ ਲਿਖ ਰਹੇ ਨੇ ਅਬਦੁਲ ਗਫੂਰ ਅਤੇ ਮੁਹੰਮਦ ਸਰਵਰ। ਲਿਖ ਰਹੇ ਨੇ ਮੱਟੂ ਪਰਿਵਾਰ, ਪਿੰਡ ਮਾਣ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਬੱਟੂ, ਰਣਜੀਤ, ਮੱਟੂ, ਜਿੰਮੀ ਅਤੇ ਪੂਰਾ ਪਰਿਵਾਰ।

ਪਰਿਵਾਰ, ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਇਹ ਸਾਨੂੰ ਮੈਸੇਜ ਕਰ ਰਹੇ ਨੇ। ਮਾਮੂਲਵਾੜੀ ਮਹਾਰਾਸ਼ਟਰ ਤੋਂ ਲਿਖ ਰਹੇ ਨੇ ਸਾਨੂੰ ਸੋਪਾਨ, ਪੀ ਐੱਸ ਬਸੰਤ ਰਾਵ ਅਤੇ ਮੋਹਨ ਲਿਖ ਰਹੇ ਨੇ ਸਾਨੂੰ ਮੈਸੇਜ। ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ, ਰਾਣੀ, ਰਾਘਵ, ਹਰਮਨ ਅਤੇ ਸਾਰਾ ਪਰਿਵਾਰ ਲਿਖ ਰਹੇ ਨੇ। ਮਲਕੀਤ ਸਿੰਘ ਗੁਨਿਆਣਾ ਮੰਡੀ, ਜ਼ਿਲ੍ਹਾ ਬਠਿੰਡਾ ਤੋਂ। ਮੁਜ਼ੱਫਰਪੁਰ ਬਿਹਾਰ ਤੋਂ ਆਰਿਅਨ, ਰੋਹਿਤ ਅਤੇ ਪਿਊਸ਼ ਅਤੇ ਸਾਰਾ ਪਰਿਵਾਰ ਲਿਖ ਰਹੇ ਨੇ ਸਾਨੂੰ ਮੈਸੇਜ। ਬਜਿੰਦਰ, ਤਾਰਾ ਦੇਵੀ, ਸੋਨਾਲੀ, ਸੋਨਮ ਅਤੇ ਸਾਰਾ ਪਰਿਵਾਰ ਲਿਖ ਰਹੇ ਨੇ। ਗੰਜ ਡੁੰਡਵਾਰਾ ਤੋਂ ਸ਼ਮਸੁਲ ਕਮਰ ਰਾਹੀਂ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ ਅਤੇ ਸਾਰਾ ਪਰਿਵਾਰ। ਰਾਮਨਗਰ ਕਦਮਾ ਜਮਸ਼ੇਦਪੁਰ ਤੋਂ ਮਰਾਹੂ, ਦੇਵੰਤੀ, ਚੱਕੇ ਬਾਜ਼ਾਰ ਚੰਦੌਲੀ ਤੋਂ ਸੁੰਦਰ ਅਤੇ ਸੁਮਨ, ਬਬਰੀ ਬਾਜ਼ਾਰ ਚੰਦੌਲੀ ਤੋਂ ਵਿਜੇ, ਸਰੋਜ, ਗਮਿਹਾਰਾ ਜਮਸ਼ੇਦਪੁਰ ਤੋਂ ਰੋਹਨ ਅਤੇ ਆਰਿਆ, ਅਕਰਮ ਹੁਸੈਨ, ਬੇਗਮ ਇਸ਼ਰਤ ਅਕਰਮ, ਵਸੀਮ ਅਕਰਮ, ਰੁਬੀਨਾ, ਆਰਿਜ, ਨਦੀਮ, ਸ਼ਮੀਮ, ਮਮਤਾ ਰਾਣੀ, ਪੂਨਮ ਅਤੇ ਸਾਰਾ ਪਰਿਵਾਰ। ਜਮਸ਼ੇਦਪੁਰ ਤੋਂ ਬਿਪਿਨ, ਸਵਾਤੀ, ਦੇਵ ਕੁਮਾਰ ਅਤੇ ਆਰਨ ਕੁਮਾਰ। ਪਿੰਡ ਜਾਫਰਾ, ਜ਼ਿਲ੍ਹਾ ਫਜ਼ਲਕਾ ਤੋਂ ਫਲਕ ਸਿੰਘ, ਰਾਜੂ, ਬੱਬੂ, ਸੋਨੂੰ, ਅਮਨਦੀਪ ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਪਿੰਡ ਬੁਰਜ ਮਾਨਸਾ ਨੇੜੇ ਮੰਡੀ ਤੋਂ ਲਿਖ ਰਹੇ ਨੇ ਸਾਨੂੰ ਰਾਮ ਸਿੰਘ, ਪਿੰਦਰ ਕੌਰ, ਕਮਲਪ੍ਰੀਤ, ਕਾਕੂ, ਗੁਰਜੀਤ ਮੰਗੂ ਅਤੇ ਮਲਕੀਤ ਮਾਨ। ਨਰਿੰਦਰ ਚਾਵਲਾ ਪਿੰਡ ਮੁਕਰਾਨਪੁਰ ਤੋਂ, ਤਹਿਸੀਲ ਹੈ ਜੀ ਇਹਨਾਂ ਦੀ ਬੱਸੀ, ਅਤੇ ਨਾਲ ਇਹਨਾਂ ਦੇ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਹਰੀਸ਼ ਅਤੇ ਮੁਸਕਾਨ। ਭਲਾਈ ਛੱਤੀਸਗੜ੍ਹ ਤੋਂ ਉੱਤਮ ਸਿੰਘ, ਮੋਰਸ, ਅਨਿਲ ਕੁਮਾਰ, ਅਜੀਤ, ਆਯੂਸ਼ ਅਤੇ ਨੰਦਨੀ ਅਤੇ ਦੋਸਤ ਨੇ ਜੋ ਮੈਂ ਹੁਣੇ ਹੁਣੇ ਮੈਸੇਜ ਖੋਲਿਆ, ਸਾਰੇ ਮੈਸੇਜ ਡਿਲੀਟ ਕਰਦੇ ਨੇ। ਖੈਰ ਕੋਈ ਗੱਲ ਨਹੀਂ, ਅਗਲੀ ਵਾਰ ਜੋ ਹੈ ਤੁਸੀਂ ਠੀਕ ਕੱਲ੍ਹ 10 ਵਜੇ ਫਿਰ ਤੋਂ ਮੈਸੇਜ ਕਰਿਓ, ਪਰ ਡਿਲੀਟ ਨਾ ਕਰਿਓ। ਪ੍ਰਦੀਪ ਬਿਸ਼ਨੋਈ, ਨਿਧੀ, ਜਤਿਨ, ਤਨਿਸ਼, ਲਕਸ, ਹਰੀਪੁਰਾ, ਤਹਿਸੀਲ ਅਬੋਹਰ, ਡਿਸਟ੍ਰਿਕਟ ਜੋ ਹੈ ਇਹਨਾਂ ਦਾ ਫਾਜ਼ਿਲਕਾ ਤੋਂ ਇਹ ਸਾਨੂੰ ਮੈਸੇਜ ਕਰ ਰਹੇ ਨੇ। ਜਲਾਲਾਬਾਦ ਵੈਸਟ ਤੋਂ ਲਿਖਣੇ ਨੇ ਸੁਰੇਸ਼, ਪੂਨਮ, ਵਿਸ਼ਾਲ, ਦਿਸ਼ਾਨੀ ਅਤੇ ਨਿਮਿਤ ਅਤੇ ਸ਼ੁਕਰੀਆ ਕਹਿ ਰਹੇ ਨੇ। ਲਿਖ ਰਹੇ ਨੇ ਜ਼ਿਲ੍ਹਾ ਬਰੇਲੀ ਪਿੰਡ ਕਰੇਲੀ ਤੋਂ ਮੁਹੰਮਦ, ਆਮਿਰ ਅੰਸਾਰੀ, ਸ਼ਮੀਮ ਅੰਸਾਰੀ, ਨਸਰੀਨ, ਸਮਾ, ਮਾਹੇ ਅਤੇ ਸਾਰਾ ਪਰਿਵਾਰ। ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ ਦਵਿੰਦਰਪਾਲ ਸ਼ਰਮਾ, ਗੁਰਦੀਪ ਰਾਣੀ, ਵੀਰ ਚੰਦ, ਉਰਮਿਲਾ ਦੇਵੀ ਅਤੇ ਸਾਰਾ ਪਰਿਵਾਰ। ਸੁਦੇਸ਼ ਰਾਣੀ, ਮਨੀਸ਼ ਅਰੋੜਾ, ਸੋਨੂੰ, ਅੰਜੂ, ਗੁੰਜਨ ਕੈਮਖਰਾਂ ਤੋਂ ਲਿਖ ਰਹੇ ਨੇ ਸਾਨੂੰ ਮੈਸੇਜ। ਮੁੱਲਾਪੁਰ ਡਾਕਾ ਮੰਡੀ ਤੋਂ ਨਗੀਨਾ ਜੈਨ, ਸੰਜੀਵ, ਰਜੇਸ਼, ਵਿੱਕੀ, ਇੰਦੂ, ਨੀਲਮ, ਅਰੁਣਾ, ਮੱਟੂ, ਅਰਿਹੰਤ, ਸੁਰਭੀ ਜੈਨ, ਲੱਕੀ, ਸਾਰਿਕਾ, ਬਨੀਤਾ ਜੈਨ ਲੰਡਨ UK ਤੋਂ, ਕ੍ਰਿਸ਼ਨ ਗੋਪਾਲ ਸ਼ਰਮਾ, ਆਸ਼ੀਸ਼ ਸ਼ਰਮਾ, ਕੈਲਾਸ਼, JB ਰਾਓ, ਬੁਲਬੁਲ ਰਾਓ USA ਤੋਂ ਇਹ ਮੈਸੇਜ ਕਰ ਰਹੇ ਨੇ ਸਾਨੂੰ। ਲਿਖ ਰਹੇ ਨੇ ਮਾਲੀਆਨ, ਸਰਧਨਾ, ਮੇਰਠ, ਅਨਿਲ ਜੈਨ, ਸਾਹਿਬ ਜੈਨ, ਸੰਯਮ, ਮੁਸਕਾਨ, ਮਾਸਟਰ ਜਿਵਮੇ ਅਤੇ ਆਦਿ ਜੈਨ। ਕਸਬਾ ਚਲਕਾਨਾ ਤੋਂ ਨਦੀਮ ਅੰਸਾਰੀ, ਯਾਇਸ਼ਾ, ਅਜ਼ੀਮ, ਆਲੀਆ, ਅਰਹਨ ਅਤੇ ਸਾਰਾ ਪਰਿਵਾਰ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਗੰਗਾਰਾਮ ਲਿਖ ਰਹੇ ਨੇ ਸਾਨੂੰ ਭੂਚ ਮੰਡੀ ਤੋਂ, ਮੋਹਨ ਲਾਲ ਚੌਂਕੀ ਅਤੇ ਅਰਵਿੰਦ ਕੁਮਾਰ ਲਿਖਣੇ ਨੇ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, GS ਰਾਮਗੜੀਆ। ਕਸਬਾ ਚਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਜ਼ਰੀਫ ਅੰਸਾਰੀ, ਨੇਮ ਅੰਸਾਰੀ, ਡਾਕਟਰ ਅਮੀਰ ਮੁੰਨਾ ਨਾਜ਼ਿਮ ਲਿਖ ਰਹੇ ਨੇ। ਨੇੜੇ ਬੰਦ

ਫਾਟਕ ਮੋੜ ਤੋਂ ਸ਼ਿਵ ਜੀ ਰਾਮ ਪ੍ਰਜਾਪਤ ਮਿੱਠੂ ਅਤੇ ਸਾਰਾ ਪਰਿਵਾਰ ਇਹਨਾਂ ਨੇ ਬੁਰਜ ਮਾਨਸਾ ਤੋਂ ਸਾਨੂੰ ਮੈਸੇਜ ਕੀਤਾ ਹੈ। ਲਿਖ ਰਹੇ ਨੇ ਉਪਰਕੋਟ ਮੌਲਾ ਚੌਗੁੰਟੀ ਬੁਲੰਦ ਸ਼ਹਿਰ ਤੋਂ ਮੁਹੰਮਦ ਸਈਦ ਅਬਾਸੀ, ਨਿਗਹਤ ਪਰਵੀਨ ਅਬਾਸੀ, ਸ਼ਹਿਨਵਾਜ਼ ਅਬਾਸੀ, ਸਰਫਰਾਜ਼ ਅਬਾਸੀ, ਫਰਦੀਨ, ਸੁਹਾਨ, ਅਰਜ਼ਾਨ, ਅਬਾਨ ਅਤੇ ਸਾਰਾ ਪਰਿਵਾਰ ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸਾਨੂੰ ਜੀ ਸੁਨਾਰੇ ਜੀ ਯੁੱਧਵੀਰ ਮਾਣਕ ਅਤੇ ਗਿੱਬੀ ਗਰਵਾਲ ਦੀ ਆਵਾਜ਼ ਵਿੱਚ ਗੀਤ ਸੁਣਦੇ ਹਾਂ।

ਸੁਣ ਰਹੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਤੇ ਲਓ ਜੀ ਮੈਸੇਜ ਪਹੁੰਚ ਚੁੱਕਿਆ, ਲਿਖ ਰਹੇ ਨੇ ਵਿੱਕੀ, ਸੰਤੋਸ਼, ਰੌਨਿਤ ਤੇ ਪੂਰਾ ਪਰਿਵਾਰ। ਇਹ ਲਿਖ ਰਹੇ ਨੇ ਫਾਜ਼ਿਲਕਾ ਤੋਂ ਸਾਨੂੰ ਮੈਸੇਜ। ਗੁਰਮੀਤ ਸਿੰਘ ਮੀਤਾ ਨਵੀਂ ਦਿੱਲੀ ਤੋਂ ਮੈਸੇਜ ਕਰ ਰਹੇ ਨੇ। ਜਗਦੀਸ਼ ਕੁਮਾਰ, ਅਰਵਿੰਦ, ਨੀਰਜ ਤੇ ਸਾਰਾ ਪਰਿਵਾਰ। ਤੇਲੰਗਾਨਾ ਭੂਮ ਗੀਰ ਤੋਂ ਲਿਖ ਰਹੇ ਨੇ ਮੁਹੰਮਦ ਫਜ਼ਾਨ, ਪ੍ਰਵਾਨ ਅਤੇ ਨਾਲ ਇਹਨਾਂ ਦੇ ਮਹਿਰਾ, ਆਜ਼ਿਮ ਅਤੇ ਗੁੜੀਆ। ਹੀਰਾਬਾਗ ਜਗਰਾਓਂ ਤੋਂ ਜਗਦੀਸ਼ ਪਾਲ ਮਹਿਤਾ, ਲੀਲਾ ਮਹਿਤਾ, ਹਰਦੀਪ, ਅੰਜੂ ਬਾਲਾ, ਪਰੂਸ਼ੀ ਅਤੇ ਨਾਲ ਇਹਨਾਂ ਦੇ ਦੀਪਾਂਸ਼ੂ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ, ਮਿਕਾ, ਬਲਵਿੰਦਰ, ਜਤੇਗ ਅਤੇ ਮਿਕਾ ਵਿਰਕ ਲਿਖ ਰਹੇ ਨੇ ਸਾਨੂੰ ਮੈਸੇਜ। ਕਾਦੀਆਂ ਤੋਂ ਪ੍ਰੀਤੀ ਸ਼ਰਮਾ, ਡਾਕਟਰ ਅਧੋਕ, ਅਦੀਪ, ਬਿੰਦੂ, ਪਾਪਾ, ਬਿੱਟੂ ਅਤੇ ਸਾਰਾ ਪਰਿਵਾਰ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ, ਟਿੱਲੂ ਨਾਇਕ ਅਤੇ ਮਧੂ ਨਾਇਕ ਇਹ ਕਰ ਰਹੇ ਨੇ ਸਾਨੂੰ ਮੈਸੇਜ। ਤਲਵੰਡੀ ਮਾਲੀਆਂ ਤੋਂ ਲਿਖ ਰਹੇ ਨੇ ਗੋਪਾਲ ਕ੍ਰਿਸ਼ਨ ਸ਼ਰਮਾ, ਨਿਮਰਤ ਦੇਵੀ, ਦੁਰਲਾਭ ਸ਼ਰਮਾ, ਚੰਦਰਜੋਤ ਸ਼ਰਮਾ ਅਤੇ ਸਾਰਾ ਪਰਿਵਾਰ। ਰਿੰਪੀ ਸਿੰਘ, ਪਾਲ ਸਿੰਘ, ਸਲੀਮ ਸਿੰਘ, ਬੇਟੀ ਤਨਵੀਰ ਕੌਰ ਅਤੇ ਸਾਰਾ ਪਰਿਵਾਰ। ਪਟੇਲ ਨਗਰ ਮਲੌਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਇਹਨਾਂ ਦੇ ਨਾਲ ਆਰਜ਼ੂ ਅਤੇ ਗੁੱਡੂ। ਪਿੰਡ ਤੇ ਡਾਕਣਾ ਨਿਮਨਾਬਾਦ ਨੇੜੇ ਫਸੀਦੋ ਮੰਡੀ, ਜ਼ਿਲ੍ਹਾ ਜਿੰਦ, ਹਰਿਆਣਾ ਤੋਂ ਜਸਬੀਰ ਸਿੰਘ, ਜਤਿੰਦਰ, ਗੁਰਪ੍ਰੀਤ, ਲਵਪ੍ਰੀਤ ਅਤੇ ਕਰਮਜੀਤ ਕੌਰ ਲਿਖ ਰਹੇ ਨੇ। ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੂਜ, ਆਯੂਸ਼ੀ, ਰਮੇਸ਼ ਚੰਦ, ਸ਼ੇਖ ਮੂਸਾ ਭਾਈਜਾਨ ਅਤੇ ਰਾਜਕੁਮਾਰ। ਝੱਜਰ ਹਰਿਆਣਾ ਤੋਂ ਬਿੱਟੂ, ਰੀਟਾ, ਰਜਤ ਅਤੇ ਮਯੰਕ ਭਾਟੀਆ ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ।

ਇਸ ਗੀਤ ਦੇ ਨਾਲ ਆਪਣੀ ਦੋਸਤ ਕ੍ਰਿਤਿਕਾ ਕੌਸ਼ਲ ਨੂੰ ਦਿਓ ਇਜਾਜ਼ਤ, ਪਰ ਪ੍ਰੋਗਰਾਮਾਂ ਦਾ ਸਿਲਸਿਲਾ ਕਿਤੇ ਵੀ ਨਹੀਂ ਜਾ ਰਿਹਾ, ਤੁਹਾਡੇ ਨਾਲ ਚੱਲ ਰਿਹਾ। ਅਤੇ ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਸੁਨੂਗ ਜੀ ਬਾਕੀ ਪ੍ਰੋਗਰਾਮ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 12 ਵਜ ਰਹੇ ਨੇ ਤੇ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ।

0: नमस्कार।
1: प्रोग्राम वसदे वेड़े लैके कोमल हाजिर
0: ते कोमल दा साथ देने लई मैं मीनू तुहाडे रूबरू होई आ। सारे मेरे स्रोते किवें दे ने? कोमल तुसी किवें दे हो?
1: बिल्कुल ठीक। ते जदों असीं स्रोतियां दे रूबरू होंदे आ ना ते होर वधिया हो जांदे आ, क्योंकि ओह वी साडा इंतजार कर रहे होंदे ने ते असीं वी उहनां दा इंतजार कर रहे।
0: बिल्कुल, सानू वधिया होना भी चाहिदा क्योंकि परमात्मा ने हर दिन सानू बख्शिया है, सोहणा बख्शिया। मैं कहिंदी आ कि कोमल, शुकराना करना बहुत जरूरी है। ਅਸੀਂ ਨਾ ਜੇ ਸ਼ੁਕਰਾਨਾ ਕਰਦੇ ਰਹੀਏ ਪਰਮਾਤਮਾ ਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਸੋਹਣੀਆਂ ਹੋਣ ਲੱਗ ਜਾਂਦੀਆਂ ਨੇ, ਹੈ ਨਾ?
1: ਬਿਲਕੁਲ। ਦੇਖੋ ਪਰਮਾਤਮਾ ਨੇ ਸਾਨੂੰ ਕੀ ਨਹੀਂ ਦਿੱਤਾ, ਚਾਰੋਂ ਤਰਫ ਹਰਿਆਲੀ ਹੈ ਜਦੋਂ ਅਸੀਂ ਦੇਖੀਏ, ਅਤੇ ਹਵਾ ਹੈ ਜਿਹਦੇ 'ਚ ਅਸੀਂ ਸਾਹ ਲੈਂਦੇ ਹਾਂ, ਅਤੇ ਇਸ ਤੋਂ ਇਲਾਵਾ ਇਹ ਸਾਰਾ ਆਲਾ ਦੁਆਲਾ ਜਿਹੜਾ ਹੈ ਉਹਦੀ ਦਿੱਤੀ ਹੋਈ ਬਖਸ਼ਿਸ਼ ਹੈ। ਅਤੇ ਜਦੋਂ ਅਸੀਂ ਉਹਦੀ ਬਖਸ਼ਿਸ਼ ਸਮਝ ਕੇ ਇਹਦੀ ਵਰਤੋਂ ਕਰਦੇ ਹਾਂ ਨਾ, ਅਤੇ ਤਾਂ ਅਸੀਂ ਉਹਦੇ ਰੰਗ ਮਾਣਦੇ ਹਾਂ। ਪਰ ਅਸਲੀਅਤ ਕੀ ਹੈ ਕਿ ਅਸੀਂ ਇਹਦੀ ਵਰਤੋਂ ਨਹੀਂ ਕਰਦੇ, ਅਸੀਂ ਉਹਦਾ ਮਿਸਯੂਜ਼ ਕਰਦੇ ਹਾਂ। ਉਹਨਾਂ ਚੀਜ਼ਾਂ ਦਾ ਇੰਨਾ ਮਿਸਯੂਜ਼ ਕਰਦੇ ਹਾਂ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਕੇ ਜਾਂ ਮਤਲਬ ਇਸ ਹਾਲਤ ਵਿੱਚ ਆ ਜਾਂਦੀਆਂ ਨੇ ਕਿ ਮਨੁੱਖਤਾ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ।
0: ਮੈਂ ਬਿਲਕੁਲ ਸਹੀ ਤੁਹਾਡੀ ਗੱਲ ਸਮਝ ਰਹੀ ਹਾਂ। ਹਰ ਸਾਲ ਤੁਸੀਂ ਦੇਖੋਗੇ ਦੁਨੀਆ ਭਰ ਵਿੱਚ ਤਿਆਰ ਕੀਤਾ ਗਿਆ ਬਹੁਤ ਸਾਰਾ ਭੋਜਨ ਲੋਕਾਂ ਦੀ ਪਲੇਟ ਤੱਕ ਪਹੁੰਚਣ ਤੋਂ ਪਹਿਲੇ ਨੁਕਸਾਨ ਜਾਂਦਾ ਹੈ, ਨੁਕਸਾਨੀਆਂ ਜਾਂਦਾ ਜਾਂ ਪਲੇਟ ਵਿੱਚ ਪੈਣ ਤੋਂ ਬਾਅਦ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਗੰਭੀਰ ਸਮੱਸਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਅਸੀਂ ਵੇਸਟੇਜ ਬਹੁਤ ਜ਼ਿਆਦਾ ਕਰਦੇ ਨੇ। ਸੋ ਅੱਜ ਦਾ ਦਿਨ ਸਾਨੂੰ ਉਹੀ ਦੱਸ ਰਿਹਾ ਕਿ 29 ਸਤੰਬਰ ਨੂੰ ਭੋਜਨ ਦੇ ਨੁਕਸਾਨ ਅਤੇ ਬਰਬਾਦੀ ਬਾਰੇ ਜਾਗਰੂਕਤਾ ਦਾ ਅੰਤਰਰਾਸ਼ਟਰੀ ਦਿਵਸ ਅਸੀਂ ਮਨਾ ਰਹੇ ਹਾਂ। ਹਾਲਾਂਕਿ ਇਹ ਦਿਨ ਸਾਨੂੰ ਮਨਾਉਣਾ ਨਹੀਂ ਚਾਹੀਦਾ, ਰੋਜ਼ ਘਰ ਦੇ ਵਿੱਚ ਦੇਖਣਾ ਚਾਹੀਦਾ, ਇਸ ਦੇ ਉੱਤੇ ਇੰਪਲੀਮੈਂਟ ਹੋਣਾ ਚਾਹੀਦਾ।
1: ਬਿਲਕੁਲ ਮੈਨੂੰ। ਅਤੇ ਤੁਸੀਂ ਜਿਵੇਂ ਕਿਹਾ ਕਿ ਜਿਹੜਾ ਭੋਜਨ ਖਰਾਬ ਹੁੰਦਾ, ਜਿਹੜਾ ਖਾਣਾ ਅਸੀਂ ਖਾਂਦੇ ਹਾਂ ਉਹਦਾ ਵੇਸਟੇਜ ਹੁੰਦਾ, ਅਤੇ ਵੇਸਟੇਜ ਕਿਵੇਂ ਕਿਵੇਂ ਹੁੰਦਾ ਦੇਖਿਆ ਜਾਏ ਤਾਂ ਸਿਰਫ ਬਣੇ ਹੋਏ ਖਾਣੇ ਦਾ ਨਹੀਂ, ਬਿਨਾਂ ਬਣੇ ਕੱਚੇ ਖਾਣੇ ਦਾ ਵੀ ਬਹੁਤ ਵੇਸਟੇਜ ਹੁੰਦਾ। ਜਿਵੇਂ ਅਸੀਂ ਖਰੀਦ ਕੇ ਤਾਂ ਲਿਆ ਇਹ ਫਰੂਟ ਸਬਜ਼ੀਆਂ, ਉਹ ਖਰਾਬ ਹੋ ਗਈਆਂ, ਸੁੱਟ ਦਿੱਤੀਆਂ, ਅਤੇ ਉਹ ਵੀ ਤਾਂ ਵੇਸਟੇਜ ਹੈ। ਅਤੇ ਉਸ ਤੋਂ ਇਲਾਵਾ ਜਿਹੜਾ ਖੇਤਾਂ 'ਚ, ਮੰਡੀਆਂ 'ਚ, ਦੁਕਾਨਾਂ 'ਚ, ਹੋਟਲਾਂ 'ਚ, ਰੈਸਟੋਰੈਂਟ 'ਤੇ, ਸਕੂਲਾਂ 'ਚ, ਵਿਆਹਾਂ 'ਚ ਔਰ ਕਈ ਵੱਡੇ ਫੰਕਸ਼ਨਾਂ 'ਚ ਬਹੁਤ ਸਾਰਾ ਖਾਣਾ ਜਿਹੜਾ ਹੈ ਉਹ ਵੇਸਟ ਕੀਤਾ ਜਾਂਦਾ। ਪਰ ਸੱਚਾਈ ਕੀ ਹੈ ਕਿ ਦੁਨੀਆ 'ਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਭੁੱਖਮਰੀ ਦਾ ਸ਼ਿਕਾਰ ਨੇ, ਕੁਪ

0: ਪੋਸ਼ਣ ਦਾ ਸ਼ਿਕਾਰ ਨੇ। ਔਰ ਇਸ ਤੋਂ ਇਲਾਵਾ ਜਿਹੜਾ ਖਾਣਾ ਬਣਦਾ ਹੈ ਨਾ, ਉਹਦੇ ਵਿੱਚ ਕਿੰਨੀਆਂ ਚੀਜ਼ਾਂ ਦਾ ਯੂਜ਼ ਹੁੰਦਾ ਹੈ। ਦੇਖਿਆ ਜਾਏ ਨਮਕ
1: ਬਿਲਕੁਲ
0: ਮਸਾਲੇ
1: ਸਹੀ ਗੱਲ
0: ਯੂਜ਼
1: ਕਹੀ।
0: ਹੁੰਦੇ ਨੇ, ਪਾਣੀ ਦਾ ਯੂਜ਼ ਹੁੰਦਾ ਹੈ, ਗੈਸ ਦਾ ਯੂਜ਼ ਹੁੰਦਾ ਹੈ, ਉਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਖਾਣੇ 'ਚ ਮਿਕਸ ਕਰਕੇ ਉਹ ਖਾਣਾ ਤਿਆਰ ਕਰਦੇ ਹਾਂ। ਅਤੇ ਸਭ ਤੋਂ ਵੱਡੀ ਗੱਲ, ਜਿਹੜੀ ਕਿਸਾਨ ਨੇ ਨਾ, ਉਹਨਾਂ ਦੀ ਬਹੁਤ ਵੱਡੀ ਮਿਹਨਤ ਲੱਗੀ ਹੁੰਦੀ ਹੈ।
1: ਸਹੀ ਗੱਲ
0: ਅਤੇ
1: ਤੁਸੀਂ
0: ਉਹ
1: ਕਹੀ,
0: ਜਦੋਂ ਇੱਕ ਖਾਣਾ ਵੇਸਟ, ਇਕੱਲਾ ਖਾਣਾ ਵੇਸਟ ਨਹੀਂ ਹੁੰਦਾ, ਇਹਨਾਂ ਸਾਰੀਆਂ ਚੀਜ਼ਾਂ ਦਾ ਵੀ
1: ਵੇਸਟ
0: ਵੇਸਟੇਜ
1: ਹੁੰਦਾ ਹੈ।
0: ਹੁੰਦਾ ਹੈ।
1: ਹੁਣ ਤੁਸੀਂ ਦੇਖੋ ਕਿ ਜਦੋਂ ਅਸੀਂ ਆਪਣੀ ਲੋੜ ਤੋਂ ਵੱਧ ਖਾਣਾ ਬਣਾ ਲਈਏ, ਪਲੇਟ ਵਿੱਚ ਖਾਣਾ ਛੱਡ ਦਈਏ, ਚੰਗਾ ਭਲਾ ਭੋਜਨ ਜਿਹੜਾ ਖਾਣ ਯੋਗ ਹੈ ਉਸਨੂੰ ਛੱਡ ਦਈਏ। ਮੈਂ ਨਾ ਜ਼ਿਆਦਾਤਰ ਇਹ ਚੀਜ਼ਾਂ ਦੇਖੀਆਂ ਨੇ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਨਾ, ਲੋਕ ਸੋਚਦੇ ਨੇ ਕਿ ਵਾਧੂ ਖਾਣਾ ਪਿਆ ਹੋਇਆ ਪਲੇਟ ਦੇ ਵਿੱਚ ਪਾ ਲਓ, ਟੇਸਟ ਕੀਤਾ ਸੁੱਟ ਦਿੱਤਾ, ਬੜਾ ਹੀ ਨੁਕਸਾਨ ਕਰਦੇ ਨੇ। ਔਰ ਅਫਸੋਸ ਵੀ ਹੁੰਦਾ ਹੈ ਕਿ ਅਸੀਂ ਪੜ੍ਹੇ ਲਿਖੇ ਸੋਹਣੇ ਕੱਪੜਿਆਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਪਹੁੰਚਦੇ ਹਾਂ, ਫੰਕਸ਼ਨਾਂ ਦੇ ਵਿੱਚ ਪਹੁੰਚਦੇ ਹਾਂ, ਪਰ ਸਾਡੀ ਸੋਚ ਇੱਥੇ ਆ ਕੇ ਪਤਾ ਲੱਗ ਜਾਂਦੀ ਹੈ ਜਦੋਂ ਅਸੀਂ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਹਾਂ। ਸਾਡੀ ਇੱਕ ਪਲੇਟ ਦੇ ਵਿੱਚ ਪਿਆ ਸਾਥੀਓ ਭੋਜਨ ਸਿਰਫ ਭੋਜਨ ਨਹੀਂ ਹੁੰਦਾ, ਉਸਦੇ ਪਿੱਛੇ ਕਿਸਾਨ ਦੀ ਮਿਹਨਤ ਹੁੰਦੀ ਹੈ, ਪਾਣੀ ਦੀ ਵਰਤੋਂ ਹੁੰਦੀ ਹੈ, ਜ਼ਮੀਨ, ਬੀਜ, ਖਾਦ, ਬਿਜਲੀ, ਈਂਧਨ ਅਤੇ ਮਨੁੱਖੀ ਮਿਹਨਤ ਵੀ ਲੱਗਦੀ ਹੈ।
0: ਬਿਲਕੁਲ। ਅਤੇ ਜਿਵੇਂ ਇਹਦੇ 'ਚ ਕਰਨਾ ਕੀ ਚਾਹੀਦਾ ਹੈ ਕਿ ਓਨਾ ਹੀ ਖਾਣਾ ਬਣਾਈਏ ਜਿੰਨਾ ਸਾਨੂੰ ਲੋੜ ਹੈ। ਜੇ ਖਾਣਾ ਬਚ ਗਿਆ ਤਾਂ ਉਹਦੀ ਸਾਂਭ ਕਰਨੀ ਚਾਹੀਦੀ ਹੈ, ਉਹਨੂੰ ਫਰਿੱਜ 'ਚ ਰੱਖੋ, ਉਹਦੇ ਪਰਾਂਠੇ ਬਣਾਓ, ਉਹਦੀ ਕੋਈ ਹੋਰ ਤਰੀਕੇ ਨਾਲ ਉਹਦੀ ਵਰਤੋਂ
1: ਸਹੀ।
0: ਕਰ ਲਓ, ਉਹਨੂੰ ਵੇਸਟ ਨਾ ਕਰੋ। ਉਸ ਤੋਂ ਇਲਾਵਾ ਜਿਹੜੀਆਂ ਬਚੀਆਂ ਹੋਈਆਂ ਸਬਜ਼ੀਆਂ ਨੇ, ਕੱਚੇ ਫਲ ਫਰੂਟ, ਉਹਨਾਂ ਚੀਜ਼ਾਂ ਨੂੰ ਉਨਾ ਹੀ ਲਿਆਓ ਜਿੰਨੇ ਅਸੀਂ ਖਾ ਸਕਦੇ ਹਾਂ, ਫਿਰ ਉਹਨਾਂ ਦੀ ਸਾਂਭ ਸਮੇਟ ਕਰੋ। ਜੇ ਤੁਹਾਨੂੰ ਲੱਗੇ ਕਿ ਉਹ ਖਾਣ ਵਾਲੇ ਨਹੀਂ ਹੈ ਤਾਂ ਕਿਸੇ ਪਸ਼ੂ ਨੂੰ ਖਿਲਾ ਦਿਉ, ਪਰ ਉਹਨਾਂ ਦੀ ਵੇਸਟੇਜ ਨਾ ਕਰੋ, ਕਿਉਂਕਿ ਇਹ ਜਿਹੜਾ ਇਹ ਵੇਸਟੇਜ, ਇਹ ਬਹੁਤ ਵੱਡਾ ਨੁਕਸਾਨ ਪਹੁੰਚਾਉਂਦਾ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਚੀਜ਼ ਪਹਿਲੇ ਖਰੀਦੀ ਜਾਏ ਨਾ, ਸਭ ਤੋਂ ਵੱਡਾ ਇੱਕ ਅਸੂਲ ਬਣਾ ਲਓ, ਉਹਦਾ ਯੂਜ਼ ਪਹਿਲੇ ਕਰਨਾ ਹੈ। ਜਿਹੜੀ ਬਾਅਦ 'ਚੋਂ ਖਰੀਦੀਏ ਉਹਦਾ ਯੂਜ਼ ਬਾਅਦ 'ਚੋਂ, ਜਿਹਦੇ ਨਾਲ ਸਾਡੀ ਖਰਾਬੀ ਜਿਹੜੀ ਹੈ ਉਹ ਘੱਟ ਜਾਏਗੀ ਅਤੇ ਨੁਕਸਾਨ ਵੀ ਘੱਟ ਜਾਏਗਾ। ਅਤੇ ਬੱਚਿਆਂ ਨੂੰ ਵੀ ਖਾਣੇ ਦਾ ਮਹੱਤਵ ਸਮਝਾਈਏ ਕਿ ਬੱਚੇ ਵੀ ਖਾਣਾ ਵੇਸਟ ਨਾ ਕਰਨ, ਖੁਦ ਉਹਨਾਂ ਨੂੰ ਜੋ ਅਸੀਂ ਕਰਕੇ ਦਿਖਾਵਾਂਗੇ ਬੱਚੇ ਉਹੀ ਹੀ ਕਰਨਗੇ। ਅਤੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਾਂਗੇ ਅਤੇ ਫੂਡ ਵੇਸਟੇਜ ਜਿਹੜੀ ਹੈ ਉਹ ਘੱਟਦੀ ਚਲੀ ਜਾਏ।
1: ਬਸ ਯਾਦ ਰੱਖੋ, ਜਿੰਨਾ ਲਵੋ ਉਨਾ ਖਾਓ, ਭੋਜਨ ਨੂੰ ਨਾ ਵਿਅਰਥ ਗਵਾਓ, ਕਿਸਾਨ ਦੀ ਮਿਹਨਤ ਦਾ ਮਾਣ ਕਰੋ, ਅੰਨ ਦੇ ਹਰ ਦਾਣੇ ਦੀ ਕਦਰ ਕਰੋ। ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖੋਗੇ। ਕੋਮਲ, ਹੁਣ ਅੱਗੇ ਕੀ ਕਰਨ ਵਾਲੇ ਹਾਂ ਅਸੀਂ?
0: ਅਸੀਂ ਇੱਕ ਗੀਤ ਸੁਣਨ ਵਾਲੇ ਹਾਂ।
1: ਅੱਛਾ, ਠੀਕ ਹੈ, ਸੁਣਦੇ ਹਾਂ ਗੀਤ।
2: ਖਾਓ ਪੀ

0: ਜੀ, ਦਿਲ ਤਾਂ ਦੁਖਾਉਣ ਦੀ ਗੱਲ ਅਸੀਂ ਕਦੇ ਕਰਦੇ ਨਹੀਂ, ਅਸੀਂ ਕਰਦੇ ਹਾਂ ਕੋਸ਼ਿਸ਼ ਕਿ ਹਰ ਇਨਸਾਨ ਖੁਸ਼ ਰਹੇ, ਤਰੱਕੀਆਂ ਮਾਣੇ ਔਰ ਉਸਦੀ ਤੰਦਰੁਸਤੀ ਵਾਸਤੇ ਦੁਆ ਕਰਦੇ ਹਾਂ। ਪ੍ਰੋਗਰਾਮ ਵਾਸਤੇ ਵੇੜੇ ਸੁਣ ਰਹੇ ਹੋ ਤੁਸੀਂ, ਮੀਨੂ ਤੁਹਾਡੇ ਨਾਲ ਹੈ, ਕੋਮਲ ਤੁਹਾਡੇ ਨਾਲ ਹੈ। ਕੋਮਲ, ਅੱਜ ਹੈ ਬੁੱਧਵਾਰ,
1: ਬੁੱਧਵਾਰ ਅਤੇ ਬੁੱਧਵਾਰ ਦੀ ਜਿਹੜੀ ਖਾਸ ਵੰਨਗੀ ਹੈ ਉਹ ਵੀ ਹਾਜ਼ਰ ਹੈ
0: ਜੀ।
1: ਬੁੱਧਵਾਰ ਦੀ ਜਿਹੜੀ ਅਗਲੀ ਵੰਨਗੀ ਹੈ ਉਹ ਹੈ ਜੀ ਮੇਰੀ ਕਲਮ ਤੋਂ, ਅਤੇ ਮੇਰੀ ਕਲਮ ਤੋਂ ਨਵਾਨ ਤੇ ਸੁਣਦੇ ਹਾਂ ਕਵਿਤਾ ਪਾਠ ਏਕਤਾ ਸਿੰਘ ਭੋਪਾਲ ਉਹਨਾਂ ਤੋਂ
0: ਜੀ।
2: ਗਜ਼ਲ ਹਾਜ਼ਰ ਕਰ ਰਹੀ ਹਾਂ। ਇਸ਼ਕ ਉਸਦੀ ਯਾਦ ਵਿੱਚ ਮੰਜ਼ਰ ਸਜਾ ਕੋਈ, ਦਿਲ ਨੂੰ ਲੁਭਾ ਸਕੇ ਜੋ ਜਲਵਾ ਵਿਖਾ ਕੋਈ। ਇਸ਼ਕ ਉਸਦੀ ਯਾਦ ਵਿੱਚ ਮੰਜ਼ਰ ਸਜਾ ਕੋਈ, ਦਿਲ ਨੂੰ ਲੁਭਾ ਸਕੇ ਜੋ ਉਹ ਜਲਵਾ ਵਿਖਾ ਕੋਈ। ਕਦ ਹੋ ਗਏ ਅਲੱਗ ਥਲੱਗ ਰਸਤੇ ਤੇਰੇ ਮੇਰੇ, ਕਦ ਹੋ ਗਏ ਅਲੱਗ ਥਲੱਗ ਰਸਤੇ ਤੇਰੇ ਮੇਰੇ, ਹੁੰਦਾ ਨਹੀਂ ਹੈ ਬੇਵਜ੍ਹਾ ਖੁਦ ਤੋਂ ਜੁਦਾ ਕੋਈ। ਮਿਟ ਜਾਵੇ ਪਿਆਸ ਸਾਗਰਾਂ ਦੀ ਹੋਸ਼ ਨਾ।

ਮੁਕੰਮਲ ਜ਼ਿੰਦਗੀ ਨੂੰ ਹੌਕਿਆਂ ਦੀ ਰਾਸ ਦੇ ਦਿੱਤੀ, ਉਹਦੀ ਚੁੱਪੀ ਜਿਵੇਂ ਮੈਨੂੰ ਕਿਸੇ ਸਲਫਾਸ ਦੇ ਦਿੱਤੀ, ਇਸ਼ਾਰਾ ਹੀ ਕਦੇ ਕਰਦੇ ਬੁਝਾਵਾਂ ਮੈਂ ਕਿਵੇਂ ਉਸਨੂੰ, ਇਸ਼ਾਰਾ ਹੀ ਕਦੇ ਕਰਦੇ ਬੁਝਾਵਾਂ ਮੈਂ ਕਿਵੇਂ ਉਸਨੂੰ, ਜੋ ਯਾਰਾ ਦੀਦ ਆਪਣੀ ਦੀ ਤੂੰ ਮੈਨੂੰ ਪਿਆਸ ਦੇ ਦਿੱਤੀ, ਕਹਾਂਗੀ ਐ ਕਹਾਂਗੀ ਔ ਮਿਲੂ ਜਦ ਵੀ ਕਦੇ ਕਿਧਰੇ, ਕਹਾਂਗੀ ਐ ਕਹਾਂਗੀ ਔ ਮਿਲੂ ਜਦ ਵੀ ਕਦੇ ਕਿਧਰੇ, ਲਵਾਂ ਦਿਨ ਰਾਤ ਮੈਂ ਸੁਪਨੇ ਬਿਮਾਰੀ ਖਾਸ ਦੇ ਦਿੱਤੀ, ਕਿਵੇਂ ਇਸਨੂੰ ਸੰਜੋਵਾਂ ਮੈਂ ਕਿਵੇਂ ਭਰਮਾਵਾਂ ਮੈਂ ਇਸਨੂੰ, ਕਿਵੇਂ ਇਸਨੂੰ ਸੰਜੋਵਾਂ ਮੈਂ ਕਿਵੇਂ ਭਰਮਾਵਾਂ ਮੈਂ ਇਸਨੂੰ, ਮੇਰੀ ਆਪਣੀ ਹੀ ਜਿੰਦੜੀ ਦੀ ਹੈ ਮੈਨੂੰ ਲਾਸ ਦੇ ਦਿੱਤੀ, ਭੁਪਾਲੀ ਜੀ ਸੁਖੀ ਜਗ ਲਈ ਬਣੀ ਨਿਤਨੇਮ ਗੁਰਬਾਣੀ, ਭੁਪਾਲੀ ਜੀ ਸੁਖੀ ਜਗ ਲਈ ਬਣੀ ਨਿਤਨੇਮ ਗੁਰਬਾਣੀ, ਭਲਾ ਸਰਬੱਤ ਦਾ ਮੰਗਣ ਲਈ ਗੁਰਾਂ ਅਰਦਾਸ ਦੇ ਦਿੱਤੀ, ਭਲਾ ਸਰਬੱਤ ਦਾ ਮੰਗਣ ਲਈ ਗੁਰਾਂ ਅਰਦਾਸ ਦੇ ਦਿੱਤੀ, ਮੁਕੰਮਲ ਜ਼ਿੰਦਗੀ ਨੂੰ ਹੌਕਿਆਂ ਦੀ ਰਾਸ ਦੇ ਦਿੱਤੀ, ਉਹਦੀ ਚੁੱਪੀ ਜਿਵੇਂ ਮੈਨੂੰ ਕਿਸੇ ਸਲਫਾਸ ਦੇ ਦਿੱਤੀ। ਮੇਰੀ ਅਗਲੀ ਗਜ਼ਲ, ਕਿਸੇ ਦਾ ਹੈ ਮਰਨਾ ਬਹਾਨਾ ਕਿਸੇ ਦਾ, ਨਹੀਂ ਯਾਰ ਬਣਦਾ ਜ਼ਮਾਨਾ ਕਿਸੇ ਦਾ, ਕਿਸੇ ਦਾ ਹੈ ਮਰਨਾ ਬਹਾਨਾ ਕਿਸੇ ਦਾ, ਨਹੀਂ ਯਾਰ ਬਣਦਾ ਜ਼ਮਾਨਾ ਕਿਸੇ ਦਾ, ਕਹੇ ਕੋਈ ਬਰਸਾਤ ਸੁਰਗਾਂ ਦਾ ਝੂਟਾ, ਕਹੇ ਕੋਈ ਬਰਸਾਤ ਸੁਰਗਾਂ ਦਾ ਝੂਟਾ, ਤੇ ਮਿੱਟ ਹੈ ਗਿਆ ਆਸ਼ੀਆਨਾ ਕਿਸੇ ਦਾ, ਜਦੋਂ ਹਾਲ ਪੁੱਛਦੈ ਪਰੇ ਬਹਿ ਕੇ ਸੱਜਣ, ਜਦੋਂ ਹਾਲ ਪੁੱਛਦੈ ਪਰੇ ਬਹਿ ਕੇ ਸੱਜਣ, ਬੜਾ ਕਸ਼ਟ ਦਿੰਦੈ ਯਾਰਾਨਾ ਕਿਸੇ ਦਾ, ਕਹਿਣ ਬਾਤ ਧੀ ਨੂੰ ਸੁਣਾਉਂਦੇ ਨੇ ਨੂੰਹ ਨੂੰ, ਕਹਿਣ ਬਾਤ ਧੀ ਨੂੰ ਸੁਣਾਉਂਦੇ ਨੇ ਨੂੰਹ ਨੂੰ, ਨਿਸ਼ਾਨੇ ਤੇ ਕੋਈ ਨਿਸ਼ਾਨਾ ਕਿਸੇ ਦਾ, ਬੜਾ ਰੋਸ ਆਉਂਦਾ ਜੁੜੇ ਜਾਂ ਮੇਰੇ ਨਾਲ, ਬੜਾ ਰੋਸ ਆਉਂਦਾ ਜੁੜੇ ਜਾਂ ਮੇਰੇ ਨਾਲ, ਕਹਾਣੀ ਕਿਸੇ ਦੀ ਫਸਾਨਾ ਕਿਸੇ ਦਾ। ਅਤੇ ਆਖਰੀ ਸ਼ੇਅਰ, ਵਿਦੇਸ਼ਾਂ 'ਚ ਚੱਲਿਆ ਇਹ ਚਾਲਾ ਭੁਪਾਲੀ, ਵਿਦੇਸ਼ਾਂ 'ਚ ਚੱਲਿਆ ਇਹ ਚਾਲਾ ਭੁਪਾਲੀ, ਹੈ ਕਲਗੀ ਕਿਸੇ ਦੀ ਤੇ ਗਾਨਾ ਕਿਸੇ ਦਾ, ਹੈ ਕਲਗੀ ਕਿਸੇ ਦੀ ਤੇ ਗਾਨਾ ਕਿਸੇ ਦਾ, ਕਿਸੇ ਦਾ ਹੈ ਮਰਨਾ ਬਹਾਨਾ ਕਿਸੇ ਦਾ, ਨਹੀਂ ਯਾਰ ਬਣਦਾ ਜ਼ਮਾਨਾ ਕਿਸੇ ਦਾ। ਮੇਰੀ ਅਗਲੀ ਗਜ਼ਲ, ਇੱਧਰ ਵੀ ਤੂਫਾਨ ਹੈ ਤੇ ਉੱਧਰ ਵੀ ਤੂਫਾਨ ਹੈ, ਨਾ ਹੀ ਸੌਖਾ ਜੀਣਾ ਨਾ ਮਰਨਾ ਆਸਾਨ ਹੈ, ਇੱਧਰ ਵੀ ਤੂਫਾਨ ਹੈ ਤੇ ਉੱਧਰ ਵੀ ਤੂਫਾਨ ਹੈ, ਨਾ ਹੀ ਸੌਖਾ ਜੀਣਾ ਨਾ ਮਰਨਾ ਆਸਾਨ ਹੈ, ਦਰਦ ਪੀੜਾ ਹੰਝੂ ਹੌਕੇ ਦਿਲ ਦੇ ਟੋਟੇ ਹਰ ਤਰਫ, ਦਰਦ ਪੀੜਾ ਹੰਝੂ ਹੌਕੇ ਦਿਲ ਦੇ ਟੋਟੇ ਹਰ ਤਰਫ, ਇਹੋ ਹੈ ਜਾਇਦਾਦ ਮੇਰੀ ਇਹੋ ਹੀ ਸਾਮਾਨ ਹੈ, ਇੱਧਰ ਉੱਧਰ ਘੁੰਮਾਂ ਲੇਕਿਨ ਚੈਨ ਨਾ ਮਿਲਦਾ ਕਿਤੇ, ਇੱਧਰ ਉੱਧਰ ਘੁੰਮਾਂ ਲੇਕਿਨ ਚੈਨ ਨਾ ਮਿਲਦਾ ਕਿਤੇ, ਇਸ ਤਰ੍ਹਾਂ ਹੋਇਆ ਹੈ ਜੀਵਨ ਜਿਉਂ ਕੋਈ ਸ਼ਮਸ਼ਾਨ ਹੈ, ਦੁਨੀਆਦਾਰੀ ਖੋ ਲਿਆ ਹੈ ਦਿਲ ਦਾ ਹਰ ਸੁਖ ਚੈਨ ਵੀ, ਦੁਨੀਆਦਾਰੀ ਖੋ ਲਿਆ ਹੈ ਦਿਲ ਦਾ ਹਰ ਸੁਖ ਚੈਨ ਵੀ, ਨਾ ਬਚੀ ਹੈ ਖਾਹਿਸ਼ ਕੋਈ ਨਾ ਰਿਹਾ ਅਰਮਾਨ ਹੈ। ਆਖਰੀ ਸ਼ੇਅਰ, ਯਾਰ ਹੀ ਮੇਰਾ ਮੁਕੱਦਰ ਯਾਰ ਹੀ ਜੀਵਨ ਭੁਪਾਲ, ਯਾਰ ਹੀ ਮੇਰਾ ਮੁਕੱਦਰ ਯਾਰ ਹੀ ਜੀਵਨ ਭੁਪਾਲ, ਸਭ ਸ੍ਰਿਸ਼ਟੀ ਗਗਨ ਧਰਤੀ ਯਾਰ ਹੀ ਭਗਵਾਨ ਹੈ, ਸਭ ਸ੍ਰਿਸ਼ਟੀ ਗਗਨ ਧਰਤੀ ਯਾਰ ਹੀ ਭਗਵਾਨ ਹੈ, ਇੱਧਰ ਵੀ ਤੂਫਾਨ ਹੈ ਤੇ ਉੱਧਰ ਵੀ ਤੂਫਾਨ ਹੈ, ਨਾ ਹੀ ਸੌਖਾ ਜੀਣਾ ਨਾ ਮਰਨਾ ਆਸਾਨ ਹੈ। ਮੇਰੀ ਅਗਲੀ ਗਜ਼ਲ, ਸਮੇਂ ਦੀ ਅਨੋਖੀ ਅਦਾ ਦੇਖਦੀ ਹਾਂ ਛੁਪਾਸੇ ਵਿਗਾੜੀ ਹਵਾ ਦੇਖਦੀ ਹਾਂ, ਸਮੇਂ ਦੀ ਅਨੋਖੀ ਅਦਾ ਦੇਖਦੀ ਹਾਂ ਛੁਪਾਸੇ ਵਿਗਾੜੀ ਹਵਾ ਦੇਖਦੀ ਹਾਂ, ਇਹ ਕੁਦਰਤ ਦਾ ਹੋਇਆ ਦਿਸੇ ਕਤਲ ਮੈਨੂੰ, ਇਹ ਕੁਦਰਤ ਦਾ ਹੋਇਆ ਦਿਸੇ ਕਤਲ ਮੈਨੂੰ, ਲਹੂ ਵਿੱਚ ਨਹਾਤੀ ਫਿਜ਼ਾ ਦੇਖਦੀ ਹਾਂ, ਇਹ ਖਾਮੋਸ਼ੀਆਂ ਦੇ ਜੋ ਮੰਜ਼ਰ ਨੇ ਦਿਸਦੇ, ਇਹ ਖਾਮੋਸ਼ੀਆਂ ਦੇ ਜੋ ਮੰਜ਼ਰ ਨੇ ਦਿਸਦੇ, ਇਹਨਾਂ ਵਿੱਚ ਤੜਪਦੀ ਵਫਾ ਦੇਖਦੀ ਹਾਂ, ਨਾ ਪੁੱਛੋ ਇਹ ਉਜੜੇ ਘਰਾਂ ਦੀ ਕਹਾਣੀ, ਨਾ ਪੁੱਛੋ ਇਹ ਉਜੜੇ ਘਰਾਂ ਦੀ ਕਹਾਣੀ, ਮੈਂ ਵਸਦੀ ਇਹਨਾਂ ਵਿੱਚ ਕਜ਼ਾ ਦੇਖਦੀ ਹਾਂ, ਇਹ ਮਾਸੂਮ ਚਿਹਰੇ ਇਹ ਲਾਚਾਰ ਰੂਹ।

0: ਲੱਭਾਂ, ਇਹ ਮਾਸੂਮ ਚਿਹਰੇ, ਇਹ ਲਾਚਾਰ ਰੂਹਾਂ, ਮੁਹੱਬਤ ਦਾ ਬਲਦਾ ਸਿਵਾ ਦੇਖਦੀ ਹਾਂ, ਖੁਦਾਇਆ ਤੇਰੇ ਰੂਪ ਦੀ ਸਾਦਗੀ ਵਿੱਚ, ਖੁਦਾਇਆ ਤੇਰੇ ਰੂਪ ਦੀ ਸਾਦਗੀ ਵਿੱਚ, ਮੈਂ ਹਰ ਆਦਮੀ ਵਿੱਚ ਖੁਦਾ ਦੇਖਦੀ ਹਾਂ, ਜਿਗਰ ਇੱਕ ਹੈ ਪਾਸੇ ਅਤੇ ਦਿਲ ਇੱਕ ਹੈ ਪਾਸੇ, ਜਿਗਰ ਇੱਕ ਹੈ ਪਾਸੇ ਅਤੇ ਦਿਲ ਇੱਕ ਹੈ ਪਾਸੇ, ਮੈਂ ਜਿਸਮਾਂ ਤੋਂ ਜਾਨਾਂ ਜੁਦਾ ਦੇਖਦੀ ਹਾਂ, ਧਰਮਾਂ ਦੇ ਹੱਥੋਂ ਜ਼ਮਾਨਾ ਭੁਪਾਲੀ, ਇਹ ਧਰਮਾਂ ਦੇ ਹੱਥੋਂ ਜ਼ਮਾਨਾ ਭੁਪਾਲੀ, ਮੈਂ ਤਕਸੀਮ ਹੋਇਆ ਖੁਦਾ ਦੇਖਦੀ ਹਾਂ, ਮੈਂ ਤਕਸੀਮ ਹੋਇਆ ਖੁਦਾ ਦੇਖਦੀ ਹਾਂ, ਸਮੇਂ ਦੀ ਅਨੋਖੀ ਅਦਾ ਦੇਖਦੀ ਹਾਂ, ਚੁਪਾਸੇ ਵਿਗਾੜੀ ਹਵਾ ਦੇਖਦੀ ਹਾਂ। ਮੇਰੀ ਅਗਲੀ ਗਜ਼ਲ, ਦਰਦ ਦਾ ਅਹਿਸਾਸ ਹੈ ਨਾ ਆਸ ਹੈ ਨਾ ਪਾਸ ਹੈ, ਦਰਦ ਦਾ ਅਹਿਸਾਸ ਹੈ ਨਾ ਆਸ ਹੈ ਨਾ ਪਾਸ ਹੈ, ਹੌਲੀ ਹੌਲੀ ਜ਼ਿੰਦਗੀ ਦੀ ਟੁੱਟ ਰਹੀ ਤਰਵਾਸ ਹੈ, ਖਤਮ ਕਿੱਦਾਂ ਕਰ ਦਵਾਂ ਮੈਂ ਜ਼ਿੰਦਗੀ ਦੀ ਖੇਡ ਨੂੰ, ਖਤਮ ਕਿੱਦਾਂ ਕਰ ਦਵਾਂ ਮੈਂ ਜ਼ਿੰਦਗੀ ਦੀ ਖੇਡ ਨੂੰ, ਐ ਤਬੀਬਾ ਮੇਰਿਆਂ ਸਾਹਾਂ 'ਚ ਉਸਦਾ ਵਾਸ ਹੈ, ਉਹ ਤੇਰੀ ਕੀਤੀ ਤਬਾਹੀ ਨੂੰ ਕਹਾਂ ਕੀ ਮਿਹਰਮਾ, ਉਹ ਤੇਰੀ ਕੀਤੀ ਤਬਾਹੀ ਨੂੰ ਕਹਾਂ ਕੀ ਮਿਹਰਮਾ, ਰਹਿ ਗਈ ਮੇਰੇ ਬਦਨ 'ਤੇ ਇੱਕ ਅਨੋਖੀ ਲਾਸ ਹੈ, ਦਰ ਬਦਰ ਪਟਕੀ ਹੈ ਮੇਰੀ ਆਰਜ਼ੂ ਜਿਸਦੇ ਲਈ, ਦਰ ਬਦਰ ਪਟਕੀ ਹੈ ਮੇਰੀ ਆਰਜ਼ੂ ਜਿਸਦੇ ਲਈ, ਖਬਰੇ ਉਹ ਕੈਸੀ ਨਜ਼ਰ ਹੈ, ਕੈਸੀ ਉਸਦੀ ਪਿਆਸ ਹੈ, ਮੈਂ ਸੰਜੋਏ ਸੀ ਚਿਰਾਂ ਤੋਂ ਸੁਪਨੇ ਜਿਸ ਅਹਿਸਾਸ ਦੇ, ਮੈਂ ਸੰਜੋਏ ਸੀ ਚਿਰਾਂ ਤੋਂ ਸੁਪਨੇ ਜਿਸ ਅਹਿਸਾਸ ਦੇ, ਨਾ ਭੁਪਾਲੀ ਪੁੱਗੇ ਨੇ ਉਹ ਨਾ ਪੁੱਗਣ ਦੀ ਆਸ ਹੈ, ਨਾ ਭੁਪਾਲੀ ਪੁੱਗੇ ਨੇ ਉਹ ਨਾ ਪੁੱਗਣ ਦੀ ਆਸ ਹੈ, ਦਰਦ ਦਾ ਅਹਿਸਾਸ ਹੈ ਨਾ ਆਸ ਹੈ ਨਾ ਪਾਸ ਹੈ, ਹੌਲੀ ਹੌਲੀ ਜ਼ਿੰਦਗੀ ਦੀ ਟੁੱਟ ਰਹੀ ਤਰਵਾਸ ਹੈ।
1: ਜੀ, ਵਣਗੀ ਮੇਰੀ ਕਲਮ ਤੋਂ ਕਵਿਤਾ ਪਾਠ ਸੁਣ ਰਹੇ ਸੀ ਤੁਸੀਂ, ਜਿਸਦੇ ਵਿੱਚ ਏਕਤਾ ਸਿੰਘ ਭੋਪਾਲ ਹੋਰਾਂ ਨੂੰ ਤੁਸੀਂ ਸੁਣਿਆ। ਕੋਮਲ, ਗੀਤ ਦਾ ਵਕਤ ਹੋ ਰਿਹਾ, ਹੁਣ ਸੁਣੀਏ ਗੀਤ।
2: ਬਿਲਕੁਲ।

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, ਕੇਵਾਈਸੀ ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ। ਆਪਣਾ ਕੇਵਾਈਸੀ ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ ਬੀਸੀ ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਜੀ, ਤੇ ਬਹੁਤ ਹੀ ਖੂਬਸੂਰਤ ਗੀਤ ਸੀ ਤੇ ਮੈਨੂੰ ਲੱਗਦਾ ਗੀਤ ਵੀ ਇੰਜੋਏ ਕੀਤਾ ਹੋਏਗਾ ਸਾਡੇ ਸਾਰੇ ਸਰੋਤਿਆਂ ਨੇ।
4: ਬਿਲਕੁਲ।
3: ਤੇ ਗੀਤ ਤੇ ਹੋ ਗਿਆ, ਹੁਣ ਵੇਲਾ ਏ ਬਹੁਤ ਸਾਰੀ ਪਿਆਰੀ ਪਿਆਰੀ ਜਾਣਕਾਰੀ ਦਾ। ਤੇ ਅੱਜ ਜਿਹੜੀ ਖਾਸ ਜਾਣਕਾਰੀ ਆ ਰਹੀ ਹੈ ਨਾ, ਇਹਦੀ ਜ਼ਰੂਰਤ ਸਾਨੂੰ ਸਾਰਿਆਂ ਨੂੰ ਹੁੰਦੀ ਹੈ, ਕਿਉਂਕਿ ਅਸੀਂ ਆਮ ਹਰ ਚੀਜ਼ ਇੱਧਰੋਂ ਉੱਧਰੋਂ ਬਾਜ਼ਾਰੋਂ ਖਰੀਦਦੇ ਹਾਂ, ਔਨਲਾਈਨ ਖਰੀਦਦੇ ਹਾਂ, ਚੀਜ਼ਾਂ 'ਤੇ ਰੋਜ਼ ਲੋੜ ਪੈਂਦੀਆਂ ਹੀ ਰਹਿੰਦੀਆਂ ਨੇ, ਪਰ ਕਈ ਜਗ੍ਹਾ 'ਤੇ ਸਾਡੇ ਨਾਲ ਧੋਖਾ ਹੋ ਜਾਂਦਾ ਹੈ ਅਤੇ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕਈ ਵਾਰੀ ਪੈਸੇ ਦੇ ਕੇ ਚੀਜ਼ ਸਹੀ ਨਹੀਂ ਨਿਕਲਦੀ ਜਾਂ ਜੋ ਅਸੀਂ ਮੰਗਾਈ ਸੀ ਕੁਝ ਹੋਰ ਨਿਕਲ ਆਉਂਦਾ ਹੈ, ਅਤੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਖਪਤਕਾਰ ਨੂੰ ਯਾਨੀ ਕਿ ਸਾਨੂੰ ਆਮ ਆਦਮੀ ਨੂੰ
4: ਕੰਜ਼ਿਊਮਰ ਨੂੰ
3: ਆਉਂਦੀਆਂ ਹੀ ਆਉਂਦੀਆਂ ਨੇ। ਅਤੇ ਕੰਜ਼ਿਊਮਰ ਦੇ ਕਾਨੂੰਨੀ ਹੱਕ ਕਿਹੜੇ ਹੁੰਦੇ ਨੇ, ਅਤੇ ਅਗਰ ਉਹ ਕਿਸੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਉਹ ਆਵਾਜ਼ ਕਿਵੇਂ ਉਠਾਏ, ਕਿੱਥੇ ਜਾਏ, ਕਿਵੇਂ ਸ਼ਿਕਾਇਤ ਕਰੇ, ਅਤੇ ਕਾਨੂੰਨ ਸਾਨੂੰ ਕੀ ਉਹਦੀ ਸਹੂਲਤਾਂ ਦਿੰਦਾ ਹੈ, ਕਿਸ ਤਰੀਕੇ ਨਾਲ ਅਸੀਂ ਉਸ ਅੰਜਾਮ ਤੱਕ, ਉਸ ਨਿਆਂ ਤੱਕ ਪਹੁੰਚ ਸਕਦੇ ਹਾਂ, ਇਹ ਸਾਰੀ ਜਾਣਕਾਰੀ ਸਾਨੂੰ ਦੇ ਰਹੇ ਨੇ ਐਡਵੋਕੇਟ ਮੋਹਿਤ ਜੱਸੀ
4: ਜੀ।
3: ਅਤੇ ਸੁਣਦੇ ਹਾਂ ਕੀਤੀ ਹੋਈ ਗੱਲਬਾਤ।
4: ਬਿਲਕੁਲ, ਸਾਂਝੇ ਤਹਿਤ
5: ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਐਡਵੋਕੇਟ ਮੋਹਿਤ ਜੱਸੀ। ਅਸੀਂ ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਕਿ ਖਪਤਕਾਰਾਂ ਦੇ ਕਾਨੂੰਨੀ ਹੱਕ ਕਿਹੜੇ ਕਿਹੜੇ ਹੁੰਦੇ ਨੇ, ਯਾਨੀ ਕਿ ਉਪਭੋਗਤਾਵਾਂ ਦੇ ਕਾਨੂੰਨੀ ਹੱਕ ਕਿਹੜੇ ਕਿਹੜੇ ਨੇ। ਐਡਵੋਕੇਟ ਮੋਹਿਤ ਜੱਸੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ।
6: ਥੈਂਕ ਯੂ ਸੋ ਮਚ ਮੈਡਮ ਜੀ।
5: ਜੀ, ਜਦੋਂ ਅਸੀਂ ਖਪਤਕਾਰ ਦੀ ਗੱਲ ਕਰਦੇ ਹਾਂ, ਕੰਜ਼ਿਊਮਰ ਦੀ ਗੱਲ ਕਰਦੇ ਹਾਂ, ਉਪਭੋਗਤਾ ਦੀ ਗੱਲ ਕਰਦੇ ਹਾਂ, ਸਿੱਧੀ ਸਾਦੀ ਭਾਸ਼ਾ ਵਿੱਚ ਕਿਸੇ ਨੂੰ ਸਮਝਾਉਣਾ ਹੋਵੇ, ਉਪਭੋਗਤਾ, ਕੰਜ਼ਿਊਮਰ, ਖਪਤਕਾਰ ਕੌਣ ਹੁੰਦਾ ਜੀ?
6: ਹਾਂਜੀ, ਖਪਤਕਾਰ ਕੋਈ ਵੀ ਹੋ ਸਕਦਾ ਜੀ, ਜਿਹਨੇ ਕਿਸੇ ਦੁਕਾਨ ਤੋਂ ਕਿਸੇ ਮੈਨੂਫੈਕਚਰਰ ਕੋ ਕਿਸੇ ਤਰ੍ਹਾਂ ਦਾ ਸਮਾਨ ਖਰੀਦਿਆ। ਠੀਕ ਹੈ ਜੀ, ਉਹ ਕੋਈ ਵੀ ਖਪਤਕਾਰ ਹੋ ਸਕਦਾ, ਕਿਸੇ ਨੇ ਕਿਸੇ ਕੋ ਚੀਜ਼ ਕੋਈ ਹਾਇਰ ਕੀਤੀ ਹੈ ਜੀ, ਠੀਕ ਹੈ ਜੀ, ਉਹ ਵੀ ਖਪਤਕਾਰ ਹੋ ਸਕਦਾ ਜੀ, ਉਸ ਕੈਟੇਗਰੀ 'ਚ ਆ ਜਾਂਦਾ ਜੀ।
5: ਯਾਨੀ ਕਿ ਜਿਸ ਵਿਅਕਤੀ ਨੇ ਕੋਈ ਵੀ ਚੀਜ਼ ਕਿਸੇ ਦੁਕਾਨ ਤੋਂ ਖਰੀਦੀ ਹੈ, ਹੈ ਨਾ, ਕੋਈ ਵੀ ਪ੍ਰੋਡਕਟ ਖਰੀਦਿਆ, ਉਹਨੂੰ ਆਪਾਂ ਖਪਤਕਾਰ ਕਹਿੰਦੇ ਹਾਂ।
6: ਹਾਂਜੀ,
5: ਠੀਕ ਹੈ ਜੀ।
6: ਹਾਂਜੀ,
5: ਖਪਤਕਾਰ ਨੇ ਚੀਜ਼ ਤਾਂ ਲਿਆਂਦੀ ਘਰ।
6: ਹਾਂਜੀ,
5: ਕਈ ਵਾਰੀ ਕੀ ਹੁੰਦਾ, ਚੀਜ਼ ਲਿਆਂਦੀ ਤੇ ਪਸੰਦ ਨਹੀਂ ਆਈ ਤੇ ਜਾਂ ਚੀਜ਼ ਦੇ ਵਿੱਚ ਕੋਈ ਨੁਕਸ ਹੈ ਤੇ ਫਿਰ ਉਹ ਡਰ ਜਾਂਦਾ ਕਿ ਹੁਣ ਮੇਰਾ ਕੀ ਬਣੂਗਾ। ਕਈ ਤਾਂ ਚੁੱਪ ਚੁਪੀਤੇ ਘਰ ਬਹਿ ਜਾਂਦੇ ਨੇ ਤੇ ਕਈ ਇਹ ਕਹਿੰਦੇ ਨੇ ਕਿ ਦੁਕਾਨਦਾਰ ਨੇ ਮੈਨੂੰ ਧੋਖਾ ਦਿੱਤਾ, ਮੈਂ ਸ਼ਿਕਾਇਤ ਦਰਜ ਕਰਵਾਉਣੀ ਹੈ।
6: ਜੀ ਜੀ,
5: ਤੇ ਸ਼ਿਕਾਇਤ ਵੀ ਕੀ ਉਹ ਖਪਤਕਾਰ ਆਪ ਹੀ ਦਰਜ ਕਰਵਾਉਂਦਾ ਕਿ ਜਾਂ ਕਿਸੇ ਦਾ ਸਹਾਰਾ ਲੈਣਾ ਪੈਂਦਾ?
6: ਇਹ ਜੀ ਬੜਾ ਸਿੰਪਲ ਪ੍ਰੋਸੀਜਰ ਹੈਗਾ ਜੀ, ਇਹਦੇ ਵਿੱਚ ਉਹ ਐਡਵੋਕੇਟ ਦੀ ਸਹਾਇਤਾ ਵੀ ਲੈ ਸਕਦਾ ਤੇ ਖੁਦ ਵੀ ਕੰਜ਼ਿਊਮਰ ਕੋਰਟ 'ਚ ਜਾ ਕੇ ਕਰ ਸਕਦਾ
5: ਜੀ।
6: ਇਹਦੇ ਲਈ ਸਾਨੂੰ ਸਾਡੇ ਜਿਹੜਾ ਲਾਅ ਹੈਗਾ ਉਹਨੇ ਸਾਨੂੰ ਆਨਲਾਈਨ ਤੇ ਆਫਲਾਈਨ ਪ੍ਰੋਸੀਜਰ ਦਿੱਤਾ ਹੈਗਾ। ਆਨਲਾਈਨ ਪ੍ਰੋਸੀਜਰ 'ਚ ਕੀ ਹੁੰਦਾ ਜੀ, ਜਾਗੋ ਗ੍ਰਾਹਕ ਜਾਗੋ ਇੱਕ ਜਿਹੜੀ ਵੈਬਸਾਈਟ ਹੈਗੀ ਆ, ਉੱਥੇ ਤੁਸੀਂ ਵਿਜ਼ਿਟ ਕਰਾਂਗੇ ਨਾ ਜ਼ਿਲ੍ਹੇ, ਤੇ ਉੱਥੇ ਸਾਨੂੰ ID ਕ੍ਰੀਏਟ ਕਰਨੀ ਪੈਂਦੀ ਹੈ। ID ਕ੍ਰੀਏਟ ਕਰਕੇ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਾਂ ਜੀ, ਤੇ ਸਾਨੂੰ ਦੱਸਣਾ ਪਏਗਾ ਆਪਾਂ ਕਿਸ ਤਰ੍ਹਾਂ ਦੀ ਸਰਵਿਸ ਜਿਹੜੀ ਸੀਗੀ ਲਿੱਤੀ ਸੀਗੀ ਉਪਭੋਗਤਾ ਨੇ, ਕਿੰਨੇ ਦਾ ਸਮਾਨ ਜਿਹੜਾ ਖਰੀਦਿਆ ਸੀਗਾ
5: ਜੀ,
6: ਤੇ ਕਿਹੜਾ ਕਿੰਨੀ ਵਾਰੰਟੀ ਸੀਗੀ, ਕਿੰਨੀ ਗਰੰਟੀ ਸੀਗੀ, ਕੋਈ ਰਿਸਿਪਟ ਸਾਨੂੰ ਮਿਲੀ ਆ, ਉਹ ਆਪਾਂ ਜਾਚੀਗਾ ਲਿਖ ਸਕਦੇ ਹਾਂ ਆਨਲਾਈਨ।
5: ਤੇ
6: ਦੂਸਰਾ ਇਹਦੇ ਲਈ ਆਫਲਾਈਨ ਪ੍ਰੋਸੀਜਰ ਵੀ ਹੈਗਾ ਜੀ। ਆਫਲਾਈਨ 'ਚ ਕੀ ਹੁੰਦਾ, ਬੰਦਾ ਖੁਦ ਜਿਹੜੀ ਕੰਜ਼ਿਊਮਰ ਸੈੱਲ ਬਣੇ ਆ ਕਚਹਿਰੀ ਵਿੱਚ, ਉੱਥੇ ਜਾ ਕੇ ਦਰਜ ਕਰ ਸਕਦਾ ਜੀ,
5: ਜੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ।
6: ਹਾਂਜੀ।
5: ਅੱਛਾ, ਐਡਵੋਕੇਟ ਮੋਹਿਤ ਜੱਸੀ, ਮੇਰੇ ਵਰਗਾ ਕੋਈ ਖਰੀਦ ਕੇ ਲਾਇਆ ਹੈ ਨਾ, ਉਹਨੂੰ ਚੀਜ਼ ਨੂੰ ਵਰਤਿਆ ਹੀ ਨਹੀਂ
6: ਜੀ,
5: 2-3 ਦਿਨ ਬਾਅਦ ਦੇਖਿਆ ਅਤੇ ਉਹਦੇ 'ਤੇ ਡੇਟ ਲੰਘ ਚੁੱਕੀ ਹੈ, ਅਤੇ ਜਾਂ ਫਿਰ ਕੰਪਲੇਂਟ ਕੋਈ ਪੈਕਟ ਖੁੱਲ੍ਹਾ ਆ, ਅਤੇ ਜਾਂ ਉਹ ਚੀਜ਼ ਬ੍ਰਾਂਡਡ

0: ਨਹੀਂ ਹੈ ਜਿਹੜਾ ਬ੍ਰਾਂਡ ਸੋਚ ਕੇ ਮੈਂ ਲਿਆਂਦੀ ਸੀਗੀ। ਅਤੇ ਫਿਰ ਹੁਣ ਮੇਰੇ ਦਿਮਾਗ ਵਿੱਚ ਆਇਆ ਕਿ ਕੀ ਕੀਤਾ ਜਾਵੇ। 4-5 ਦਿਨਾਂ ਬਾਅਦ ਮੈਨੂੰ ਯਾਦ ਆਇਆ ਕਿ ਨਹੀਂ ਜੀ, ਮੈਨੂੰ ਤਾਂ ਉਪਭੋਗਤਾ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ। ਕਿੰਨੀ ਦੇਰ ਤੱਕ ਅਸੀਂ ਵੇਟ ਕਰਨੀ ਹੈ ਅਤੇ ਕਿੰਨੀ ਦੇਰ ਦੇ ਵਿੱਚ ਅਸੀਂ ਸ਼ਿਕਾਇਤ ਦਰਜ ਕਰਵਾਉਣੀ ਹੈ?
1: ਹਾਂਜੀ, ਇਹਦੇ ਲਈ ਜੀ ਸਾਡੇ ਕੋਲ 2 ਸਾਲ ਦਾ ਟਾਈਮ ਹੁੰਦਾ ਜੀ। 2 ਸਾਲ ਦੇ ਵਿੱਚ ਆਪਾਂ ਆਪਣੀ ਜਿਹੜੀ ਕੰਪਲੇਂਟ ਆ ਜੀ ਦਰਜ ਕਰ ਸਕਦੇ ਹਾਂ। ਇਹਦੇ ਵਿੱਚ 3 ਹੁੰਦੇ ਆ, ਡਿਸਟ੍ਰਿਕਟ ਕਮਿਸ਼ਨ ਹੁੰਦਾ ਜੀ, ਸਟੇਟ ਕਮਿਸ਼ਨ ਹੁੰਦਾ ਜੀ, ਅਤੇ ਨੈਸ਼ਨਲ ਕਮਿਸ਼ਨ ਹੁੰਦਾ ਜੀ। ਇਹ 3 ਜਗ੍ਹਾ 'ਤੇ ਆਪਾਂ ਆਪਣੀ ਕੰਪਲੇਂਟ ਪਾ ਸਕਦੇ ਹਾਂ। ਸਟਾਰਟਿੰਗ ਆਪਾਂ ਸਟਾਰਟ ਕਰਨੀ ਹੈ ਡਿਸਟ੍ਰਿਕਟ ਕਮਿਸ਼ਨ ਤੋਂ, ਇਹ 2 ਸਾਲ ਦੇ ਵਿੱਚ ਆਪਾਂ ਪਾਣੀ ਹੁੰਦੀ ਜੀ ਕੰਪਲੇਂਟ।
0: ਮੰਨ ਲਓ ਸਮਾਨ ਤਾਂ ਮੈਂ ਖਰੀਦਿਆ ਪਿਛਲੇ ਸਾਲ,
1: ਹਾਂਜੀ,
0: ਅਤੇ ਸ਼ਿਕਾਇਤ ਮੈਂ ਕਰਾਊਂਗੀ ਇਸ ਸਾਲ ਦਰਜ, ਅਤੇ
1: ਹਾਂਜੀ
0: ਮੈਨੂੰ ਕੋਈ ਕੀ ਪਰੂਫ ਦੇਣਾ ਪਵੇਗਾ ਉਸ ਵਾਸਤੇ? ਕਿਹੜੀਆਂ ਕਿਹੜੀਆਂ ਚੀਜ਼ਾਂ, ਕਿਹੜੇ ਕਿਹੜੇ ਡਾਕੂਮੈਂਟਸ ਹੋਣਗੇ, ਕੀ ਪ੍ਰੋਸੀਜਰ ਆ ਜੀ ਕੰਪਲੇਂਟ ਕਰਵਾਉਣ
1: ਦਾ? ਹਾਂਜੀ, ਜੇ ਜਿਲੇ ਆਪਾਂ ਕੰਪਲੇਂਟ ਕਰਨ ਜਾਂਦੇ ਹਾਂ ਜੀ, ਸਾਨੂੰ ਤਾਂ ਪਹਿਲਾਂ ਸਾਡੇ ਕੋਲ ਪ੍ਰੋਡਕਟ ਹੋਣਾ ਚਾਹੀਦਾ ਜਿਹੜਾ ਸਾਡਾ ਖਰਾਬ ਹੈਗਾ ਜੀ, ਉਹਦੀ ਰਿਸਿਪਟ ਹੋਣੀ ਚਾਹੀਦੀ ਹੈ ਜਿਹਦੇ ਥਰੂ ਆਪਾਂ ਲਿੱਤਾ, ਜਿਹਦੇ ਉੱਤੇ ਲਿਖਿਆ ਜੀ ਇੰਨੇ ਦਾ ਪ੍ਰੋਡਕਟ ਇਸ ਤਰੀਕੇ ਨੂੰ ਬੰਦੇ ਨੇ ਲਿੱਤਾ ਸੀ, ਉਹਦਾ ਕੋਈ ਗਰੰਟੀ ਕਾਰਡ, ਉਹਦਾ ਕੋਈ ਵਾਰੰਟੀ ਕਾਰਡ ਜਿਹੜਾ ਨਾਲ ਸਾਨੂੰ ਦਿੱਤਾ ਗਿਆ
0: ਜੀ,
1: ਉਹ ਲੈ ਕੇ ਜਾਣਾ ਪਏਗਾ ਜੀ ਕੰਪਲੇਂਟ ਦਰਜ ਕਰਾਉਣ
0: ਜੀ, ਕੰਪਲੇਂਟ ਦਰਜ ਕਰਵਾਉਣ ਲਈ। ਹੁਣ ਸਾਲ ਪਹਿਲਾਂ ਖਰੀਦੀ ਚੀਜ਼ ਤਾਂ ਸਾਲ ਬਾਅਦ ਉਦੋਂ ਹੀ ਖਰਾਬ ਹੋ ਜਾਂਦੀ ਹੈ, ਕੀ ਸਾਰੀਆਂ ਚੀਜ਼ਾਂ ਲਈ ਇੱਕੋ ਜਿਹੀ ਕੰਪਲੇਂਟ ਹੈ ਕਿ ਜੇ ਖਾਣ ਪੀਣ ਦੀਆਂ ਚੀਜ਼ਾਂ ਦੀ ਸ਼ਿਕਾਇਤ ਇੰਨੇ ਟਾਈਮ ਦੇ ਵਿੱਚ ਕਰਨੀ ਹੈ, ਅਤੇ ਜੇ ਕੱਪੜਾ ਕੋਈ ਖਰੀਦ ਦੇ ਲਿਆਂਦਾ ਉਹਦੀ ਸ਼ਿਕਾਇਤ ਇੰਨੀ ਦੇਰ ਵਿੱਚ ਕਰਨੀ ਹੈ, ਜਿਊਲਰੀ ਹੈ ਤਾਂ ਉਹਦੀ ਸ਼ਿਕਾਇਤ ਇੰਨੀ ਦੇਰ ਦੇ ਵਿੱਚ ਕਰਨੀ ਹੈ,
1: ਜੀ ਜੀ
0: ਫਰਨੀਚਰ ਹੈ ਜਾਂ ਇਲੈਕਟ੍ਰੋਨਿਕ ਗੁੱਡਸ ਨੇ ਉਹਦੀ ਸ਼ਿਕਾਇਤ ਇੰਨੀ ਦੇਰ ਵਿੱਚ ਕਰਨੀ ਹੈ ਜੀ।
1: ਜੀ ਜੀ, ਇਹਦੇ ਲਈ ਜਿਹੜਾ ਫੂਡ ਦਾ ਹੁੰਦਾ ਜੀ, ਜਿਹੜਾ ਫੂਡ ਹੁੰਦਾ ਉਹਦੇ ਪਰਟੀਕੁਲਰ ਪਿੱਛੇ ਹੀ ਮੈਂਸ਼ਨ ਹੁੰਦਾ ਜੀ, ਇਹ ਫੂਡ ਜਿਹੜਾ ਜੀ ਇੰਨੀ ਦੇਰ ਲਈ ਮਤਲਬ ਸਹੀ ਰਹੇਗਾ ਜੀ, ਉਹਦੀ ਕੰਪਲੇਂਟ ਆਪਾਂ ਉਸ ਟਾਈਮ ਦੇ ਅੰਦਰ ਅੰਦਰ ਹੀ ਕਰ ਸਕਦੇ ਹਾਂ,
0: ਯਾਨੀ ਕਿ ਉਹਦੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ।
1: ਜੀ ਜੀ ਜੀ ਜੀ, ਅਤੇ ਬਾਕੀ ਜਿਹੜੇ ਕੱਪੜੇ ਹੋ ਗਏ, ਕੱਪੜਿਆਂ ਲਈ ਤਾਂ ਜੇ ਤੁਸੀਂ ਕੋਈ ਬ੍ਰਾਂਡਡ ਪ੍ਰੋਡਕਟ ਲੈਂਦੇ ਪਏ ਹੋ ਤੇ ਉਹਦੇ ਲਈ ਲੈਟ ਦਾ ਜਿਹੜਾ ਕੀ ਕਹਿੰਦੇ ਆਪਾਂ ਸੈਲਰ ਬਿਵੇਅਰ ਹੋਣਾ ਚਾਹੀਦਾ ਜੀ। ਪਹਿਲਾਂ ਹੁੰਦਾ ਸੀ ਕਿ ਸਾਰੀ ਗ੍ਰਾਹਕ ਦੇ ਉੱਤੇ ਆਪਾਂ ਜ਼ਿੰਮੇਵਾਰੀ ਸੀ ਨਾ, ਗ੍ਰਾਹਕ ਦੇ ਉੱਪਰ ਸੁੱਟ ਦਿੰਦੇ ਸੀ ਕਿ ਸਾਰਾ ਇਹੀ ਦੇਖੇਗਾ, ਹੁਣ ਇਹ ਸਿਸਟਮ ਨਹੀਂ ਰਹਿ ਗਿਆ, ਹੁਣ ਸਾਡੇ ਜਿਹੜਾ ਲਾਅ ਹੈਗਾ ਸਾਡੇ ਗਾਹਕਾਂ ਦੇ ਹੱਕ 'ਚ ਆ ਗਿਆ ਜੀ, ਉਹਨਾਂ ਨੇ ਕੀ ਕੀਤਾ ਲੈਟ ਦਾ ਸੈਲਰ ਵੀ ਬਿਵੇਅਰ, ਠੀਕ ਹੈ ਜੀ। ਹੁਣ ਸੈਲਰ ਨੂੰ ਪਹਿਲਾਂ ਜਿਹੜਾ ਪ੍ਰੋਡਕਟ ਬਣਾ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਜੀ ਆਹ ਪ੍ਰੋਡਕਟ ਹੈ ਜੀ, ਇਹ ਕੁਆਲਿਟੀ ਦਾ ਪ੍ਰੋਡਕਟ ਹੈਗਾ ਜੀ, ਅਤੇ ਇਹ ਗਾਹਕਾਂ ਨੇ ਯੂਜ਼ ਕਰਨਾ ਜੀ, ਜੇ ਉਹ ਪ੍ਰੋਡਕਟ ਨਹੀਂ ਉਸ ਕੁਆਲਿਟੀ ਦੇ ਖਰਾ ਨਹੀਂ ਉਤਰਦਾ ਤੇ ਬੰਦਾ ਕੰਪਲੇਂਟ ਕਰ ਸਕਦਾ
0: ਜੀ,
1: ਠੀਕ ਹੈ ਜੀ। ਉਹਦੇ ਲਈ ਕੀ ਹੁੰਦਾ ਜੀ, ਜਿਹੜੇ ਸਾਡੇ ਕਮਿਸ਼ਨਸ ਬੈਠੇ ਆ ਕਚਹਿਰੀਆਂ ਵਿੱਚ, ਉਹ ਚੈੱਕ ਕਰਦੇ, ਕੁਆਲਿਟੀ ਚੈੱਕ ਕਰਦੇ ਕਿਸ ਤਰ੍ਹਾਂ ਦਾ ਪ੍ਰੋਡਕਟ ਆ, ਜੇ ਜੇਕਰ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਕਿ ਇਹ ਪ੍ਰੋਡਕਟ ਜਿਹੜਾ ਸਹੀ ਕੁਆਲਿਟੀ ਦਾ ਨਹੀਂ ਹੈਗਾ ਤੇ ਉਹਦਾ 2 ਸਾਲ ਲਈ ਲਾਇਸੈਂਸ ਰੱਦ ਹੋ ਜਾਏਗਾ
0: ਜੀ,
1: ਉਸ ਤੋਂ ਬਾਅਦ ਵੀ ਜੇ ਬੰਦਾ ਨਹੀਂ ਹਟਦਾ ਤੇ ਉਹਦਾ ਲਾਇਸੈਂਸ ਪੱਕਾ ਹੀ ਰੱਦ ਹੋ ਜਾਏਗਾ
0: ਜੀ। ਐਡਵੋਕੇਟ ਮੋਹਿਤ ਜੱਸੀ, ਇਹਦੇ ਨਾਲ ਇੱਕ ਗੱਲ ਹੋਰ ਜੁੜ ਜਾਂਦੀ ਹੈ, ਜਦੋਂ ਆਪਾਂ ਕੋਈ ਕੱਪੜਾ ਖਰੀਦਣ ਜਾਂਦੇ ਹਾਂ ਨਾ, ਤੇ ਇੱਕ ਤਾਂ ਵੈਸੇ ਹੀ ਸਿਆਣੇ ਮੁਹਾਵਰਾ ਬੋਲਦੇ ਹੁੰਦੇ, ਸਸਤਾ ਰੋਵੇ ਬਾਰ ਬਾਰ, ਮਹਿੰਗਾ ਰੋਵੇ ਇੱਕ ਵਾਰ, ਤੇ ਉਹ ਕਹਿੰਦੇ ਨੇ ਕਿ ਵੀ ਚੰਗੀ ਚੀਜ਼ ਹੀ ਖਰੀਦ ਕੇ ਲਿਆਇਓ। ਜਦੋਂ ਦੁਕਾਨ ਤੇ ਜਾਂਦੇ ਹਾਂ ਤੇ ਫਿਰ ਉਹ ਕਈ ਵਾਰੀ ਨਾ ਉੱਥੇ ਲਿਖ ਕੇ ਲਾਇਆ ਹੁੰਦਾ, ਫੈਸ਼ਨ ਕੇ ਇਸ ਦੌਰ ਮੇਂ ਗਰੰਟੀ ਕੀ ਇੱਛਾ ਮਤ ਰੱਖੇ, ਹੈ ਨਾ, ਬੰਦਾ ਉੱਥੇ ਡਰ ਜਾਂਦਾ। ਅਤੇ ਕਈ ਵਾਰੀ ਜਦੋਂ ਇਲੈਕਟ੍ਰੋਨਿਕਸ ਗੁੱਡ ਲੈ ਕੇ ਆਉਂਦਾ, ਪ੍ਰੈਸ ਖਰੀਦੀ ਆ ਉਹਨੇ, ਅਤੇ ਜਾਂ ਕੋਈ ਬਿਜਲਈ ਦਾ ਸਮਾਨ ਹੈ ਜਾਂ ਇਲੈਕਟ੍ਰੋਨਿਕ ਗੁੱਡ ਹੈਗੀ ਹੈ, ਉਹ ਘਰ ਲਿਆ ਕੇ ਦੇਖਦਾ, ਚਲਾ ਕੇ ਦੇਖਦਾ, ਚੱਲਦੀ ਨਹੀਂ ਹੈ, ਅਤੇ ਜਦੋਂ ਦੁਕਾਨਦਾਰ ਕੋਲ ਵਾਪਸ ਜਾਂਦਾ ਕਹਿੰਦੇ ਤੁਹਾਨੂੰ ਚਲਾਉਣੀ ਨਹੀਂ ਆਉਂਦੀ ਹੋਣੀ, ਉਹ ਸਾਫ਼ ਹੀ ਮੁੱਕਰ ਜਾਂਦੇ ਨੇ। ਕਿਤੇ ਹਾਲਾਤ ਵਿੱਚ ਕੀ ਕੀਤਾ ਜਾਵੇ?
1: ਅਜਿਹੇ ਹਾਲਾਤਾਂ ਵਿੱਚ ਜੀ ਗਾਹਕ ਨੂੰ ਪਹਿਲਾਂ ਤਾਂ ਘਬਰਾਉਣਾ ਨਹੀਂ ਚਾਹੀਦਾ ਜੀ, ਕਿਉਂਕਿ ਉਹਨੇ ਪੈਸੇ ਦਿੱਤੀ ਆਪਣੀ ਚੀਜ਼ ਹੁਣ ਲੈਣੀ ਲੈਣੀ ਹੈ, ਨਹੀਂ ਚੱਲੀ ਉਹਨੇ ਉਹਨੂੰ ਦੁਕਾਨਦਾਰ ਨੂੰ ਜਾ ਕੇ ਪੁੱਛੇਗਾ ਨਾ ਜੀ, ਅਤੇ ਇਹਦੇ ਵਿੱਚ ਉਹਨੂੰ ਘਬਰਾਉਣ ਦੀ ਲੋੜ ਨਹੀਂ, ਉਹ ਕਚਹਿਰੀ ਦਾ ਦਰਵਾਜ਼ਾ ਖੜਕਾ ਸਕਦਾ ਆਰਾਮ ਨਾਲ, ਜਾ ਕੇ ਕੰਜ਼ਿਊਮਰ ਕੋਰਟ ਜਾ ਕੇ ਜਿਹੜੀ ਉਹ ਰੈਮਡੀ ਚਾਹੁੰਦੇ ਨੇ ਉਹ ਲੈ ਸਕਦੇ ਨੇ
0: ਜੀ, ਜਿਹੜੀ ਕਿ ਜੋ ਵੀ ਉਹ ਸਹੂਲਤ ਚਾਹੁੰਦੇ ਨੇ ਉਹ ਸਹੂਲਤ ਉਹਨਾਂ ਨੂੰ ਮਿਲੇਗੀ
1: ਜੀ ਜੀ।
0: ਇਸ ਕੰਜ਼ਿਊਮਰ ਕੋਰਟ ਦੇ ਮੁੱਖ ਉਦੇਸ਼ ਕੀ ਨੇ?
1: ਹਾਂਜੀ, ਇਹਦਾ ਜਿਹੜਾ ਐਕਟ ਹੈਗਾ ਜੀ ਉਹ ਇਟਸੈਲਫ ਸਾਨੂੰ ਦੱਸਦਾ ਹੈਗਾ ਕਿ ਇਹਦੇ ਮੇਨ ਓਬਜੈਕਟ ਕੀ ਹੈਗੇ ਨੇ। ਪਹਿਲਾਂ ਇਹਦਾ ਹੈਗਾ ਕਿ ਕੰਜ਼ਿਊਮਰ ਦਾ ਇੰਟਰਸਟ ਜਿਹੜਾ ਨਾ ਉਹਨੂੰ ਪ੍ਰੋਟੈਕਟ ਕਰਨਾ, ਗਾਹਕਾਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਨਾ ਤਾਂ ਕਿ ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਧੱਕਾ ਨਾ ਹੋਵੇ। ਦੂਜੀ ਗੱਲ ਹੈਗੀ ਹੈ ਇਹਦਾ ਮੇਨ ਓਬਜੈਕਟ ਹੈ ਕਿ ਅਥਾਰਟੀ ਬਣਾਉਣੀ, ਐਸਟੈਬਲਿਸ਼ ਇੱਕ ਅਥਾਰਟੀ ਐਸਟੈਬਲਿਸ਼ ਕਰਨੀ ਹੈ ਜਿਹੜਾ ਕਿ ਇਹਨੂੰ ਰੈਗੂਲੇਟ ਕਰੇ, ਦੇਖ ਕੇ ਸਾਰੇ ਕੰਜ਼ਿਊਮਰ ਕੰਪਲੇਂਟਸ ਜਿਹੜੀ ਆ ਰਹੀਆਂ ਉਹ ਅਥਾਰਟੀ ਦੇਖੇ। ਅਗਲੀ ਗੱਲ ਹੈਗੀ ਹੈ, ਲਾਸਟ ਗੱਲ ਜਿਹੜੀ ਇਹਦੇ ਵਿੱਚ ਮੇਨ ਹੈਗੀ ਹੈ ਕਿ ਸਾਰੇ ਜਿਹੜੇ ਡਿਸਪਿਊਟ ਹੈਗੇ ਆ ਉਹਨਾਂ ਨੂੰ ਟਾਈਮਲੀ ਸੈਟਲਮੈਂਟ ਹੋ ਜਾਵੇ, ਤਾਂ ਕਿ ਕੱਲ੍ਹ ਨੂੰ ਜਿਹੜੇ ਗਾਹਕ ਹੈਗੇ ਇਹ ਨਾ ਕਹਿਣ ਕਿ ਆਪਾਂ ਕੰਪਲੇਂਟ ਪਾਣੀ ਸੀਗੀ, ਪਾਈ ਜਿਹੜੀ ਕੰਪਲੇਂਟ ਪਾਈ ਹੈਗੀ ਆ ਉਹਨੂੰ ਕਾਫੀ ਟਾਈਮ ਤੱਕ ਉਹਨੂੰ ਦੇਖਿਆ ਨਹੀਂ ਗਿਆ, ਸੋਰਟ ਆਊਟ ਹੀ ਨਹੀਂ ਕੀਤਾ ਗਿਆ। ਕੰਜ਼ਿਊਮਰ ਕੋਰਟ ਦੇ ਮੇਨ ਮੁੱਖ ਉਦੇਸ਼ ਹੈਗੇ ਆ ਕਿ ਕਿੱਦਾਂ ਆਪਾਂ ਉਹਨਾਂ ਨੂੰ ਪ੍ਰੋਟੈਕਟ ਕਰਨਾ, ਠੀਕ ਹੈ ਜੀ, ਉਹਨਾਂ ਦੇ ਫਾਇਦਿਆਂ ਬਾਰੇ,
0: ਗ੍ਰਾਹਕ ਦੇ ਫਾਇਦਿਆਂ ਬਾਰੇ,
1: ਗ੍ਰਾਹਕ ਦੇ ਫਾਇਦਿਆਂ ਬਾਰੇ ਚੀਜ਼ਾਂ ਬਣਾਈਆਂ ਗਈਆਂ ਕਿ ਕੱਲ੍ਹ ਨੂੰ ਜੇ ਗ੍ਰਾਹਕ ਨੂੰ ਕਿਸੇ ਤਰ੍ਹਾਂ ਦੀ ਤੰਗੀ ਹੁੰਦੀ ਆ ਉਹ ਉਹਨਾਂ ਕੋਲੋਂ ਆਪਣਾ ਰੈਮਡੀ ਲੈ ਸਕੇ
0: ਜੀ। ਹੁਣ ਤੁਸੀਂ ਆਪਾਂ ਜਦੋਂ ਫੂਡ ਦੀ ਗੱਲ ਕੀਤੀ ਸੀ, ਖਾਣੇ ਦੀ ਗੱਲ ਕੀਤੀ ਸੀ, ਇਹਦੇ ਵਾਸਤੇ ਸ਼ਾਇਦ ਕੁਝ ਕੁ ਖਪਤਕਾਰਾਂ ਦੇ ਵੀ ਹੱਕ

0: ਦਾ ਚਾਹੀਦਾ, ਮੈਂ ਤੁਹਾਡੇ ਉੱਤੇ ਡਿਪੈਂਡ ਆ, ਮੈਨੂੰ ਨਹੀਂ ਪਤਾ ਕਿਹੜਾ, ਤੁਸੀਂ ਕੱਢ ਕੇ ਦੇ ਦਿਓ। ਫਿਰ ਉਹਦੇ ਵਿੱਚ ਜਿਹੜਾ ਸੈਲਰ ਹੁੰਦਾ, ਜਿਹੜਾ ਦੁਕਾਨਦਾਰ ਆ, ਉਹ ਪੂਰਾ ਉਹੀ ਲਾਇਬਲ ਹੋਏਗਾ ਜੀ,
1: ਦੋਸ਼ੀ ਉਹੀ ਹੋ ਗਿਆ,
0: ਦੋਸ਼ੀ ਉਹੀ ਹੋਏਗਾ ਜੀ, ਕਿਉਂਕਿ ਬਾਇਰ ਨੂੰ ਤਾਂ ਪਤਾ ਨਹੀਂ, ਉਹਨੇ ਆਪਣੀ ਰਿਸਪੋਂਸੀਬਿਲਟੀ ਉਹਨੂੰ ਦੇ ਛੱਡੀ ਕਿ ਬਾਈ ਤੂੰ ਦੇਖ ਲਾ, ਮੈਨੂੰ ਨਹੀਂ ਪਤਾ ਹੈਗਾ। ਜੇਕਰ ਬਾਇਰ ਜਿਹੜਾ ਹੁਣ ਦੁਕਾਨ 'ਤੇ ਗਿਆ ਜੀ, ਹੁਣ ਖੁਦ ਚੱਕ ਕੇ ਚੱਕਦਾ ਆਹ ਚੀਜ਼ ਮੈਂ ਲੈਣੀ ਹੈ ਜੀ, ਹੁਣ ਗਾਹਕ ਜਿਹੜਾ ਦੁਕਾਨਦਾਰ ਹੋਗਾ ਉਹ ਤਾਂ ਕਹੇਗਾ ਜੀ ਲੈਓ ਜੀ,
1: ਉਹਦਾ ਫਰਜ਼ ਬਣਦਾ ਕਿ ਐਕਸਪਾਇਰੀ ਡੇਟ ਦੇਖੇ,
0: ਹਾਂਜੀ ਹਾਂਜੀ,
1: ਕਦੋਂ ਮੈਨੂਫੈਕਚਰਰ
0: ਜੀ ਜੀ ਜੀ ਜੀ
1: ਇਹਦੇ, ਹੈਨਾ,
0: ਹਾਂਜੀ ਹਾਂਜੀ, ਇਹਦੇ ਵਿੱਚ ਜਿਹੜੇ ਨਾ ਜਿਹੜਾ ਉਪਭੋਗਤਾ ਹੈਗਾ ਉਹਦੇ ਡਿਊਟੀ ਬਣਦੀ ਹੈਗੀ ਆ
1: ਜੀ, ਵੀ ਸਾਰਾ ਕੁਝ ਚੰਗੇ ਤਰੀਕੇ
0: ਚੈੱਕ ਕਰੇ,
1: ਇਹ ਉਹਦਾ ਫਰਜ਼ ਬਣਦਾ, ਇਹ ਆਪਾਂ ਅਸੀਂ ਕਹਿ ਸਕਦੇ ਹਾਂ। ਹੁਣ ਗੱਲ ਆਉਂਦੀ ਹੈ ਦਵਾਈਆਂ ਦੀ,
0: ਹਾਂਜੀ,
1: ਡਾਕਟਰ ਨੇ ਸਾਨੂੰ ਦਵਾਈ ਲਿਖ ਕੇ ਦੇ ਦਿੱਤੀ, ਅਸੀਂ ਦਵਾਈ ਵਿਕਰੇਤਾ ਕੋਲ ਦਵਾਈ ਲੈਣ ਚਲੇ ਗਏ ਤੇ ਉਸਨੇ ਆਖਿਆ ਕਿ ਇਹ ਦਵਾਈ ਤਾਂ ਹੈ ਨਹੀਂ, ਜਿਹੜੀ ਇਹ ਦਵਾਈ ਹੈ ਨਾ ਇਹਦੇ ਸਾਰੇ ਸਾਲਟ ਸੇਮ ਨੇ, ਇਹ ਵੀ ਓਨੀ ਹੀ ਵਧੀਆ, ਇਕੁਅਲੀ ਗੁੱਡ ਹੈ, ਥੋੜ੍ਹੀ ਜਿਹੀ ਸਸਤੀ ਹੈ। ਪਰ ਜਦੋਂ ਉਹ ਘਰ ਆਉਂਦਾ ਦਵਾਈ ਲੈ ਆਉਂਦਾ, ਕਹਿੰਦੇ ਨੇ ਕਿ ਲੋੜ ਵੇਲੇ ਤਾਂ ਕੁਝ ਵੀ ਕੀਤਾ ਜਾ ਸਕਦਾ, ਪਰ ਉਹ ਦਵਾਈ ਅਸਰ ਨਹੀਂ ਕਰਦੀ। ਫਿਰ ਡਾਕਟਰ ਕੋਲ ਜਾਂਦਾ, ਡਾਕਟਰ ਨੇ ਕਿਹਾ ਤੁਸੀਂ ਇਹ ਦਵਾਈ ਕਿਉਂ ਨਹੀਂ ਲਈ, ਤੇ ਫਿਰ ਕੀ ਉੱਥੇ ਜਿਹੜਾ ਦਵਾਈ ਵਿਕਰੇਤਾ ਉਹਦੇ ਖਿਲਾਫ ਵੀ ਅਦਾਲਤ ਵਿੱਚ ਜਾਇਆ ਜਾ ਸਕਦਾ?
0: ਹਾਂਜੀ, ਜ਼ਰੂਰ ਜਾਇਆ ਜਾ ਸਕਦਾ ਜੀ, ਇਹਦੇ ਵਿੱਚ ਉਹੀ ਸੇਮ ਪ੍ਰੋਸੀਜਰ ਹੋਏਗਾ ਜੀ, ਆਨਲਾਈਨ ਤੇ ਆਫਲਾਈਨ ਪ੍ਰੋਸੀਜਰ ਹੈਗਾ, ਇਹਦੇ ਵਿੱਚ ਜਿੱਦਾਂ ਉਹਨਾਂ ਨੂੰ ਸਹੂਲਤ ਲੱਗਦੀ ਆ ਉਹ ਜਾ ਕੇ ਕੰਪਲੇਂਟ ਦਰਜ ਕਰ ਸਕਦੇ ਨੇ
1: ਜੀ। ਕੰਜ਼ਿਊਮਰ ਵਾਸਤੇ, ਉਪਭੋਗਤਾਵਾਂ ਵਾਸਤੇ ਕੀ ਕੁਝ ਨਵਾਂ ਵੀ ਆਇਆ ਜੀ, ਸਰਕਾਰ ਨੇ ਕੋਈ ਫੈਸਿਲਿਟੀ ਨਵੀਂ ਦਿੱਤੀ ਹੈ ਜੀ?
0: ਹਾਂਜੀ, ਕਾਫੀ ਫੈਸਿਲਿਟੀਆਂ ਨਵੀਆਂ ਆਈਆਂ ਹੈਗੀਆਂ ਜੀ, ਜਿਵੇਂ ਕਿ ਪਹਿਲਾਂ ਜਿਹੜੇ ਲਾਅ ਹੁੰਦੇ ਸੀ ਨਾ ਸਾਡੇ, 1986 ਦੇ ਲਾਅ ਜਿਹੜਾ ਸੀਗਾ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਜਿਹੜਾ ਸੀਗਾ, ਉਹਦੇ ਵਿੱਚ ਕੋਈ ਵੀ ਰੈਗੂਲੇਟਰੀ ਅਥੋਰਟੀ ਨਹੀਂ ਹੁੰਦੀ ਸੀ, ਮਤਲਬ ਕੋਈ ਐਸੀ ਅਥੋਰਟੀ ਜਿਹੜੀ ਕਿ ਸਾਰਾ ਕੰਜ਼ਿਊਮਰ ਦੇ ਕੇਸਾਂ ਨੂੰ ਦੇਖੇ, ਠੀਕ ਹੈ ਜੀ। ਹੁਣ 2019 ਵਿੱਚ ਨਵਾਂ ਲਾਅ ਆਇਆ ਹੈਗਾ ਜਿਹਨੂੰ ਆਪਾਂ CCPA ਕਹਿੰਦੇ ਹਾਂ, ਉਹਦਾ ਮਤਲਬ ਹੈਗਾ ਜੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥੋਰਟੀ। ਹੁਣ ਇਹਦਾ ਇਹ ਕੀ ਕਰਦੀ ਹੈਗੀ ਜੀ, ਇਹਦਾ ਮੇਨ ਕੰਮ ਆ ਜੀ ਕੋਈ ਵੀ ਚੀਜ਼ ਨੂੰ ਰੀਕਾਲ ਕਰ ਲੈਣਾ। ਮਾਰਕੀਟ 'ਚ ਕਿਸੇ ਨੇ ਕੰਪਲੇਂਟ ਕੀਤੀ ਕਿ ਇੱਦਾਂ ਜੀ ਪ੍ਰੋਡਕਟ ਹੈਗਾ ਜੀ, ਇਹ 'ਚ ਕੁਝ ਖਰਾਬੀ ਆ ਗਈ ਹੈ ਜੀ, ਅਤੇ ਇੱਦਾਂ ਇੱਦਾਂ ਮੈਂ ਕੰਪਲੇਂਟ ਕੀਤੀ ਹੈ ਅਤੇ ਉਹ ਮੋੜਦਾ ਨਹੀਂ ਪਿਆ ਜਾਂ ਕੋਈ ਗਲਤ ਪ੍ਰੋਡਕਟ ਹੈਗਾ ਮਾਰਕੀਟ 'ਚ, ਅਤੇ ਆਹ ਜਿਹੜੀ ਅਥੋਰਟੀ ਹੁੰਦੀ ਹੈ ਇਹ ਪ੍ਰੋਡਕਟ ਨੂੰ ਵਾਪਸ ਲੈ ਸਕਦੀ ਹੈ, ਚੈੱਕ ਕਰੇਗੀ, ਜੇ ਉਹਨੂੰ ਲੱਗਾ ਕਿ ਗਲਤ ਹੈਗਾ ਅਤੇ ਉਹਨੂੰ ਜ਼ਬਤ ਕਰ ਲੈਗੀ ਅਤੇ ਉਹਦੇ ਖਿਲਾਫ਼ ਸਖ਼ਤ ਐਕਸ਼ਨ ਲਏਗੀ
1: ਜੀ।
0: ਦੂਜਾ ਕੰਮ ਇਹ ਕਰ ਸਕਦੀ ਜੀ, ਜੇ ਕਿਸੇ ਤਰ੍ਹਾਂ ਦੀ ਰੋਂਗ ਐਡਵਰਟਾਈਜ਼ਮੈਂਟ ਹੈਗੀ ਆ, ਗਲਤ ਮਸ਼ਹੂਰੀ ਜਿੱਦਾਂ ਆਉਂਦੀ ਨਾ ਕੋਈ ਵੀ ਪ੍ਰੋਡਕਟ ਦੀ, ਹੁਣ ਜਿੱਦਾਂ ਕਿਸੇ ਨੇ ਕਿਹਾ ਤਾ ਜੀ ਇਹ ਟੀਵੀ ਹੈਗਾ ਜੀ, ਐਲਈਡੀ ਔਨਲਾਈਨ ਵਿਕ ਰਿਹਾ ਜੀ, ਔਨਲਾਈਨ ਟੀਵੀ ਵਿਕ ਰਿਹਾ ਜੀ, ਅਤੇ 42 ਇੰਚ ਦਾ ਟੀਵੀ ਹੈਗਾ ਜੀ, ਜਿਹਲੇ ਆਪਾਂ ਲਿੱਤਾ ਅਤੇ ਉਹ ਨਿਕਲਿਆ 30 ਇੰਚ ਦਾ, 32 ਇੰਚ ਦਾ ਨਿਕਲਿਆ, ਅਤੇ ਇਸ ਸਿਚੁਏਸ਼ਨ ਵਿੱਚ ਵੀ ਆਪਾਂ ਐਕਸ਼ਨ ਲੈ ਸਕਦੇ ਹਾਂ, ਇਹ ਅਥੋਰਟੀ ਐਕਸ਼ਨ ਲੈ ਸਕਦੀ ਹੈ। ਦੂਜੀ ਗੱਲ ਜਿਹੜਾ ਹੁਣ ਨਵੇਂ ਐਕਟ ਵਿੱਚ ਆਈ ਹੈਗੀ ਆ ਕਿ ਪਹਿਲਾਂ ਸਾਡੇ ਨਾ ਕੰਜ਼ਿਊਮਰ ਕੋਰਟ ਨਹੀਂ ਹੁੰਦੇ ਸੀਗੇ, ਪਹਿਲਾਂ ਕੰਜ਼ਿਊਮਰ ਕੋਰਟ ਜਿਹੜੇ ਸੀਗੇ ਨਾ, ਹੁਣ ਜਿੱਦਾਂ ਕਿਸੇ ਨੇ ਉਪਭੋਗਤਾ ਨੇ ਕੰਪਲੇਂਟ ਪਾਉਣੀ ਹੈ ਅਤੇ ਸਾਨੂੰ ਨਾ ਦੇਖਣਾ ਪੈਂਦਾ ਸੀ ਦੁਕਾਨਦਾਰ ਕਿੱਥੇ ਰਹਿੰਦਾ ਜੀ, ਉੱਥੇ ਜਾ ਕੇ ਕੰਪਲੇਂਟ ਪਾਈਏ। ਨੋਰਮਲ ਗੱਲ ਹੈਗੀ, ਕੋਈ ਵੀ ਕਹੇਗਾ ਕਿ ਮੈਂ ਨਹੀਂ ਜਾਣਾ ਚਾਹੁੰਦਾ, ਇੰਨੇ ਕੌਣ ਸਿਰ ਖਪਾਈ ਕਰੇ, ਆਪਾਂ ਕੰਪਲੇਂਟ ਜਿਹੜੀ ਆ ਰਹਿਣ ਹੀ ਦਿੰਦੇ ਹਾਂ
1: ਜੀ।
0: ਹੁਣ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਸਾਡੇ ਜਿਹੜਾ ਨਵਾਂ ਲਾਅ ਆਇਆ, ਉਹਨਾਂ ਨੇ ਕਿਹਾ ਜੀ ਤੁਸੀਂ ਕੰਪਲੇਂਟ ਜਿੱਥੇ ਤੁਸੀਂ ਰਹਿੰਦੇ ਹੋ ਉੱਥੋਂ ਹੀ ਪਾ ਸਕਦੇ ਹੋ, ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ
1: ਜੀ,
0: ਠੀਕ ਹੈ ਜੀ। ਪਹਿਲਾਂ ਕੋਈ ਆਪਾਂ ਕੰਪਲੇਂਟ ਪ੍ਰੋਡਕਟ ਦੀ ਲਾਇਬਿਲਟੀ ਲੈਣੀ, ਲਾਇਬਿਲਟੀ ਮਤਲਬ ਹੋ ਗਿਆ ਜੀ ਕਿਸੇ ਤਰ੍ਹਾਂ ਦਾ, ਹੁਣ ਕੋਈ ਚੀਜ਼ ਲੈ ਆਏ ਆਪਾਂ, ਹੁਣ ਆਪਾਂ ਕਲੇਮ ਚਾਹੁੰਦੇ ਹਾਂ ਤੇ ਸਾਨੂੰ ਪਾਰਟੀਕੁਲਰ ਨੂੰ ਸਿਵਲ ਕੋਰਟ ਜਾਣਾ ਪੈਂਦਾ ਸੀ ਪਹਿਲਾਂ, ਸਿਵਲ ਕੋਰਟ ਜਿਹੜੀ ਕਚਹਿਰੀ ਹੁੰਦੀ ਆ ਉੱਥੇ ਜਾਣਾ ਪੈਂਦਾ ਸੀਗਾ, ਹੁਣ ਉਹਨਾਂ ਨੇ ਕੀ ਕੀਤਾ ਕੰਜ਼ਿਊਮਰ ਕੋਰਟ ਬਣਾ ਦਿੱਤੇ ਆ,
1: ਹੁਣ
0: ਉਪਭੋਗਤਾ ਅਦਾਲਤ ਬਣਾ ਦਿੱਤੀ ਆ, ਉਹਦੇ ਵਿੱਚ ਆਪਾਂ ਕੰਪਨਸੇਸ਼ਨ ਕਲੇਮ ਕਰ ਸਕਦੇ ਹਾਂ ਉਹਨਾਂ ਕੋਲ, ਠੀਕ ਹੈ ਜੀ। ਹੁਣ ਇਹਨਾਂ ਨੇ ਜਿਹੜੀਆਂ ਪਿਕਿਊਨਰੀ ਜੁਰਿਸਡਿਕਸ਼ਨ ਸੀਗੀਆਂ, ਤੁਹਾਨੂੰ ਮੈਂ ਦੱਸਾਂ ਪਿਕਿਊਨਰੀ ਜੁਰਿਸਡਿਕਸ਼ਨ ਹੁੰਦੀ ਕੀ ਹੈ
1: ਜੀ,
0: ਪਿਕਿਊਨਰੀ ਜੁਰਿਸਡਿਕਸ਼ਨ ਹੁੰਦੀ ਹੈ ਕਿ ਕਿਹੜੀ ਕੋਰਟ ਕਿੰਨੇ ਅਮਾਊਂਟ ਦਾ ਕੇਸ ਦੇਖ ਸਕਦੀ ਹੈ, ਠੀਕ ਹੈ ਜੀ। ਇਹਦੇ ਵਿੱਚ ਪਹਿਲਾਂ ਡਿਸਟ੍ਰਿਕਟ ਕੋਰਟ ਸੀਗੀ, 1986 ਵਿੱਚ ਸੀਗਾ ਨਾ ਉਹ 20 ਲੱਖ ਦਾ ਦੇਖ ਸਕਦੀ ਸੀਗੀ, ਹੁਣ ਜਿਹੜਾ ਕਿ ਨਵਾਂ ਅਮੈਂਡ ਹੋ ਕੇ ਨਵਾਂ ਲਾਅ ਜਿਹੜਾ ਬਣਿਆ ਇਹ 1 ਕਰੋੜ ਤੱਕ ਦੇਖ ਸਕਦੀ ਹੈ ਜੀ, ਠੀਕ ਹੈ ਜੀ। ਜਿਹੜਾ ਸਟੇਟ ਕਮਿਸ਼ਨ ਸੀਗਾ ਜੀ ਉਹ 20 ਲੱਖ ਤੋਂ ਲੈ ਕੇ 1 ਕਰੋੜ ਤੱਕ ਦੇਖ ਸਕਦੇ ਸੀਗੇ, ਹੁਣ ਨਵਾਂ ਜਿਹੜਾ ਲਾਅ ਆਇਆ ਉਹ 1 ਕਰੋੜ ਤੋਂ ਲੈ ਕੇ 10 ਕਰੋੜ ਤੱਕ ਦੇਖ ਸਕਦੇ ਹੈਗੇ ਜੀ,
1: ਯਾਨੀ ਕਿ 1 ਕਰੋੜ ਤੋਂ ਲੈ ਕੇ 10 ਕਰੋੜ ਤੱਕ ਦਾ ਮੁਆਵਜ਼ਾ ਕੰਜ਼ਿਊਮਰ ਨੂੰ ਮਿਲ ਸਕਦਾ ਤੇ ਕੋਰਟਸ ਦੇਖ ਸਕਦੀਆਂ,
0: ਹਾਂਜੀ ਕੋਰਟਸ ਦੇਖ ਸਕਦੀਆਂ। ਇੱਦਾਂ ਨੈਸ਼ਨਲ ਕੋਰਟ ਹੈਗੀ ਉਹਦੇ ਵਿੱਚ ਵੀ 1 ਕਰੋੜ ਦਾ ਪਹਿਲਾਂ ਸੀਗਾ, ਹੁਣ ਇਹਨਾਂ ਨੇ 10 ਕਰੋੜ ਐਂਡ ਅਬਵ ਕਹਿ ਦਿੱਤਾ ਹੈਗਾ
1: ਜੀ ਜੀ।
0: ਤੇ ਇਸ ਤੋਂ ਵੀ ਜੇ ਬੰਦਾ ਪਰੇਸ਼ਾਨ ਰਹਿੰਦਾ ਉਹ ਸੁਪਰੀਮ ਕੋਰਟ ਜਾ ਸਕਦਾ ਜੀ 30 ਦਿਨਾਂ ਦੇ ਅੰਦਰ ਅੰਦਰ, ਜਦੋਂ ਇਹਨਾਂ ਕੋਰਟਾਂ ਤੋਂ ਅਦਾਲਤ ਕੋਰਟ ਆਰਡਰ ਆਇਆ ਤੇ ਗ੍ਰਾਹਕ ਕਹਿੰਦਾ ਜੀ ਮੈਂ ਨਹੀਂ ਸੈਟੀਸਫਾਈ ਨਹੀਂ ਹੈਗਾ ਇਹਦੇ ਤੋਂ, ਤੇ ਉਹ 30 ਦਿਨਾਂ ਦੇ ਅੰਦਰ ਸੁਪਰੀਮ ਕੋਰਟ ਵੀ ਜਾ ਸਕਦਾ
1: ਜੀ।
0: ਹੁਣ
1: ਇਹ ਸਾਰਾ ਕੁਝ ਕੰਜ਼ਿਊਮਰ ਵਾਸਤੇ ਨਵਾਂ ਆ, ਪਹਿਲਾਂ ਨਹੀਂ ਸੀ,
0: ਪਹਿਲਾਂ ਨਹੀਂ ਸੀਗਾ
1: ਜੀ,
0: ਪਹਿਲਾਂ ਮੈਡੀਸ਼ਨ ਸੈਂਟਰ ਵੀ ਨਹੀਂ ਹੁੰਦੇ ਸੀਗੇ ਜੀ, ਹੁਣ ਮੈਡੀਸ਼ਨ ਸੈਂਟਰ ਵੀ ਆ ਗਏ ਜੀ। ਪਹਿਲਾਂ 1986 ਵਿੱਚ ਜਦੋਂ ਲਾਅ ਬਣਿਆ ਸੀਗਾ ਕੰਜ਼ਿਊਮਰ ਪ੍ਰੋਟੈਕਸ਼ਨ ਰਿਲੇਟਡ, ਉਦੋਂ ਉਸ ਹਿਸਾਬ ਨਾਲ ਲਾਅ ਬੜਾ ਵਧੀਆ ਸੀਗਾ, ਹੁਣ ਜਿੱਦਾਂ ਜਿੱਦਾਂ ਸਾਡੀ ਸੋਸਾਇਟੀਆਂ ਚੇਂਜ ਹੋ ਰਹੀਆਂ, ਨਵੇਂ ਨਵੇਂ ਆਨਲਾਈਨ ਚੀਜ਼ਾਂ ਲੋਕ ਲੈ ਰਹੇ ਨੇ, ਹੁਣ ਨਵੀਆਂ ਨਵੀਆਂ ਪ੍ਰੋਬਲਮਾਂ ਆ ਰਹੀਆਂ ਨੇ, ਹੁਣ ਉਹਨਾਂ ਨੂੰ ਚੀਜ਼ ਟੈਕਲ ਕਰਨ ਲਈ

0: ਸਮਾਨ ਅਸੀਂ ਆਨਲਾਈਨ ਖਰੀਦਦੇ ਹਾਂ ਤੇ ਬੜੀ ਵਾਰੀ ਹੁੰਦਾ ਕਿ ਉਹ ਸਮਾਨ ਸਾਡੀ ਪਸੰਦ ਦਾ ਨਹੀਂ ਨਿਕਲਦਾ, ਕੋਈ ਨਾ ਕੋਈ ਸ਼ਿਕਾਇਤ ਉਹਦੇ ਚ ਰਹਿ ਹੀ ਜਾਂਦੀ ਹੈ, ਖਰਾਬ ਨਿਕਲ ਆਉਂਦਾ। ਤੇ ਕੀ ਆਪਾਂ ਜਿਹੜੇ ਆਨਲਾਈਨ ਖਰੀਦਿਆ ਹੋਇਆ ਸਮਾਨ ਹੈ ਉਹਦੀ ਵੀ ਕੰਪਲੇਂਟ ਦਰਜ ਕਰਵਾ ਸਕਦੇ ਹਾਂ?
1: ਹਾਂਜੀ, ਆਨਲਾਈਨ ਖਰੀਦੇ ਸਮਾਨ ਦੀ ਵੀ ਆਪਾਂ ਕੰਪਲੇਂਟ ਦਰਜ ਕਰ ਸਕਦੇ ਹਾਂ। ਇਹਦੇ ਲਈ ਪਹਿਲਾਂ ਜਿਹੜੇ ਆਨਲਾਈਨ ਪ੍ਰੋਡਕਟ ਹੁੰਦਾ ਸੀਗਾ ਉਹਦੇ ਲਈ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੁੰਦੀ ਸੀ ਨਾ ਪਾਉਂਦੇ ਨਹੀਂ ਸੀਗੇ, ਜੇ ਪਾਉਂਦੇ ਥੋੜ੍ਹੀ ਇਨਫੋਰਮੇਸ਼ਨ ਪਾਉਂਦੇ ਜਿੰਨੀ ਕੁ ਲੋੜ ਹੈਗੀ ਹੈ। ਹੁਣ ਸਾਡੇ ਜਿਹੜੇ ਨਵੇਂ ਲਾਅ ਬਣੇ ਆ ਉਹਦੇ ਵਿੱਚ ਉਹਨਾਂ ਨੇ ਮੈਂਡੇਟਰੀ ਕਰ ਦਿੱਤਾ, ਕੋਈ ਵੀ ਬੰਦਾ ਜੇਕਰ ਆਨਲਾਈਨ ਪ੍ਰੋਡਕਟ ਵੇਚਦਾ, ਪ੍ਰੋਡਕਟ ਦੇ ਸਪੈਸੀਫਿਕੇਸ਼ਨ, ਕਿਸ ਤਰ੍ਹਾਂ ਦਾ ਪ੍ਰੋਡਕਟ ਆ, ਕਿਹੜੀ ਕੁਆਲਿਟੀ ਆ, ਠੀਕ ਹੈ ਜੀ, ਕਿਹੜੀ ਗਰੰਟੀ ਆ, ਇਹਨੂੰ ਰਿਟਰਨ ਕਿੱਦਾਂ ਕਰਨਾ, ਇਹਨੂੰ ਰਿਪਲੇਸ ਕਿੱਦਾਂ ਕਰਨਾ, ਇੱਥੋਂ ਜੇ ਰਿਫੰਡ ਲੈਣਾ ਕਿੱਦਾਂ ਲੈਣਾ, ਆਪਾਂ ਇੱਕ ਇੱਥੋਂ ਅਮਾਊਂਟ ਰੈਮਿਡੀ ਚਾਹੁੰਦੇ ਹਾਂ, ਕਿਸੇ ਤਰ੍ਹਾਂ ਦਾ ਚਾਹੁੰਦੇ ਕਿ ਇੱਕ ਸਾਨੂੰ ਨੁਕਸਾਨ ਹੋਇਆ, ਆਪਾਂ ਡੈਮੇਜਸ ਚਾਹੁੰਦੇ ਹਾਂ, ਉਹ ਵੀ ਕਲੇਮ ਕਿੱਦਾਂ ਕਰਨਾ,
0: ਭਰਪਾਈ ਕਿਵੇਂ ਕੀਤੀ,
1: ਭਰਪਾਈ ਕਿੱਦਾਂ ਕੀਤੀ ਹੈ, ਇੱਕ ਇੱਕ ਗੱਲ ਸਾਨੂੰ ਪਤਾ ਉੱਥੇ ਲਿਖੀ ਹੁੰਦੀ ਹੈ ਆਨਲਾਈਨ।
0: ਕੰਜ਼ਿਊਮਰ ਕੋਰਟਸ ਕੰਜ਼ਿਊਮਰਸ ਦੇ ਫਾਇਦੇ ਲਈ ਬਣੀਆਂ।
1: ਹਾਂਜੀ,
0: ਇੱਕ ਸਰਕਾਰ ਵੱਲੋਂ ਚਲਾਇਆ ਗਿਆ ਪ੍ਰੋਗਰਾਮ ਜਾਗੋ ਗ੍ਰਾਹਕ ਜਾਗੋ। ਵੈਸੇ ਲੱਗਦਾ ਤਾਂ ਇਹੀ ਹੈ ਕਿ ਜਿਹਨੇ ਚੀਜ਼ ਖਰੀਦੀ ਵੀ ਤੂੰ ਸੁਚੇਤ ਰਹਿ, ਤੂੰ ਆਪਣੇ ਆਸੇ ਪਾਸੇ ਜੋ ਹੋ ਰਿਹਾ ਉਹਦੇ ਬਾਰੇ ਜਾਗਰੂਕ ਰਹਿ।
1: ਜੀ ਜੀ,
0: ਜੇ ਸਿੱਧੀ ਸਾਦੀ ਭਾਸ਼ਾ 'ਚ ਆਪਾਂ ਜਾਗੋ ਗ੍ਰਾਹਕ ਜਾਗੋ ਦਾ ਮਤਲਬ ਲੈਣਾ ਹੋਵੇ, ਸਮਝਾਉਣਾ ਹੋਵੇ ਤਾਂ ਕੀ ਮਤਲਬ ਹੈ ਜੀ?
1: ਸਿੱਧੀ ਸਾਦੀ ਮਤਲਬ ਜੇ ਤੁਸੀਂ ਚੀਜ਼ ਕੋਈ ਲੈਣ ਜਾਂਦੇ ਹੋ ਅੱਖਾਂ ਖੋਲ ਕੇ ਦੇਖੋ ਪਹਿਲਾਂ ਪ੍ਰੋਡਕਟ ਕਿੱਦਾਂ ਦਾ ਹੈਗਾ ਜੀ।
0: ਜੀ
1: ਠੀਕ ਹੈ ਜੀ, ਸਿੱਧਾ ਕਿਸੇ ਡਿਪੈਂਡੈਂਟ ਰਹੋ, ਜਿੱਦਾਂ ਮੈਂ ਤੁਹਾਨੂੰ ਪਿੱਛੇ ਐਗਜ਼ਾਮਪਲ ਦਿੱਤੀ ਹੈ ਕਿ ਜਿੱਦਾਂ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਦੁਕਾਨਦਾਰ ਨੂੰ, ਮਹਾਰਾਜ ਸਾਨੂੰ ਸਮਾਨ ਦਾ ਕੋਈ ਪਤਾ ਨਹੀਂ, ਤੁਸੀਂ ਕੱਢ ਦਿਓ ਸਾਨੂੰ, ਆਪਾਂ ਸਾਨੂੰ ਇਹ ਚੀਜ਼ ਚਾਹੀਦੀ ਇੱਦਾਂ ਕੱਢ ਦਿਓ
0: ਜੀ,
1: ਤੇ ਪੂਰਾ ਉੱਤੇ ਡਿਪੈਂਡੈਂਟ ਨਾ ਹੋਵੋ, ਥੋੜ੍ਹਾ ਬਹੁਤ ਆਪ ਵੀ ਦੇਖੋ ਹਾਂ ਵੀ ਇੱਥੇ ਡਿਫੈਕਟ ਹੈਗਾ, ਦੇਖ ਰਿਹਾ ਸਾਨੂੰ ਤੇ ਨਹੀਂ ਲੈਣਾ।
0: ਕੇਸ ਦਰਜ ਕਰਵਾ ਦਿੱਤਾ ਗਿਆ।
1: ਹਾਂਜੀ,
0: ਸ਼ਿਕਾਇਤ ਚਲੀ ਗਈ
1: ਜੀ,
0: ਨਿਪਟਾਰਾ ਕਿੰਨੀ ਦੇਰ ਦੇ ਵਿੱਚ ਹੁੰਦਾ ਜੀ?
1: ਇਹ ਨਿਪਟਾਰਾ ਜੀ ਇਹ ਅਲੱਗ ਅਲੱਗ ਸਿਸਟਮ ਦਾ ਹੁੰਦਾ ਸਿਸਟਮ, ਇਹਦੇ ਵਿੱਚ ਜਿੱਦਾਂ ਡਿਸਟ੍ਰਿਕਟ ਕੋਰਟ 'ਚ ਜਿੱਦਾਂ ਗਿਆ ਉਹਦੇ ਵਿੱਚ ਦਿਨਾਂ ਦੀ ਅਲੱਗ ਲਿਮਿਟ ਹੁੰਦੀ ਹੈ, ਸਟੇਟ ਕਮਿਸ਼ਨ ਦੀ ਅਲੱਗ ਲਿਮਿਟ ਹੁੰਦੀ ਹੈ, ਨੈਸ਼ਨਲ ਕਮਿਸ਼ਨ ਦੀ ਅਲੱਗ ਲਿਮਿਟ ਹੁੰਦੀ ਹੈ
0: ਜੀ। ਠੀਕ, ਇਹ ਸਿਰਫ ਜੁਰਮਾਨਾ ਹੀ ਹੁੰਦਾ ਕਿ ਜਾਂ ਉਹਨੂੰ ਚੀਜ਼ ਬਦਲ ਕੇ ਦੇ ਦਿੱਤੀ ਜਾਂਦੀ ਹੈ?
1: ਇਹ ਆਪਸ਼ਨ ਦਿੱਤਾ ਜਾਂਦਾ ਕੰਜ਼ਿਊਮਰ ਨੂੰ, ਤੁਸੀਂ ਜੁਰਮਾਨਾ ਵੀ ਲਾ ਸਕਦੇ ਹੋ ਤੇ ਉਹਦੇ ਉੱਤੇ ਚੀਜ਼ ਬਦਲ ਕੇ ਵੀ ਲੈ ਸਕਦੇ ਹੋ
0: ਜੀ। ਯਾਨੀ ਕਿ ਇਹ ਕੰਜ਼ਿਊਮਰ ਦੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਜੁਰਮਾਨਾ ਲੈਣਾ ਕਿ ਜਾਂ ਫਿਰ ਚੀਜ਼ ਬਦਲ ਕੇ ਲੈਣੀ ਹੈ। ਤੇ ਕੀ ਇਸ ਤਰ੍ਹਾਂ ਵੀ ਹੁੰਦਾ ਕਿ ਮੇਰਾ ਨੁਕਸਾਨ ਹੋਇਆ ਤੇ ਜਾਂ ਮੇਰੀ ਸਿਹਤ ਨੂੰ ਨੁਕਸਾਨ ਹੋ ਗਿਆ ਦਵਾਈ ਖਾਣ ਦੇ ਨਾਲ ਜਾਂ ਫੂਡ ਪ੍ਰੋਡਕਟ ਖਾਣ ਦੇ ਨਾਲ, ਤੇ ਉਹਦਾ ਹਰਜਾਨਾ ਵੀ ਮੰਗਿਆ ਜਾਂਦਾ ਤੇ ਕੋਰਟ ਉਹਦਾ ਵੀ ਹਰਜਾਨਾ ਦਿੰਦੀ ਹੈ ਜੀ?
1: ਹਾਂਜੀ, ਲਗਾਉਂਦੀ ਹੈ, ਜ਼ਰੂਰ ਲਗਾਉਂਦੀ ਹੈ ਜੀ। ਇਹਦੇ ਵਿੱਚ ਸਾਡੇ ਸਾਰੇ ਪ੍ਰੋਸੀਜਰ ਜਿਹੜੇ ਇੰਡੀਅਨ ਸਾਡੇ ਦੰਡ ਪ੍ਰੋਸੀਜਰ ਹੈਗੇ ਆ, ਇੰਡੀਅਨ ਪੈਨਲ ਕੋਡ ਦੇ ਜਿਹੜੇ ਹੈਗੇ ਆ, IPC ਦੇ ਪ੍ਰੋਸੀਜਰ ਆ, ਸਾਰੇ ਫੋਲੋ ਕੀਤੇ ਜਾਂਦੇ ਜੀ।
0: ਜੀ
1: ਠੀਕ ਹੈ ਜੀ। ਹੁਣ ਇਹਦੇ ਵਿੱਚ ਤੁਹਾਨੂੰ ਮੈਂ ਮੇਨ ਇੱਕ ਇਨਫੋਰਮੇਸ਼ਨ ਦਿੰਦਾ, ਜਿੱਦਾਂ ਡਿਸਟ੍ਰਿਕਟ ਕਮਿਸ਼ਨ ਹੁੰਦੇ ਆ, ਹੁਣ ਜਿੱਦਾਂ ਉਹ ਕਿੰਨੀ ਦੇਰ 'ਚ ਕੰਪਲੇਂਟ ਫਾਈਲ ਕਰ ਸਕਦੇ ਆ? ਪਹਿਲੀ ਗੱਲ ਹੈ ਜੀ, ਡਿਸਟ੍ਰਿਕਟ ਕਮਿਸ਼ਨ 'ਚ ਜਿਹੜੇ ਕੰਪਲੇਂਟ ਪੈਂਦੀ ਆ ਤੇ 21 ਦਿਨਾਂ ਦੇ ਅੰਦਰ ਅੰਦਰ ਪਾਣੀ ਹੁੰਦੀ ਆ, ਉਹਨਾਂ ਨੂੰ ਮਤਲਬ ਦੱਸ ਦੇਣਾ ਕਿ ਸਾਡੀ ਕੰਪਲੇਂਟ ਹੈਗੀ ਹੈ ਇੱਦਾਂ ਇੱਦਾਂ, ਅਤੇ ਡਿਸਟ੍ਰਿਕਟ ਕਮਿਸ਼ਨ ਜਿਹੜੀ ਹੁੰਦੀ ਆ ਉਹ 30 ਦਿਨਾਂ ਦੇ ਅੰਦਰ ਅੰਦਰ ਸਾਹਮਣੇ ਜਿਹੜੀ ਪਾਰਟੀ ਜਿਹਦੇ ਖਿਲਾਫ਼ ਆਪਾਂ ਕੇਸ ਕੀਤਾ ਉਹਨੂੰ ਕਿਹਾ ਜਾਂਦਾ ਜੀ ਤੁਸੀਂ ਆਪਣਾ ਰਿਪਲਾਈ ਫਾਈਲ ਕਰੋ। ਜੇ ਉਹ ਕਹਿੰਦਾ ਜੀ ਮਹਾਰਾਜ ਮੈਂ ਰਿਪਲਾਈ ਫਾਈਲ ਨਹੀਂ ਕਰ ਸਕਦਾ ਤਾਂ ਉਹਨੂੰ 15 ਦਿਨ ਦਾ ਐਕਸਟਰਾ ਟਾਈਮ ਦੇ ਦਿੱਤਾ ਜਾਂਦਾ, ਉਸ ਤੋਂ ਜ਼ਿਆਦਾ ਨਹੀਂ ਦਿੱਤਾ ਜਾਂਦਾ
0: ਜੀ।
1: ਅਤੇ ਉਹਦਾ ਜਿਹੜੀ ਕੰਪਲੇਂਟ ਹੋਈ ਹੈ, ਜਿਹੜੇ ਪ੍ਰੋਡਕਟ ਦੇ ਖਿਲਾਫ਼ ਕੰਪਲੇਂਟ ਹੋਈ ਆ, ਉਹਨੂੰ 45 ਦਿਨ ਦੇ ਅੰਦਰ ਅੰਦਰ ਲੈਬੋਰਟਰੀ 'ਚ ਭੇਜਿਆ ਜਾਂਦਾ ਚੈੱਕ ਕਰਨ ਲਈ ਕਿ ਜਿਸ ਤਰ੍ਹਾਂ ਦੀ ਕੰਪਲੇਂਟ ਹੋਈ ਆ, ਠੀਕ ਹੈ ਜੀ, ਵਾਕਈ ਇਹ ਕੰਪਲੇਂਟ ਸਹੀ ਹੈਗੀ ਜਾਂ ਗਲਤ ਹੈਗੀ ਆ, ਤੇ ਉਹ ਜਿਹੜੇ ਕੰਪਲੇਂਟ ਦੀ ਰਿਪੋਰਟ ਆਉਂਦੀ ਹੈ ਲੈਬੋਰਟਰੀ ਤੋਂ, ਉਹਦੇ ਵਿੱਚ ਦੋਨੋਂ ਪਾਰਟੀਆਂ ਨੂੰ ਆਪਸ਼ਨ ਦਿੱਤਾ ਜਾਂਦਾ ਤੁਸੀਂ ਮਤਲਬ, ਇਹ ਵੀ ਹੋ ਸਕਦਾ ਕਈ ਵਾਰੀ ਕੰਪਲੇਂਟ ਜਿਹੜੀ ਪਾਈ ਆ ਉਹ ਗਲਤ ਹੋਵੇ, ਇਹ ਵੀ ਹੋ ਸਕਦਾ ਕਿ ਜਿਹੜੀ ਕੰਪਲੇਂਟ ਪਾਈ ਸਹੀ ਹੋਵੇ, ਦੋਨੋਂ ਚੀਜ਼ਾਂ ਨੂੰ ਦੇਖਦੇ ਹੋਏ ਓਪਰਚੁਨਿਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਕੰਪਲੇਂਟ ਫਾਈਲ ਕਰ ਸਕਦੇ ਬਾਅਦ 'ਚ ਵੀ ਉਹਨਾਂ ਦੇ ਖਿਲਾਫ਼ ਹੀ, ਡਿਸਟ੍ਰਿਕਟ ਕਮਿਸ਼ਨ ਦੇ ਖਿਲਾਫ਼ ਕਰ ਸਕਦੇ ਹੋ।
0: ਜੀ ਜੀ,
1: ਡਿਸਟ੍ਰਿਕਟ ਕਮਿਸ਼ਨ ਦੇ ਖਿਲਾਫ਼ ਕਦੋਂ ਕਰਨੀ ਹੈ? ਆਪਾਂ ਜਿੱਦਾਂ ਹੁਣ ਆ ਗਈ ਸਾਡੀ ਕੰਪਲੇਂਟ ਆ ਗਈ, ਠੀਕ ਹੈ ਜੀ, ਉਹਦਾ ਰਿਜ਼ਲਟ ਆ ਗਿਆ, ਹੁਣ 3 ਮਹੀਨੇ ਦੇ ਅੰਦਰ ਅੰਦਰ ਆਪਾਂ ਜਿਹੜੀ ਡਿਸਟ੍ਰਿਕਟ ਕਮਿਸ਼ਨ ਹੈਗੀ ਨਾ ਉਹਦੇ ਖਿਲਾਫ਼ ਪਾ ਸਕਦੇ ਹਾਂ। ਇਹ ਤਾਂ ਪਾ ਸਕਦੇ ਜੇ ਲੈਬੋਰਟਰੀ 'ਚ ਆਪਾਂ ਨਹੀਂ ਭੇਜਿਆ, ਅਤੇ ਜੇਕਰ ਲੈਬੋਰਟਰੀ 'ਚ ਭੇਜਿਆ ਫਿਰ 5 ਮਹੀਨੇ ਦਾ ਟਾਈਮ ਹੈਗਾ ਜੀ ਸਾਡੇ ਕੋਲ
0: ਜੀ।
1: ਠੀਕ ਹੈ ਜੀ, ਇਹ ਚੀਜ਼ ਆ, ਇਹਦੇ ਵਿੱਚ ਜਿਹੜੇ ਆਪਾਂ ਪ੍ਰੋਸੀਜਰ ਫੋਲੋ ਕਰਨੇ ਆ ਸਾਰੇ ਕ੍ਰਿਮੀਨਲ ਪ੍ਰੋਸੀਜਰ ਕੋਡ ਹੈਗੇ ਜੀ।
0: ਤੁਹਾਡੇ ਖਿਆਲ ਮੁਤਾਬਕ ਉਪਭੋਗਤਾ ਕਿੰਨਾ ਕੁ ਜਾਗਰੂਕ ਹੈ, ਕਿੰਨਾ ਕੁ ਅਵੇਅਰ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ?
1: ਅੱਜ ਕੱਲ੍ਹ ਦੇ ਜ਼ਮਾਨੇ ਜਿੱਦਾਂ ਹੁਣ COVID-19 ਹੈਗਾ, ਹੁਣ ਕੰਜ਼ਿਊਮਰ ਜ਼ਿਆਦਾ ਅਵੇਅਰ ਹੋ ਗਿਆ
0: ਜੀ,
1: ਹੁਣ ਸਾਰਾ ਕੁਝ ਆਨਲਾਈਨ 'ਤੇ ਡਿਪੈਂਡ ਹੋ ਗਿਆ, ਕੰਜ਼ਿਊਮਰ ਜ਼ਿਆਦਾ ਅਵੇਅਰ ਹੋ ਗਿਆ ਹੁਣ।
0: ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
1: ਇਹ ਕੰਜ਼ਿਊਮਰ ਪ੍ਰੋਟੈਕਸ਼ਨ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਜੀ, ਇਹ ਜਿਹੜਾ ਲਾਅ ਹੈਗਾ ਜੀ ਇਹ ਇੱਕ ਸਾਡੇ ਗ੍ਰਾਹਕਾਂ ਨੂੰ ਪ੍ਰੋਟੈਕਟ ਕਰਨ ਲਈ ਬਣਿਆ, ਅਤੇ ਜਿਹੜੇ ਗ੍ਰਾਹਕ ਹੈਗੇ ਨਾ ਉਹਨਾਂ ਨੂੰ ਖੁਦ ਵੀ ਅਵੇਅਰ ਹੋਣਾ ਚਾਹੀਦਾ, ਭਾਵੇਂ ਸਾਡੇ ਲਾਅ ਨੇ ਕਹਿ ਦਿੱਤਾ ਕਿ ਲੈਟ ਦਾ ਸੈਲਰ ਅਵੇਅਰ, ਹੁਣ ਇਹ ਨਹੀਂ ਸਾਰਾ ਆਪਣਾ ਇੰਜਾਮ ਆ ਸੈਲਰਾਂ ਦੇ ਮੱਥੇ ਮੰਡ ਦੇਵੇ, ਇੱਦਾਂ ਨਹੀਂ, ਥੋੜ੍ਹਾ ਕੰਜ਼ਿਊਮਰ ਨੂੰ ਵੀ ਜਾਗਰੂਕ ਹੋਣਾ ਚਾਹੀਦਾ।
0: ਬਿਲਕੁਲ, ਜਦੋਂ ਆਪਾਂ ਚੀਜ਼ ਖਰੀਦਣ ਜਾਂਦੇ ਹਾਂ
1: ਹਾਂਜੀ,
0: ਸਾਨੂੰ ਵੀ ਪਤਾ ਹੋਣਾ ਚਾਹੀਦਾ
1: ਕਿਸ ਤਰ੍ਹਾਂ ਦਾ ਪ੍ਰੋਡਕਟ ਆ,

0: ਭੂਰੇ ਨਿਸ਼ਾਨ ਦਾ ਜੇ ਬਰਾਊਨ ਕਲਰ ਦਾ ਨਿਸ਼ਾਨ ਇਹ ਸਾਨੂੰ ਪਤਾ ਹੋਣਾ ਚਾਹੀਦਾ
1: ਜੀ ਜੀ
0: ਅਸੀਂ ਦੇਖ ਪਰਖ ਕੇ ਸਮਾਨ ਲਿਆਈ
1: ਹਾਂਜੀ ਹਾਂਜੀ
0: ਠੀਕ ਹੈ ਨਾ
1: ਜੀ ਜੀ ਜੀ
0: ਕਿਉਂਕਿ ਬਾਅਦ ਵਿੱਚ ਨਾ ਹੋਵੇ ਕਿ ਅਸੀਂ ਕਹੀਏ ਕਿ ਇਸ ਤਰ੍ਹਾਂ ਪੋਲਸੀ ਸਾਨੂੰ ਪਤਾ ਨਹੀਂ ਸੀ ਸ਼ਿਕਾਇਤ ਹੋ ਗਈ
1: ਹਾਂਜੀ
0: ਠੀਕ ਹੈ ਨਾ
1: ਜੀ ਜੀ ਜੀ
0: ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਮੋਹਿਤ ਜੱਸੀ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕੰਜ਼ੂਮਰ ਐਕਟ ਦੇ ਬਾਰੇ ਸਮਝਾਇਆ ਉਪਭੋਗਤਾ ਦੇ ਹੱਕ ਕਿਹੜੇ ਕਿਹੜੇ ਨੇ ਉਹਨਾਂ ਦਾ ਕਿਵੇਂ ਅਸੀਂ ਫਾਇਦਾ ਲੈਣਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਾਂਗੇ
1: ਥੈਂਕ ਯੂ ਸੋ ਮਚ ਮੈਡਮ
2: ਜੀ ਸਿਲਸਿਲਾ ਸਾਂਝ ਸੁਣ ਰਹੇ ਸੀ ਤੁਸੀਂ ਜਿਸ ਦੇ ਵਿੱਚ ਐਡਵੋਕੇਟ ਮੋਹਿਤ ਜੱਸੀ ਹੋਰਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਕਿ ਖਪਤਕਾਰਾਂ ਦੇ ਕਾਨੂੰਨੀ ਹੱਕ ਕਿਹੜੇ ਨੇ
3: ਬਿਲਕੁਲ ਅਤੇ ਹੱਕ ਕਿਹੜੇ ਨੇ ਸ਼ਿਕਾਇਤ ਕਿੱਥੇ ਕੀਤੀ ਜਾ ਸਕਦੀ ਹੈ ਕਿੰਨੀ ਦੇਰ 'ਚ ਉਹਦਾ ਫੈਸਲਾ ਹੁੰਦਾ ਹੈ ਔਰ ਕਿੰਨੇ ਪੈਸੇ ਲਈ ਆਪਾਂ ਕਿੱਥੇ ਜਾ ਸਕਦੇ ਹਾਂ ਇਹ ਸਾਰੀ ਜਾਣਕਾਰੀ ਪੂਰੀ ਡਿਟੇਲ ਨਾਲ ਸਾਨੂੰ ਐਡਵੋਕੇਟ ਮੋਹਿਤ ਜੱਸੀ ਉਹਨਾਂ ਨੇ ਦਿੱਤੀ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਸੁਖਪ੍ਰੀਤ ਸੁਖਜੀਤ ਕੌਰ ਅਤੇ ਮੈਨੂੰ ਇੰਨੀ ਸਾਰੀ ਜਾਣਕਾਰੀ ਜਿਹੜੀ ਹੈ ਸਰੋਤਿਆਂ ਤੱਕ ਪਹੁੰਚ ਗਈ ਹੈ ਪਰ ਹੁਣ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਆਉਂਦੇ ਹਾਂ
2: ਜੀ
4: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ ਕੌਣ ਰਚੇਗਾ ਇਤਿਹਾਸ ਕੌਣ ਚੁੰਮੇਗਾ ਜਿੱਤ ਦਾ ਸਿਖਰ ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਅਤੇ DTH ਚੈਨਲਸ 'ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ
5: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ
6: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ
3: ਜੀ ਅਤੇ ਜਿਵੇਂ ਬਹੁਤ ਸਾਰੀ ਗੱਲਬਾਤ ਵੀ ਹੋ ਗਈ ਬਹੁਤ ਸਾਰੇ ਗੀਤ ਵੀ ਹੋ ਗਏ ਅਤੇ ਇੱਕ ਖਾਸ ਜਿਹੜੀ ਗੱਲ ਹੈ ਨਾ ਮੈਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗੀ
2: ਕਿ
3: ਸਾਡੀ ਜਿਹੜੀ ਭਾਰਤ ਸਰਕਾਰ ਹੈ ਨਾ ਉਹ ਬਹੁਤ ਸਾਰੇ ਕਈ ਅਭਿਆਨ ਚਲਾਉਂਦੀ ਹੈ ਕਈ ਤਰ੍ਹਾਂ ਦੇ ਜਿਹੜੇ ਹੱਕ ਨੇ ਉਹ ਵੀ ਸਾਰਿਆਂ ਤੱਕ ਪਹੁੰਚਾਉਂਦੀ ਹੈ ਅਤੇ ਬਹੁਤ ਸਾਰੀ ਐਸੀ ਜ਼ਰੂਰਤਾਂ ਵੇਲੇ ਸਹੂਲਤਾਂ ਵੀ ਦਿੰਦੀ ਹੈ ਅਤੇ ਇੱਕ ਜਿਹੜੀ ਬਹੁਤ ਹੀ ਖਾਸ ਅਭਿਆਨ ਉਹਨਾਂ ਦਾ ਚੱਲ ਰਿਹਾ ਹੈ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਉਹਦਾ ਬਹੁਤ ਹੀ ਵੱਡਾ ਕਾਰਨ ਹੈ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਸੁਰੱਖਿਅਤ ਰਹਿਣ ਸਭ ਤੋਂ ਪਹਿਲੀ ਗੱਲ ਅਤੇ ਦੂਜਾ ਉਹ ਅੱਛੀ ਤਰ੍ਹਾਂ ਪੜ੍ਹਨ ਅੱਗੇ ਵਧਣ ਕੋਈ ਨਾ ਕੋਈ ਖਾਸ ਮੁਕਾਮ ਹਾਸਿਲ ਕਰਨ ਅਤੇ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਹਰ ਸਮੇਂ 'ਤੇ ਮਿਲਣ ਉਹਨਾਂ ਦੀ ਸ਼ਿਕਸ਼ਾ ਦਾ ਅਧਿਕਾਰ ਉਹਨਾਂ ਦਾ ਜਨਮ ਲੈਣ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਜਦੋਂ ਕੋਈ ਬੇਟੀ ਕੋਈ ਵੀ ਔਰਤ ਪੜ੍ਹ ਲਿਖ ਕੇ ਅੱਗੇ ਵਧਦੀ ਹੈ ਇੱਕ ਖਾਸ ਮੁਕਾਮ ਹਾਸਿਲ ਕਰਦੀ ਹੈ ਉਹ ਸਮਾਜ ਹੀ ਨਹੀਂ ਦੇਸ਼ ਦਾ ਪੂਰਾ ਨਾਂ ਜਿਹੜਾ ਹੈ ਉਹ ਸਾਰੇ ਦੁਨੀਆਂ ਦੇ ਵਿੱਚ ਰੋਸ਼ਨ ਕਰਦੀ ਹੈ ਅਤੇ ਇੱਕ ਖਾਸ ਮਿਸਾਲ ਬਣ ਜਾਂਦੀ ਹੈ ਇੱਕ ਸ਼ਕਤੀ ਦਾ ਰੂਪ ਬਣ ਜਾਂਦੀ ਹੈ
2: ਸਹੀ ਗੱਲ ਕਹੀ ਹੈ ਕਿ ਇੱਕ ਸ਼ਕਤੀ ਦਾ ਰੂਪ ਬਣ ਜਾਂਦੀ ਹੈ ਔਰ ਕੋਸ਼ਿਸ਼ ਸਾਡੀ ਇਹੀ ਰਹਿੰਦੀ ਹੈ ਕਿ ਅਸੀਂ ਧੀਆਂ ਨੂੰ ਅੱਗੇ ਵਧਾਈਏ ਇਸ ਸਿਲਸਿਲੇ ਦੇ ਵਿੱਚ ਅਸੀਂ ਬਹੁਤ ਸਾਰੇ ਸਿਲਸਿਲੇ ਪ੍ਰਸਾਰਿਤ ਕਰਦੇ ਹਾਂ ਜਿਵੇਂ ਸ਼ਕਤੀ ਰੂਪਾ ਸ਼ਕਤੀ ਰੂਪਾ ਦੇ ਵਿੱਚ ਅੱਜ ਸ਼ਮਸ਼ਾਦ ਬੇਗਮ ਹੋਰਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਸੋ ਪ੍ਰੋਗਰਾਮ ਪੇਸ਼ ਕਰ ਰਹੇ ਨੇ ਕੋਮਲ ਮਹਿਤਾ
3: ਸ਼ਕਤੀ ਰੂਪਾ ਇੱਕ ਅਜਿਹਾ ਸਿਲਸਿਲਾ ਜਿਸ ਦੇ ਤਹਿਤ ਅਸੀਂ ਆਪਣੇ ਸਰੋਤਿਆਂ ਦੀ ਆਪਣੀ ਭੈਣਾਂ ਦੀ ਮੁਲਾਕਾਤ ਕਰਵਾਉਂਦੇ ਹਾਂ ਕਿਸੇ ਐਸੀ ਮਹਿਲਾ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਇੱਕ ਖਾਸ ਮੁਕਾਮ ਹਾਸਲ ਕੀਤਾ ਅੱਜ ਦੀ ਸ਼ਕਤੀ ਰੂਪਾ ਮਦਮਸਤ ਕਰ ਦੇਣ ਵਾਲੀ ਆਵਾਜ਼ ਦੀ ਮਾਲਿਕ ਸ਼ਮਸ਼ਾਦ ਬੇਗਮ ਜਿਨ੍ਹਾਂ ਨੇ 6,000 ਤੋਂ ਵੱਧ ਗੀਤ ਗਾ ਕੇ ਇੱਕ ਮਿਸਾਲ ਕਾਇਮ ਕੀਤੀ ਉਹ ਭਾਰਤੀ ਸਿਨੇਮਾ ਜਗਤ ਦੀ ਪਹਿਲੀ ਮਹਿਲਾ ਪਲੇਬੈਕ ਸਿੰਗਰ

ਸੀ। ਸ਼ਮਸ਼ਾਦ ਬੇਗਮ ਦਾ ਜਨਮ 14 ਅਪ੍ਰੈਲ 1919 ਵਿੱਚ ਲਹਿੰਦੇ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਹੁਸੈਨ ਬਖਸ਼ ਇੱਕ ਮਕੈਨਿਕ ਸਨ ਅਤੇ ਮਾਤਾ ਇੱਕ ਧਾਰਮਿਕ ਮਹਿਲਾ ਸੀ। ਸ਼ਮਸ਼ਾਦ ਬੇਗਮ ਨੇ 5 ਸਾਲਾਂ ਦੀ ਉਮਰ ਵਿੱਚ ਹੀ ਆਪਣੇ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਬਹੁਤ ਹੀ ਅੱਛੇ ਸੁਰ ਵਿੱਚ ਪ੍ਰਾਰਥਨਾ ਗਾ ਕੇ ਮੁੱਖ ਅਧਿਆਪਕ ਨੂੰ ਪ੍ਰਸੰਨ ਕਰ ਦਿੱਤਾ। ਮੁੱਖ ਅਧਿਆਪਕ ਨੇ ਖੁਸ਼ ਹੋ ਕੇ ਇਹਨਾਂ ਨੂੰ ਪ੍ਰਾਰਥਨਾ ਗਰੁੱਪ ਦੀ ਮੁਖੀ ਬਣਾ ਦਿੱਤਾ। ਫਿਰ ਸ਼ਮਸ਼ਾਦ ਬੇਗਮ ਨੇ ਵਿਆਹ ਸ਼ਾਦੀਆਂ ਵਿੱਚ ਬਖੂਬੀ ਗਾਣਾ ਸ਼ੁਰੂ ਕਰ ਦਿੱਤਾ। ਸ਼ਮਸ਼ਾਦ ਦੇ ਪਿਤਾ ਨੂੰ ਇਹਨਾਂ ਦਾ ਗਾਉਣਾ ਪਸੰਦ ਨਹੀਂ ਸੀ। ਉਹਨਾਂ ਨੇ ਆਪਣੀ ਬੇਟੀ ਨੂੰ ਬੁਰਕਾ ਪਾ ਕੇ ਰਹਿਣ ਦੀ ਤਾਕੀਦ ਦਿੱਤੀ ਅਤੇ ਫੋਟੋ ਖਿਚਾਉਣ ਤੋਂ ਵੀ ਰੋਕ ਲਗਾ ਦਿੱਤੀ। ਸ਼ਮਸ਼ਾਦ ਬੇਗਮ ਗਾਉਣਾ ਚਾਹੁੰਦੀ ਸੀ ਅਤੇ ਉਸ ਦੀ ਮਦਦ ਉਹਦੇ ਚਾਚਾ ਆਮਿਰ ਖਾਨ ਨੇ ਕੀਤੀ ਕਿਉਂਕਿ ਉਹ ਖੁਦ ਸ਼ਮਸ਼ਾਦ ਦੀ ਗਾਇਕੀ ਦੇ ਮੁਰੀਦ ਸਨ। ਇੱਕ ਦਿਨ ਚੋਰੀ ਛੁਪੇ ਆਮਿਰ ਖਾਨ ਆਪਣੀ ਭਤੀਜੀ ਨੂੰ ਜੈਨ ਫੋਨ ਮਿਊਜ਼ੀਕਲ ਕੰਪਨੀ ਵਿਖੇ ਆਡੀਸ਼ਨ ਲਈ ਲੈ ਗਏ, ਜਿੱਥੇ ਉੱਘੇ ਸੰਗੀਤਕਾਰ ਗੁਲਾਮ ਹੈਦਰ ਨੇ ਸ਼ਮਸ਼ਾਦ ਦੇ ਮੂੰਹੋਂ ਬਹਾਦਰ ਸ਼ਾਹ ਜ਼ਫਰ ਦੀ ਇੱਕ ਗਜ਼ਲ ਸੁਣੀ ਅਤੇ ਇਸ ਕਦਰ ਫਿਦਾ ਹੋ ਗਏ ਕਿ ਉਸੇ ਸਮੇਂ ਸ਼ਮਸ਼ਾਦ ਨਾਲ 12 ਗੀਤਾਂ ਦਾ ਇੱਕ ਕਰਾਰ 15 ਰੁਪਏ ਹਰ ਗੀਤ ਦੇ ਹਿਸਾਬ ਨਾਲ ਸਾਈਨ ਕਰ ਲਿਆ ਅਤੇ ਉਹਨਾਂ ਨੇ ਕਿਹਾ ਇਸ ਗਾਇਕਾ ਨੂੰ ਹਰ ਵੱਡੇ ਗਾਇਕ ਨੂੰ ਮਿਲਣ ਵਾਲੀ ਸਹੂਲਤ ਵੀ ਦਿੱਤੀ ਜਾਏਗੀ। 12 ਗੀਤ ਪੂਰੇ ਹੋਣ ਤੱਕ ਸ਼ਮਸ਼ਾਦ ਦਾ ਨਾਂ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚ ਗਿਆ ਅਤੇ ਉਸ ਨੂੰ ਤੈਅ ਰਕਮ ਦੇ ਨਾਲ ਨਾਲ 500 ਰੁਪਏ ਇਨਾਮ ਵਜੋਂ ਵੀ ਦਿੱਤੇ ਗਏ। ਇਸੇ ਤਰ੍ਹਾਂ ਉਹਦੀ ਗਾਇਕੀ ਦਾ ਸਿਲਸਿਲਾ ਚੱਲ ਪਿਆ। 1932 ਵਿੱਚ ਸ਼ਮਸ਼ਾਦ ਬੇਗਮ ਦੀ ਮੁਲਾਕਾਤ ਗਣਪਤ ਲਾਲ ਹੋਣਾ ਨਾਲ ਹੋਈ, ਜੋ ਲਾਅ ਸਟੂਡੈਂਟ ਸੀ ਅਤੇ ਸ਼ਮਸ਼ਾਦ ਦਾ ਦੇ ਪੜੋਸ ਵਿੱਚ ਰਹਿੰਦੇ ਸੀ ਅਤੇ ਸ਼ਮਸ਼ਾਦ ਦੀ ਗਾਇਕੀ ਦੇ ਬਹੁਤ ਵੱਡੇ ਮੁਰੀਦ ਸੀ। ਸਮਾਂ ਪਾ ਕੇ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ, ਜਿਸ ਦਾ ਵਿਰੋਧ ਦੋਨਾਂ ਪਰਿਵਾਰਾਂ ਨੇ ਕੀਤਾ। 1934 ਵਿੱਚ ਸ਼ਮਸ਼ਾਦ ਦਾ ਵਿਆਹ ਗਣਪਤ ਲਾਲ ਹੋਣਾ ਨਾਲ ਹੋ ਗਿਆ। ਸ਼ਮਸ਼ਾਦ ਦੀ ਗਾਇਕੀ ਬੁਲੰਦੀਆਂ ਛੂ ਰਹੀ ਸੀ ਅਤੇ ਉਹ ਬਾਲੀਵੁੱਡ ਦੀ ਨਾਮਵਰ ਗਾਇਕਾ ਬਣ ਗਈ। ਸ਼ਮਸ਼ਾਦ ਬੇਗਮ ਨੇ ਹਿੰਦੀ ਦੇ ਨਾਲ ਨਾਲ ਬੰਗਾਲੀ, ਮਰਾਠੀ, ਗੁਜਰਾਤੀ, ਤਮਿਲ ਅਤੇ ਪੰਜਾਬੀ ਗੀਤ ਵੀ ਗਾਏ। ਉਸ ਨੇ ਆਪਣੇ ਸਮੇਂ ਦੇ ਮਸ਼ਹੂਰ ਸੰਗੀਤਕਾਰ ਜਿਵੇਂ ਕਿ ਗੁਲਾਮ ਹੈਦਰ, ਨੌਸ਼ਾਦ ਅਲੀ, ਓ ਪੀ ਨਈਅਰ, ਮਹਿਬੂਬ ਖਾਨ ਹੋਣਾ ਨਾਲ ਕੰਮ ਕੀਤਾ। 1955 ਵਿੱਚ ਸ਼ਮਸ਼ਾਦ ਦੇ ਪਤੀ ਗਣਪਤ ਲਾਲ ਦੀ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ਦਾ ਸ਼ਮਸ਼ਾਦ ਨੂੰ ਬਹੁਤ ਗਹਿਰਾ ਸਦਮਾ ਲੱਗਾ ਅਤੇ ਉਸ ਨੇ ਗੀਤ ਗਾਣਾ ਬੰਦ ਕਰ ਦਿੱਤਾ। ਕਾਫੀ ਸਮੇਂ ਤੱਕ ਗੁੰਮਨਾਮੀ ਵਿੱਚ ਰਹੀ। 1957 ਵਿੱਚ ਫਿਲਮ ਨਿਰਮਾਤਾ ਮਹਿਬੂਬ ਖਾਨ ਨੇ ਸ਼ਮਸ਼ਾਦ ਬੇਗਮ ਨੂੰ ਮਦਰ ਇੰਡੀਆ ਫਿਲਮ ਵਿੱਚ ਗੀਤ ਗਾਉਣ ਲਈ ਰਾਜ਼ੀ ਕਰ ਲਿਆ ਅਤੇ ਸ਼ਮਸ਼ਾਦ ਬੇਗਮ ਦੀ ਬਾਲੀਵੁੱਡ ਵਿੱਚ ਵਾਪਸੀ ਵੀ ਹੋ ਗਈ। ਇਹ ਫਿਲਮ ਇੱਕ ਸ਼ਾਹਕਾਰ ਫਿਲਮ ਸਾਬਿਤ ਹੋਈ, ਜਿਸ ਦੇ 12 ਗੀਤਾਂ ਵਿੱਚੋਂ 4 ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਸਨ। ਬਾਲੀਵੁੱਡ ਵਿੱਚ ਸ਼ਮਸ਼ਾਦ ਦੀ ਗਾਇਕੀ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਚਲਾ ਗਿਆ। ਫਿਰ 1965 ਵਿੱਚ ਸ਼ਮਸ਼ਾਦ ਬੇਗਮ ਨੇ ਗਾਇਕੀ ਤੋਂ ਕਿਨਾਰਾ ਕਰ ਲਿਆ। ਦੌਲਤ ਅਤੇ ਸ਼ੋਹਰਤ ਦੇ ਭਾਰੀ ਲਾਲਚ ਦਿੱਤੇ ਜਾਣ ਤੋਂ ਬਾਵਜੂਦ ਵੀ ਸ਼ਮਸ਼ਾਦ ਨੇ ਉਹਨਾਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਅਤੇ ਕੇਵਲ 94 ਫਿਲਮਾਂ ਵਿੱਚ ਹੀ ਆਪਣੀ ਆਵਾਜ਼ ਦਿੱਤੀ, ਜਿਵੇਂ ਕਿ ਡਾਕੂ ਮੰਗਲ ਸਿੰਘ, ਹੀਰ ਰਾਂਝਾ, ਉਪਕਾਰ, ਕਿਸਮਤ, ਜੌਹਰ ਮਹਿਮੂਦ ਇਨ ਹਾਂਗਕਾਂਗ, ਇਹਨਾਂ ਵਿੱਚ ਆਪਣੀ ਆਵਾਜ਼ ਨੂੰ ਦਿੱਤਾ। 2009 ਵਿੱਚ ਸ਼ਮਸ਼ਾਦ ਬੇਗਮ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਅਤੇ ਓ ਪੀ ਨਈਅਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਮਹਾਨ ਗਾਇਕਾ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਗੁੰਮਨਾਮੀ ਵਿੱਚ ਰਹਿ ਕੇ ਬਿਤਾਏ ਅਤੇ ਕਈ ਵਾਰ ਉਸ ਦੀ ਮੌਤ ਦੀਆਂ ਝੂਠੀਆਂ ਖਬਰਾਂ ਵੀ ਸਾਹਮਣੇ ਆਈਆਂ। ਉਸ ਦੀ ਧੀ ਊਸ਼ਾ ਨੇ ਹਰ ਵਾਰ ਸਾਹਮਣੇ ਆ ਕੇ ਇਹਨਾਂ ਅਫਵਾਹਾਂ ਦਾ ਖੰਡਨ ਕੀਤਾ। 23 ਅਪ੍ਰੈਲ 1913 ਨੂੰ 94 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਮੁੰਬਈ ਵਿਖੇ ਇਸ ਮਹਾਨ ਗਾਇਕਾ ਦਾ ਦੇਹਾਂਤ ਹੋ ਗਿਆ। ਸ਼ਮਸ਼ਾਦ ਬੇਗਮ ਦੀ ਧੀ ਊਸ਼ਾ ਨੇ ਕਿਹਾ, ਮੇਰੀ ਅੰਮੀ ਕਹਿੰਦੀ ਹੁੰਦੀ ਸੀ ਕਿ ਫਨਕਾਰ ਕਦੇ ਨਹੀਂ ਮਰਦੇ, ਉਹ ਆਪਣੇ ਗੀਤਾਂ ਵਿੱਚ ਜ਼ਿੰਦਾ ਰਹਿੰਦੇ ਨੇ। ਸੱਚ ਵੀ ਹੈ, ਅੱਜ ਵੀ ਉਹਨਾਂ ਦੇ ਗੀਤ ਸੁਣੇ ਅਤੇ ਗਾਏ ਜਾਂਦੇ ਨੇ ਅਤੇ ਬਹੁਤ ਪਸੰਦ ਕੀਤੇ ਜਾਂਦੇ ਨੇ। ਇਹੋ ਜਿਹੀ ਮਹਾਨ ਫਨਕਾਰ ਅਤੇ ਸ਼ਕਤੀ ਰੂਪਾਂ ਨੂੰ ਸਾਡੇ ਵੱਲੋਂ ਅਤੇ ਸਾਡੀ ਟੀਮ ਵੱਲੋਂ ਸਲਾਮ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿਹੜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇੱਕ ਵਜ ਰਹੇ ਨੇ ਤੇ ਹੁਣ ਸੁਣਦੇ ਹਾਂ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ ਤੇ ਇਸ ਦੌਰਾਨ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪੇਸ਼ ਕੀਤੀਆਂ ਜਾਣਗੀਆਂ। ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਪ੍ਰੋਮਿਲਾ ਪੰਮੀ ਦੀ ਆਵਾਜ਼ 'ਚ ਸੁਣੋਗੇ ਲੋਕ ਗੀਤ। ਸ਼ਾਮੀ 4:02 ਤੇ ਸੁਣੋਗੇ ਸਦਾ ਬਹਾਰ ਗੀਤ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ 4:30। ਸਾਢੇ 5:00 ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸਰਵਣ ਕਰੋਗੇ। ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੇਰੀ ਖੇਤੀ ਅਤੇ ਝੋਨੇ ਦੀ ਪਰਾਲੀ ਸਾਂਭਣ ਲਈ ਮਸ਼ੀਨਾਂ ਬਾਰੇ ਜਾਣਕਾਰੀ ਦੇਣਗੇ ਡਾਕਟਰ ਅਪੂਰਵ ਪ੍ਰਕਾਸ਼।

7:10 ਤੇ ਜਨ ਸੇਵਾ ਤੇ ਦੇਸ਼ ਸੇਵਾ ਬਾਰੇ ਦੱਸਿਆ ਜਾਏਗਾ। ਕਮਲਜੀਤ ਕੌਰ ਪਾਸੋਂ ਪੰਜਾਬੀ ਵਾਰਤਾ ਚ ਸੁਣੋਗੇ ਕਵਿਤਾ ਵਿੱਚ ਨਾਰੀ ਸੰਵੇਦਨਾ 7:45 ਤੇ 8 ਸੁਣੋਗੇ ਹਿੰਦੀ ਗੀਤ। ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਹੋਏਗਾ। ਇਸ ਸਿਲਸਿਲੇ ਤਹਿ ਸੁਣੋਗੇ ਮੁਹੰਮਦ ਇਮਤਿਆਜ਼ ਰਾਹੀਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਸਮਾਂ ਰਹੇਗਾ 8:10 ਦਾ। ਤੇ ਸੁਣ ਸਕਦੇ ਹੋ ਪੰਜਾਬੀ ਗੀਤ। ਨਿਊਜ਼ ਐਟ 9। ਨੌ ਵੱਜ ਕੇ 15 ਮਿੰਟ ਤੋਂ ਸੁਣੋਗੇ ਸਪੋਟਲਾਈਟ, ਚਰਚਾ ਦਾ ਵਿਸ਼ੇ ਦਾ ਸਮਾਂ 9:30 ਦਾ। ਠੀਕ 10 ਵਜੇ ਵਿਵਿਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣ ਸਕਦੇ ਹੋ।

ਇਹ ਸਨ ਅੱਜ ਰਾਤ ਤੱਕ ਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸਰਵਉੱਚ ਅਦਾਲਤ ਨੇ ਨਿੱਜੀ ਹਸਪਤਾਲਾਂ ਵੱਲੋਂ ਕੈਂਸਰ ਦਵਾਈਆਂ ਉੱਤੇ ਵਸੂਲੇ ਜਾ ਰਹੇ ਬੇਹੱਦ ਜ਼ਿਆਦਾ ਮੁਨਾਫੇ ਉੱਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਅਨਿਆਂ ਦੱਸਿਆ ਅਤੇ ਸਾਰੀਆਂ ਦਵਾਈਆਂ ਉੱਤੇ ਇੱਕ ਸਾਰ 16% ਮਾਰਜਨ ਦੀ ਵਕਾਲਤ ਕੀਤੀ ਹੈ। ਜਸਟਿਸ ਵਿਕਰਮਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਨ ਲਈ ਕਿਹੈ ਕਿ ਕਾਰਪੋਰੇਟ ਹਸਪਤਾਲ ਮਰੀਜ਼ਾਂ ਨੂੰ ਆਪਣੀਆਂ ਜਾਂ ਨਾਮਜ਼ਦ ਫਾਰਮੇਸੀਆਂ ਤੋਂ ਦਵਾਈਆਂ ਖਰੀਦਣ ਲਈ ਮਜਬੂਰ ਕਰਦੇ ਨੇ। ਬੈਂਚ ਨੇ ਕਿਹੈ ਕਿ ਇਸ ਤਰ੍ਹਾਂ ਦੇ ਤਰੀਕੇ ਮਰੀਜ਼ਾਂ ਅਤੇ ਟੈਕਸ ਦੇਣ ਵਾਲਿਆਂ ਉੱਤੇ ਬੋਝ ਪਾ ਸਕਦੇ ਨੇ, ਖਾਸ ਕਰਕੇ ਜਦੋਂ ਇਲਾਜ ਸਰਕਾਰੀ ਯੋਜਨਾਵਾਂ ਦੇ ਅਧੀਨ ਆਉਂਦਾ। ਅਦਾਲਤ ਦਵਾਈਆਂ ਦੀਆਂ ਕੀਮਤਾਂ ਤੇ ਕੰਟਰੋਲ ਬਾਰੇ ਹੁਕਮ 2013 ਦੇ ਤਹਿਤ ਦਵਾਈਆਂ ਦੀਆਂ ਕੀਮਤਾਂ, ਜੈਨਰਿਕ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਨੇਮਬੰਦੀ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਕਿਹੈ ਕਿ ਇਸ ਮੁੱਦੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਮਾਮਲੇ ਦੀ ਅਗਲੀ ਸੁਣਵਾਈ 12 ਅਕਤੂਬਰ ਨੂੰ ਹੋਵੇਗੀ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਜਲੰਧਰ ਵਿਖੇ ਖਤਮ ਹੋ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ 'ਚ ਸ਼ਾਮਲ ਹੋਣਗੇ ਅਤੇ ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਅੱਜ ਜਲੰਧਰ ਵਿੱਚ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਦਰਵੇਸ਼ 3 ਵੱਡੀਆਂ ਚੁਣੌਤੀਆਂ, ਵਾਧੇ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਉੱਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ ਹੈ। 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ 13 ਦਿਨਾਂ ਦੀ ਯਾਤਰਾ 4 ਗੇੜਾਂ 'ਚ ਹੋ ਰਹੀ ਹੈ। ਪਹਿਲਾ ਗੇੜ ਪਠਾਨਕੋਟ ਤੋਂ ਸ਼ੁਰੂ ਹੋਇਆ, ਉਸ ਤੋਂ ਬਾਅਦ ਦੂਜੇ ਗੇੜ ਤਹਿਤ ਫਤਿਹਗੜ੍ਹ ਸਾਹਿਬ, ਤੀਜੇ ਤਹਿਤ ਫਾਜ਼ਿਲਕਾ ਅਤੇ ਚੌਥੇ ਗੇੜ ਤਹਿਤ ਬਠਿੰਡਾ ਤੋਂ ਇਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਹ ਯਾਤਰਾ ਨਸ਼ਿਆਂ ਖਿਲਾਫ਼ ਲੜਾਈ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੇ ਹੋਏ ਅੱਜ ਜਲੰਧਰ ਵਿਖੇ ਸਮਾਪਤ ਹੋ ਰਹੀ ਹੈ। ਪੰਜਾਬ ਪੁਲਿਸ ਨੇ ਕੱਲ੍ਹ ਤੋਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ 2 ਵੱਖ ਵੱਖ ਕਾਰਵਾਈਆਂ 'ਚ ਇੱਕ ਜੋੜੇ ਸਮੇਤ 8 ਵਿਅਕਤੀਆਂ ਨੂੰ ਅਤਿ ਆਧੁਨਿਕ ਅਸੌਲਟ ਰਾਈਫਲਾਂ, ਪਿਸਤੌਲਾਂ, ਜ਼ਿੰਦਾ ਕਾਰਤੂਸ ਅਤੇ ਹੈਰੋਇਨ ਸਮੇਤ ਕਾਬੂ ਕੀਤਾ। ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈੱਟਵਰਕ ਨੂੰ ਤਬਾਹ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੱਲ੍ਹ ਪਤੀ ਪਤਨੀ ਅਤੇ ਉਸਦੇ ਭਰਾ ਸਮੇਤ 3 ਮੈਂਬਰਾਂ ਦੇ ਇੱਕ ਪਰਿਵਾਰ ਨੂੰ ਇੱਕ AK-47 ਅਤੇ AK-56 ਅਸੌਲਟ ਰਾਈਫਲਾਂ, ਕਾਰਤੂਸਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਅੰਮ੍ਰਿਤਸਰ ਦੇ ਬਾਰਡਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਲਾਸਾ ਕੀਤਾ ਕਿ ਉਹ ਭਾਰਤ ਪਾਕਿਸਤਾਨ ਸਰਹੱਦੀ ਵਾੜ ਨੇੜੇ ਇੱਕ ਪਿੰਡ ਵਿੱਚ ਅਮਰੂਦ ਦਾ ਬਾਗ ਚਲਾ ਰਹੇ ਸਨ ਅਤੇ ਇਸ ਨੂੰ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਨਸ਼ੀਲੀਆਂ ਦਵਾਈਆਂ ਅਤੇ ਹਥਿਆਰਾਂ ਦੀ ਖੇਪ ਲਈ ਪ੍ਰਾਪਤੀ ਸਥਾਨ ਵਜੋਂ ਵਰਤ ਰਹੇ ਸਨ। ਇਸ ਦੌਰਾਨ ਪੁਲਿਸ ਨੇ 5 ਮੁਲਜ਼ਮਾਂ ਨੂੰ 13 ਪਿਸਤੌਲਾਂ, 22 ਜ਼ਿੰਦਾ ਕਾਰਤੂਸ ਅਤੇ 3 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਸ੍ਰੀ ਭੁੱਲਰ ਨੇ ਕਿਹਾ ਕਿ ਸਾਰੇ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਨੇ ਅਤੇ ਸੂਬੇ 'ਚ ਹੋਰ ਸਪਲਾਈ ਲਈ ਗੈਰ ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਹੇ ਸਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕੱਲ੍ਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵੇਅਰ ਹਾਊਸ ਦੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਬਾਰੀਕੀ ਨਾਲ ਜਾਂਚ ਕੀਤੀ। ਮੁੱਖ ਚੋਣ ਅਧਿਕਾਰੀ ਨੇ ਵੇਅਰ ਹਾਊਸ ਅੰਦਰ EVM, VVPAT, ਸਿਕਿਉਰਿਟੀ ਰੂਮ, CCTV ਕੈਮਰਿਆਂ ਅਤੇ ਅੱਗ ਬਚਾਓ ਪ੍ਰਬੰਧਾਂ ਦਾ ਨਿਰੀਖਣ ਕੀਤਾ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਾਹਮਣੇ ਵੇਅਰ ਹਾਊਸ ਖੋਲ੍ਹਿਆ ਗਿਆ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਦੀ ਮੌਜੂਦਗੀ ਵਿੱਚ ਹੀ ਸੀਲ ਕਰ ਦਿੱਤਾ ਗਿਆ। ਉਹਨਾਂ ਚੋਣ ਮਸ਼ੀਨਰੀ ਦੇ ਰੱਖ ਰਖਾਅ ਅਤੇ ਸਫਾਈ 'ਤੇ ਤਸੱਲੀ ਜ਼ਾਹਰ ਕੀਤੀ। ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹੇ ਦੇ ਸਮੂਹ BLOs ਵੱਲੋਂ ਨਿਭਾਈ ਡਿਊਟੀ ਦੀ ਵੀ ਸ਼ਲਾਘਾ ਕੀਤੀ। ਮਰਦਮਸ਼ੁਮਾਰੀ 2027 ਦੇ ਦੂਜੇ ਗੇੜ ਆਬਾਦੀ ਗਣਨਾ ਸਬੰਧੀ ਵੱਖ ਵੱਖ

0: ਥਾਵਾਂ ਤੇ ਫੀਲਡ ਟ੍ਰੇਨਰਾਂ ਨੂੰ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਲੰਧਰ ਸਥਿਤ ਲਾਇਲਪੁਰ ਖਾਲਸਾ ਕਾਲਜ ਵਿਖੇ ਦਿੱਤੀ ਜਾ ਰਹੀ ਸਿਖਲਾਈ ਦੌਰਾਨ 50 ਫੀਲਡ ਟ੍ਰੇਨਰਾਂ ਨੇ ਹਿੱਸਾ ਲਿਆ। ਸਿਖਲਾਈ ਪ੍ਰਾਪਤ ਕਰਨ ਮਗਰੋਂ ਇਹ ਫੀਲਡ ਟ੍ਰੇਨਰ ਜ਼ਿਲ੍ਹੇ 'ਚ ਤੈਨਾਤ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ। ਇਸ ਦਾ ਉਦੇਸ਼ ਫੀਲਡ ਟ੍ਰੇਨਰਾਂ ਨੂੰ ਮਰਦਮਸ਼ੁਮਾਰੀ ਦੀਆਂ ਪ੍ਰਕਿਰਿਆਵਾਂ, ਡਿਜੀਟਲ ਐਪਲੀਕੇਸ਼ਨਾਂ ਸਮੇਤ ਹੋਰਨਾਂ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਦੇਣਾ ਏ। ਉਧਰ ਪਠਾਨਕੋਟ ਵਿੱਚ ਵੀ SDM ਮਨਦੀਪ ਸਿੰਘ ਮਾਨ ਨੇ ਜ਼ਿਲ੍ਹੇ 'ਚ ਆਬਾਦੀ ਗਣਨਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ 10 ਤੋਂ 29 ਸਤੰਬਰ ਤੱਕ 10 ਆਯੁਸ਼ ਮੈਡੀਕਲ ਕੈਂਪ ਲਾਏ ਗਏ, ਜਿਨ੍ਹਾਂ ਵਿੱਚੋਂ 10ਵਾਂ ਕੈਂਪ ਬੀਤੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਜੀਰਾ ਫਿਰੋਜ਼ਪੁਰ ਵਿਖੇ ਲਗਾਇਆ ਗਿਆ। ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਆਖਰੀ ਆਯੁਸ਼ ਮੈਡੀਕਲ ਕੈਂਪ 'ਚ 560 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਵਿੱਚ ਵੰਡੀਆਂ ਗਈਆਂ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 3 ਦਿਨਾਂ ਲੜੀ ਦਾ ਦੂਜਾ ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਦੁਪਹਿਰ ਬਾਅਦ 2 ਵਜੇ ਖੇਡਿਆ ਜਾਵੇਗਾ। ਤਿਰਵਨੰਤਪੁਰਮ 'ਚ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਏਸ਼ੀਆਈ ਖੇਡਾਂ 2026 'ਚ ਭਾਰਤ ਦੀ ਔਰਤਾਂ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਅੱਜ ਫਾਈਨਲ 'ਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @TIRRNE ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
5: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
1: ਮਿਡਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1:17 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਮੈਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ ਅਤੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਇਸ ਪਿਆਰੇ ਜਗੀਰ ਦੇ ਨਾਲ। ਚਿਮਈ ਅਤੇ ਸ਼ਿਖਰ ਦੀ ਆਵਾਜ਼ ਵਿੱਚ ਗੀਤ ਹੈ, ਸੁਣਦੇ ਹਾਂ।

0: ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
1: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
1: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
2: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
4: ਫੌਜੀ ਵੀਰੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ। ਚੱਲ ਰਿਹਾ ਪ੍ਰੋਗਰਾਮ ਫੌਜੀ ਵੀਰ ਲਈ, ਅਤੇ ਇਸ ਗੀਤ ਨੂੰ ਜੋ ਮੈਂ ਹੁਣੇ ਹੁਣੇ ਪਲੇ ਕੀਤਾ ਹੈ, ਸੁਣਨਾ ਚਾਹੁੰਦੇ ਹੋ? ਬਹੁਤ ਪਿਆਰਾ ਗੀਤ ਹੈ। ਫਿਲਮ ਹੈ ਫਟਾ ਪੋਸਟਰ ਨਿਕਲਾ ਹੀਰੋ, ਅਤੇ ਇਸ ਗੀਤ ਦੇ ਸੰਗੀਤਕਾਰ ਪ੍ਰੀਤਮ ਚੱਕਰਵਰਤੀ, ਗੀਤਕਾਰ ਇਰਸ਼ਾਦ ਕਾਮਿਲ, ਆਵਾਜ਼ ਆਤਿਫ ਅਸਲਮ ਅਤੇ ਚਿਨਮੇ ਸ਼੍ਰੀ ਪ੍ਰਦਾ ਦੀ। ਸੁਣਦੇ ਹਾਂ ਇਸ ਗੀਤ ਨੂੰ, ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀ ਲਈ।

ਤੁਸੀਂ ਸੁਣ ਰਹੇ ਹੋ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦਾ ਬਾਕੀ ਹਿੱਸਾ ਸੁਣੋਗੇ ਠੀਕ 2 ਵਜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1:40 ਹੋ ਰਹੇ ਨੇ ਤੇ ਤੁਸੀਂ ਸੁਣੋਗੇ ਖ਼ਬਰਾਂ ਤੇ 1:50 ਤੇ ਸੁਣੋਗੇ ਉਰਦੂ 'ਚ ਸਮਾਚਾਰ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨੇ ਅੱਜ ਜਾਪਾਨ ਏਸ਼ੀਆਈ ਖੇਡਾਂ ਵਿਚ ਤੀਰਅੰਦਾਜ਼ੀ ਵਿਚ ਤਿੰਨ ਅਤੇ ਨਿਸ਼ਾਨੇਬਾਜ਼ੀ ਵਿਚ ਇਕ ਸੋਨੇ ਦੇ ਤਮਗੇ ਸਮੇਤ ਸੋਨੇ ਦੇ ਕੁਲ ਚਾਰ ਤਮਗੇ ਜਿੱਤੇ ਨੇ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਤੇ ਜਲੰਧਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਸ਼ਾਮਲ ਹੋਣ ਲਈ ਇੱਥੇ ਪਹੁੰਚ ਗਏ ਨੇ। ਰੈਲੀ ਨੂੰ ਕਰਨਗੇ ਸੰਬੋਧਨ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿਚ ਵਪਾਰ ਅਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਕੋਕ ਕਰਨ ਤੇ ਦਵੱਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਤੇ ਸਰਕਾਰ ਨੇ ਮੁਸਾਫਰ ਵਾਹਨਾਂ ਲਈ ਨਵੇਂ ਕਾਰਪੋਰੇਟ ਔਸਤ ਈਂਧਨ ਇਕਾਨਮੀ CAFE ਨਿਯਮਾਂ ਨੂੰ ਨੋਟੀਫਾਈ ਕੀਤਾ ਹੈ। ਭਾਰਤ ਨੇ ਜਾਪਾਨ ਏਸ਼ੀਆਈ ਖੇਡਾਂ ਵਿਚ ਕੁਲ ਚਾਰ ਸੋਨੇ ਦੇ ਤਮਗੇ ਜਿੱਤੇ, ਜਿਨ੍ਹਾਂ ਵਿਚ ਤੀਰਅੰਦਾਜ਼ੀ ਵਿਚ ਤਿੰਨ ਅਤੇ ਨਿਸ਼ਾਨੇਬਾਜ਼ੀ ਵਿਚ ਇਕ ਸ਼ਾਮਲ ਏ। ਤੀਰਅੰਦਾਜ਼ੀ ਵਿਚ ਸਾਹਿਲ ਜਾਧਵ, ਕੁਸ਼ਲ ਦਲਾਲ ਅਤੇ ਗਣੇਸ਼ ਮਣੀਰਤਨਮ ਦੀ ਮਰਦਾਂ ਦੀ ਕੰਪਾਊਂਡ ਟੀਮ ਨੇ ਫਾਈਨਲ ਵਿਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਸਾਹਿਲ ਜਾਧਵ ਅਤੇ ਚਿਕਿਤਾ ਤਨੀਪਾਰਥੀ ਦੀ ਮਿਕਸ ਕੰਪਾਊਂਡ ਟੀਮ ਨੇ ਵੀ ਸੋਨੇ ਦਾ ਤਮਗਾ ਜਿੱਤਿਆ। ਇਸ ਜਿੱਤ ਨਾਲ ਭਾਰਤ ਨੇ 2028 ਓਲੰਪਿਕ ਲਈ ਥਾਂ ਪੱਕੀ ਕਰ ਲਈ ਏ। ਇਸ ਦੌਰਾਨ ਜੋਤੀ ਸੁਰੇਖਾ ਵੇਨਮ, ਚਿਕਿਤਾ ਤਨੀਪਾਰਥੀ ਅਤੇ ਪ੍ਰਤੀਕਾ ਪ੍ਰਦੀਪ ਦੀ ਔਰਤਾਂ ਦੀ ਕੰਪਾਊਂਡ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿਚ ਨੀਰੂ ਟਾਂਡਾ ਅਤੇ ਕਿਨਨ ਚੇਨਈ ਦੀ ਭਾਰਤੀ ਜੋੜੀ ਨੇ ਟ੍ਰੈਪਸ ਮਿਕਸ ਟੀਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮੁੱਕੇਬਾਜ਼ੀ ਵਿਚ ਪ੍ਰਿਯਾ ਗੰਗਸ ਨੇ ਔਰਤਾਂ ਦੇ 60 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਕਪਿਲ ਪੋਖਰੀਆ ਨੇ ਮਰਦਾਂ ਦੇ 90 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਭਾਰਤ 10 ਸੋਨੇ ਦੇ, 21 ਚਾਂਦੀ ਦੇ ਅਤੇ 28 ਕਾਂਸੀ ਦੇ ਤਮਗਿਆਂ ਸਮੇਤ ਕੁਲ 59 ਤਮਗਿਆਂ ਨਾਲ ਸੂਚੀ ਵਿਚ 7ਵੇਂ ਸਥਾਨ ਤੇ ਪਹੁੰਚ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸੋਨੇ ਦੇ ਤਮਗੇ ਜਿੱਤਣ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਅਮਰੀਕਾ ਵਿਚ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ ਵੱਲੋਂ ਕਰਾਈ ਗਈ ਇਕ ਗੋਲ ਮੇਜ਼ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਭਾਰਤ ਦੇ ਵਧ ਰਹੇ ਸਨਅਤੀ ਆਧਾਰ ਅਤੇ ਹੁਨਰਮੰਦ ਕਾਰਜ ਬਲ ਤੇ ਚਾਨਣਾ ਪਾਇਆ। ਉਨ੍ਹਾਂ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਵਧਾਉਣ, ਛੋਟੇ ਅਤੇ ਦਰਮਿਆਨੇ ਆਕਾਰ ਦੇ ਭਾਰਤੀ ਉਦਮਾਂ ਨਾਲ ਭਾਈਵਾਲੀ ਕਰਨ ਅਤੇ ਅਤਿ ਆਧੁਨਿਕ ਨਿਰਮਾਣ ਵਿਚ ਸਾਂਝੇ ਤੌਰ ਤੇ ਨਿਵੇਸ਼ ਕਰਨ ਦੀ ਅਪੀਲ ਕੀਤੀ। ਸ੍ਰੀ ਗੋਇਲ ਨੇ ਕਿਹਾ ਕਿ ਅਜਿਹਾ ਸਹਿਯੋਗ ਮਜ਼ਬੂਤ ਸਪਲਾਈ ਚੇਨ ਬਣਾਉਣ ਅਤੇ ਭਾਰਤੀ ਅਤੇ ਅਮਰੀਕੀ ਆਰਥਿਕਤਾਵਾਂ ਲਈ ਨਵੇਂ ਮੌਕੇ ਪੈਦਾ ਕਰਨ ਵਿਚ ਮਦਦ ਕਰੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਪੰਜਾਬ ਦੇ ਦੌਰੇ ਤੇ ਇੱਥੇ ਪਹੁੰਚ ਗਏ ਨੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਜਲੰਧਰ ਵਿਚ ਨੂੰ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ ਵਿਚ ਪੰਜਾਬ ਨੂੰ ਦਰਪੇਸ਼ ਤਿੰਨ ਵੱਡੀਆਂ ਚੁਣੌਤੀਆਂ, ਵਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ ਏ। 13 ਦਿਨਾਂ ਦੌਰਾਨ ਚਾਰ ਪੜਾਵਾਂ ਵਿਚ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ 4000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਬਾਅਦ ਇਹ ਯਾਤਰਾਵਾਂ ਅੱਜ ਖਤਮ ਹੋ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਕ ਸਹੀ ਅਤੇ ਅਪਡੇਟ ਕੀਤੀ ਵੋਟਰ ਸੂਚੀ ਲੋਕਤੰਤਰ ਦੀ ਆਤਮਾ ਏ। ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਵੋਟਰ ਸੂਚੀ ਵਿਚ ਗਲਤ ਜਾਂ ਅਯੋਗ ਨਾਵਾਂ ਨੂੰ ਸ਼ਾਮਲ ਕਰਨ ਨਾਲ ਚੋਣ ਪ੍ਰਕਿਰਿਆ ਦੀ ਇਮਾਨਦਾਰੀ ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਵਿਰੋਧੀ ਧਿਰ ਦੇ ਵੋਟਰ ਸੂਚੀ ਵਿਚ ਬੇਨੇਮੀਆਂ ਤੇ ਇਲਜ਼ਾਮਾਂ ਤੇ ਸਵਾਲ ਉਠਾਏ। ਸ੍ਰੀ ਚੌਹਾਨ ਨੇ ਕਿਹਾ ਕਿ ਮ੍ਰਿਤਕ ਵੋਟਰਾਂ ਦੇ ਨਾਂ ਸੂਚੀ ਵਿਚੋਂ ਹਟਾਉਣ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
1: शुद्ध वोटर लिस्ट लोकतंत्र की आत्मा है और वोटर लिस्ट में गलत नाम जुड़े तो लोकतंत्र ही मर जाएगा। आपको क्या आपत्ति अगर कोई इस दुनिया जीवित नहीं बचा उसका नाम वोटर लिस्ट से काट दिया जाए।

0: कई डुप्लीकेशन है, गांव में भी नाम, शहर में भी नाम, अगर नाम एक जगह कट जाए तो आपको दिक्कत क्या है? कोई देश का नागरिक ही नहीं है तो उसका नाम वोटर लिस्ट में क्यों जोड़ना चाहिए? पवित्र लोकतंत्र के लिए वोटर लिस्ट शुद्ध होना ही चाहिए।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿਚ ਵਪਾਰ ਅਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਕੋਕ ਕਰਨ ਅਤੇ ਦੁਵੱਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਗੱਲਬਾਤ ਦੌਰਾਨ ਖਜ਼ਾਨਾ ਮੰਤਰੀ ਨੇ ਦੋਵਾਂ ਦੇਸ਼ਾਂ ਵਿਚ ਉਭਰ ਰਹੇ ਆਰਥਿਕ ਮੌਕਿਆਂ ਤੇ ਚਰਚਾ ਕੀਤੀ। ਦੋਹਾ ਵਿਚ ਕਤਰ ਵਪਾਰ ਸੰਘ ਦੀ ਵਪਾਰਕ ਗੋਲਮੇਜ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਵੱਧ ਰਹੇ ਨਿਵੇਸ਼ ਅਤੇ ਮਾਲੀ ਸਾਲ 2025-26 ਵਿਚ 94 ਅਰਬ 50 ਕਰੋੜ ਡਾਲਰ ਤੋਂ ਵੱਧ ਰਿਕਾਰਡ ਕੁਲ ਵਿਦੇਸ਼ੀ ਸਿੱਧੇ ਨਿਵੇਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਜਾਪਾਨ ਕ੍ਰੈਡਿਟ ਰੇਟਿੰਗਾਂ ਰਾਹੀਂ ਹਾਲ ਹੀ ਵਿਚ ਭਾਰਤ ਦੀ ਲੰਮੇ ਸਮੇਂ ਦੀ ਰੇਟਿੰਗ ਵਧਾਏ ਜਾਣ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਨੇ ਕਤਰ ਦੇ ਵਿਦੇਸ਼ ਵਪਾਰ ਬਾਰੇ ਰਾਜ ਮੰਤਰੀ ਡਾ ਅਹਿਮਦ ਬਿਨ ਮੁਹੰਮਦ ਅਲ ਸਈਦ ਨਾਲ ਮੁਲਾਕਾਤ ਕੀਤੀ। ਡਾ ਅਲ ਸਈਦ ਨੇ 2025 ਵਿਚ ਆਪਣੀ ਭਾਰਤ ਯਾਤਰਾ ਨੂੰ ਯਾਦ ਕੀਤਾ ਤੇ ਕਿਹਾ ਕਿ ਭਾਰਤ ਵਿਚ ਕਈ ਬੁਨਿਆਦੀ ਢਾਂਚੇ ਦੇ ਖੇਤਰਾਂ ਜਿਵੇਂ ਕਿ ਬੰਦਰਗਾਹਾਂ, ਹਵਾਈ ਅੱਡਿਆਂ, ਸ਼ਾਹਰਾਹ ਅਤੇ ਬਿਜਲੀ ਵਿਚ ਮਹੱਤਵਪੂਰਨ ਨਿਵੇਸ਼ ਸੰਭਾਵਨਾ ਬਣੇ। ਇਸ ਤੋਂ ਇਲਾਵਾ ਕਤਰ ਵਿਚ ਭਾਰਤੀ ਕੰਪਨੀਆਂ ਲਈ ਭੋਜਨ ਸੁਰੱਖਿਆ, ਫਾਰਮਾਸੂਟੀਕਲ, ਪੈਟਰੋਕੈਮੀਕਲ, ਸਿੱਖਿਆ, ਸਿਹਤ ਅਤੇ ਸਟਾਰਟਅਪ ਵਰਗੇ ਖੇਤਰਾਂ ਵਿਚ ਨਿਵੇਸ਼ ਦੇ ਮੌਕੇ ਨੇ। ਖਜ਼ਾਨਾ ਮੰਤਰੀ ਨੇ ਕਿਹਾ ਕਿ ਭਾਰਤ ਕਤਰ ਨਾਲ ਵਪਾਰ ਅਤੇ ਨਿਵੇਸ਼ ਵਧਾਉਣ ਨੂੰ ਬਹੁਤ ਮਹੱਤਵ ਦਿੰਦਾ ਅਤੇ ਫਰਵਰੀ 2025 ਵਿਚ ਕਤਰ ਦੇ ਅਮੀਰ ਦੀ ਸਰਕਾਰੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਦਾ ਵੀ ਜ਼ਿਕਰ ਕੀਤਾ। ਭਾਰਤੀ ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਨਵੀਂ ਦਿੱਲੀ ਵਿਚ ਹੋ ਰਹੀ ਏ। ਫੌਜ ਮੁਖੀ ਅਤੇ ਰੱਖਿਆ ਸਟਾਫ ਮੁਖੀ ਸਮੇਤ ਸਮੁੰਦਰੀ ਫੌਜ ਦੀ ਸੀਨੀਅਰ ਲੀਡਰਸ਼ਿਪ ਇਸ ਵਿਚ ਮੌਜੂਦ ਏ। ਸਮੁੰਦਰੀ ਫੌਜ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਸੁਰੱਖਿਆ ਸਿਲਸਿਲੇ ਅਤੇ ਭਾਰਤੀ ਸਮੁੰਦਰੀ ਫੌਜ ਦੀ ਸੰਚਾਲਨ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਤੇਜ਼ੀ ਨਾਲ ਬਦਲਦੇ ਮੁਤਾਬਿਕ ਕਾਰਵਾਈ ਅਤੇ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਬਣਾਏ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਰੱਖਿਆ ਸਟਾਫ ਮੁਖੀ ਜਨਰਲ NS ਰਾਜਾ ਸੁਬਰਾਮਣੀ ਨੇ ਸਮੁੰਦਰੀ ਫੌਜ ਨੂੰ ਦੇਸ਼ ਦੀ ਰਣਨੀਤਿਕ ਸਮਰੱਥਾਵਾਂ ਨੂੰ ਵਧਾਉਣ ਵਾਲੀ ਇਕ ਮਹੱਤਵਪੂਰਨ ਸ਼ਕਤੀ ਦਸਿਆ। ਉਨ੍ਹਾਂ ਨੇ ਤਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ, ਆਤਮ ਨਿਰਭਰਤਾ ਪ੍ਰਾਪਤ ਕਰਨ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੰਦਰੀ ਫੌਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਮੌਜੂਦਾ ਸੁਰੱਖਿਆ ਮਾਹੌਲ ਅਤੇ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਤੇ ਸਮੁੰਦਰੀ ਫੌਜ ਦੇ ਕਮਾਂਡਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਭਾਜਪਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਲੋਕਾਂ ਨੂੰ ਖੇਤਰ, ਭਾਸ਼ਾ ਅਤੇ ਜਾਤ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਏ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਦੇ ਹਿੰਦੂ ਦੇਵਤਿਆਂ ਤੇ ਕੀਤੇ ਗਏ ਬਿਆਨ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਹਿੰਦੂਆਂ ਨੂੰ ਦੱਖਣ ਅਤੇ ਉੱਤਰ ਵਿਚ ਵੰਡਣ ਦੀ ਕੋਸ਼ਿਸ਼ ਕਰ ਰਹੀ ਏ। ਅੱਜ ਨਵੀਂ ਦਿੱਲੀ ਵਿਚ ਪਾਰਟੀ ਸਦਰ ਮੁਕਾਮ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਦੇਵਤਿਆਂ ਨੂੰ ਵੀ ਵੰਡਣ ਦੀ ਹੱਦ ਤੱਕ ਚਲੀ ਗਈ ਏ।
2: अब भगवानों को विभाजित करने की सीमा तक आ गए हैं। मुझे लगता है यह भारत में राजनीति करने के सबसे निकृष्टतम उदाहरणों में से एक है। इसलिए मैं कांग्रेस पार्टी के लिए कहना चाहूंगा कि अंग्रेजों ने हमको बांटा, फिर भी अपने देश की खातिर इन्होंने हर परिवेश को बांटा कुर्सी के उद्देश्य की खातिर।
1: ਸਰਕਾਰ ਨੇ ਮੁਸਾਫਿਰ ਵਾਹਨਾਂ ਲਈ ਨਵੇਂ ਕਾਰਪੋਰੇਟ ਔਸਤ ਈਂਧਨ ਇਕਾਨਮੀ CAFE ਨਿਯਮਾਂ ਨੂੰ ਨੋਟੀਫਾਈ ਕੀਤਾ ਹੈ। ਇਹ ਮਿਆਰ ਇਕ ਆਟੋਮੋਬਾਈਲ ਨਿਰਮਾਤਾ ਵੱਲੋਂ ਬਣਾਏ ਸਾਰੇ ਯਾਤਰੀ ਵਾਹਨਾਂ ਦੀ ਔਸਤ ਈਂਧਨ ਖਪਤ ਅਤੇ ਕੁਸ਼ਲਤਾ ਨੂੰ ਮਾਪਦਾ ਹੈ। ਇਹ ਨਵੇਂ ਨਿਯਮ ਮੌਜੂਦਾ ਕਾਰਪੋਰੇਟ ਔਸਤ ਈਂਧਨ ਇਕਾਨਮੀ ਨਿਯਮਾਂ ਦੀ ਥਾਂ ਲੈਣਗੇ। ਨਵੇਂ ਨਿਯਮ ਅਗਲੇ ਸਾਲ 1 ਅਪ੍ਰੈਲ ਤੋਂ ਲਾਗੂ ਹੋਣਗੇ ਅਤੇ 31 ਮਾਰਚ 2032 ਤੱਕ ਲਾਗੂ ਰਹਿਣਗੇ। ਇਹ ਭਾਰਤ ਵਿਚ ਵਿਕਰੀ ਲਈ ਬਣਾਏ ਜਾਂ ਦਰਾਮਦ ਕੀਤੇ ਗਏ ਨਵੇਂ ਯਾਤਰੀ ਵਾਹਨਾਂ ਤੇ ਲਾਗੂ ਹੋਣਗੇ। ਪੰਜਾਬ ਪੁਲਿਸ ਨੇ ਕੱਲ੍ਹ ਤੋਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਦੋ ਵੱਖ ਵੱਖ ਕਾਰਵਾਈਆਂ ਵਿਚ ਇਕ ਜੋੜੇ ਸਮੇਤ 8 ਵਿਅਕਤੀਆਂ ਨੂੰ ਅਤਿ ਆਧੁਨਿਕ ਅਸੌਲਟ ਰਾਈਫਲਾਂ, ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਹਿਰਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਨੈਟਵਰਕ ਦਾ ਖਾਤਮਾ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੱਲ੍ਹ ਇਕ ਪਤੀ ਪਤਨੀ ਅਤੇ ਭਰਾ ਸਮੇਤ 3 ਵਿਅਕਤੀਆਂ ਦੇ ਇਕ ਪਰਿਵਾਰ ਨੂੰ ਇਕ AK-47 ਅਤੇ AK-56 ਅਸੌਲਟ ਰਾਈਫਲਾਂ ਅਤੇ ਕਾਰਤੂਸਾਂ ਅਤੇ 10 ਕਿਲੋਗ੍ਰਾਮ ਹੀਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਅੱਜ ਪੁਲਿਸ ਨੇ 5 ਮੁਲਜ਼ਮਾਂ ਨੂੰ 13 ਪਿਸਤੌਲ, 22 ਜ਼ਿੰਦਾ ਕਾਰਤੂਸ ਅਤੇ 3 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਤੇ ਨਿਕਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ ਚ ਖਾਸ ਖ਼ਬਰਾਂ। ਭਾਰਤ ਨੇ ਜਾਪਾਨ ਏਸ਼ੀਆਈ ਖੇਡਾਂ ਵਿਚ ਤੀਰਅੰਦਾਜ਼ੀ ਵਿਚ 3 ਅਤੇ ਨਿਸ਼ਾਨੇਬਾਜ਼ੀ ਵਿਚ 1 ਸੋਨੇ ਦੇ ਤਮਗੇ ਸਮੇਤ ਸੋਨੇ ਦੇ ਕੁੱਲ 4 ਤਮਗੇ ਜਿੱਤੇ ਨੇ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਤੇ ਜਲੰਧਰ

ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਸ਼ਾਮਿਲ ਹੋਣ ਲਈ ਇੱਥੇ ਪਹੁੰਚ ਗਏ ਨੇ। ਰੈਲੀ ਨੂੰ ਕਰਨਗੇ ਸੰਬੋਧਨ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿੱਚ ਵਪਾਰ ਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਘੋਖ ਕਰਨ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
4: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
4: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
2: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
5: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
6: ਫੌਜੀ ਵੀਰੋ, ਸੁਣ ਰਹੇ ਹੋ ਖੂਬਸੂਰਤ ਗੀਤ, ਅਤੇ ਅਗਲਾ ਗੀਤ ਫਿਲਮ ਭਾਰਤ ਦਾ, ਸੰਗੀਤਕਾਰ ਵਿਸ਼ਾਲ ਸ਼ੇਖਰ, ਗੀਤਕਾਰ ਇਰਸ਼ਾਦ ਕਾਮਿਲ, ਅਤੇ ਆਵਾਜ਼ ਅਕਾਸਾ ਸਿੰਘ ਅਤੇ ਕਮਲ ਖਾਨ ਦੀ।

0: ਕਿਹਾ।
1: ਵਈ ਮਨੂ, ਤੂੰ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਚੱਲ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ, ਤੇ ਫੌਜੀ ਵੀਰੋਂ ਅਗਲਾ ਗੀਤ ਸਟੂਡੈਂਟ ਆਫ ਦਾ ਈਅਰ ਸੰਗੀਤਕਾਰ ਵਿਸ਼ਾਲ ਸ਼ਿਖਰ, ਗੀਤਕਾਰ ਨੇ ਅਨਵਿਤਾ ਦੱਤ ਗੁਪਤਾਨ ਤੇ ਆਵਾਜ਼ ਸ਼ਿਖਰ ਤੇ ਸਲੀਮ ਮਰਚੰਦ ਦੀ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 2:30 ਨੇ ਅਤੇ ਪੇਸ਼ ਹੈ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਪ੍ਰੋਮਲਾ ਪੰਮੀ ਦੀ ਆਵਾਜ਼ 'ਚ ਸੁਣੋਗੇ ਲੋਕ ਗੀਤ, ਅਤੇ ਆਓ ਸੁਣਦੇ ਹਾਂ ਇਹ ਲੋਕ ਗੀਤ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਪ੍ਰੋਮਲਾ ਪੰਮੀ ਦੀ ਆਵਾਜ਼ 'ਚ ਲੋਕ ਗੀਤ। ਮਿਡੀਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਅਤੇ DTS ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵ ਐਪ ਰਾਹੀਂ ਵੀ ਸੁਣ ਸਕਦੇ ਹੋ। ਅਤੇ ਹੁਣ ਸਾਡੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਸ਼ਾਮੀ 4 ਵਜੇ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ, ਪਰ ਠੀਕ 3 ਵਜੇ ਤੁਸੀਂ ਸੁਣੋਗੇ DTS ਦੀ ਪੰਜਾਬੀ ਪ੍ਰਸਾਰਣ ਸੇਵਾ ਤੋਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਹੁਣ ਕ੍ਰਿਤਿਕਾ ਕੌਸ਼ਲ ਨੂੰ ਦਿਓ ਇਜਾਜ਼ਤ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ 3 ਵੱਜ ਚੁੱਕੇ ਨੇ।

ਭਾਰਤ ਨੇ ਅੱਜ ਜਾਪਾਨ ਏਸ਼ੀਆਈ ਖੇਡਾਂ ਵਿੱਚ ਤੀਰ ਅੰਦਾਜ਼ੀ ਵਿੱਚ ਤਿੰਨ ਅਤੇ ਨਿਸ਼ਾਨੇਬਾਜ਼ੀ ਵਿੱਚ ਇੱਕ ਸੋਨੇ ਦੇ ਤਗਮੇ ਸਮੇਤ ਸੋਨੇ ਦੇ ਕੁੱਲ 4 ਤਗਮੇ ਜਿੱਤੇ ਨੇ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਸ਼ਾਮਿਲ ਹੋਣ ਲਈ ਅੱਜ ਜਲੰਧਰ ਵਿੱਚ ਉਨ੍ਹਾਂ ਸ੍ਰੀ ਦੇਵੀ ਤਲਾਬ ਮੰਦਰ ਕੰਪਲੈਕਸ 'ਚ ਸਥਿਤ 200 ਸਾਲ ਪੁਰਾਣੇ ਤ੍ਰਿਪੁਰ ਮਾਲਨੀ ਮੰਦਰ ਵਿੱਚ ਮੱਥਾ ਟੇਕਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿੱਚ ਵਪਾਰ ਅਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਕੋਖ ਕਰਨ ਅਤੇ ਦੁਆਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਏ। ਸਰਕਾਰ ਨੇ ਮੁਸਾਫਿਰ ਵਾਹਨਾਂ ਲਈ ਨਵੇਂ ਕਾਰਪੋਰੇਟ ਸਮੇਤ ਇੰਧਨ ਇਕਾਨਮੀ CAFE ਨਿਯਮਾਂ ਨੂੰ ਨੋਟੀਫਾਈ ਕੀਤਾ ਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਇੱਕ ਸਹੀ ਅਤੇ ਅਪਡੇਟ ਕੀਤੀ ਵੋਟਰ ਸੂਚੀ ਲੋਕਤੰਤਰ ਦੀ ਆਤਮਾ ਏ। ਪੰਜਾਬ ਪੁਲਿਸ ਨੇ ਕੱਲ੍ਹ ਤੋਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਦੋ ਵੱਖ ਵੱਖ ਕਾਰਵਾਈਆਂ ਵਿੱਚ ਇੱਕ ਜੋੜੇ ਸਮੇਤ 8 ਵਿਅਕਤੀਆਂ ਨੂੰ ਅਤਿ ਆਧੁਨਿਕ ਅਸਲਟ ਰਾਈਫਲਾਂ ਪਿਸਤੌਲਾਂ ਜਿੰਦਾ ਕਾਰਤੂਸ ਅਤੇ ਹਿਰਨ ਸਮੇਤ ਗ੍ਰਿਫਤਾਰ ਕੀਤਾ ਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅੰਦਿਤਾ ਮਿੱਤਰਾ ਨੇ ਕੱਲ੍ਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵੇਅਰ ਹਾਊਸ ਦੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਬਰੀਕੀ ਨਾਲ ਜਾਂਚ ਕੀਤੀ ਏ। ਮਰਦਮਸ਼ੁਮਾਰੀ 2027 ਦੇ ਦੂਜੇ ਗੇੜ ਆਬਾਦੀ ਗਣਨਾ ਸਬੰਧੀ ਜ਼ਿਲ੍ਹੇ ਵਿੱਚ ਫੀਲਡ ਟ੍ਰੇਨਰਾਂ ਨੂੰ 3 ਰੋਜ਼ਾ ਸਿਖਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਏ। ਕੇਂਦਰ ਸਰਕਾਰ ਦੀ 18 ਸਾਲਾਂ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਲਗਾਉਣ ਦਾ ਕੋਈ ਫੌਰੀ ਯੋਜਨਾ ਨਹੀਂ ਏ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ 3-1 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

0: ਇਸ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਦੋਸਤੋ 3 ਵੱਜ ਚੁੱਕੇ ਨੇ, ਖਬਰਾਂ ਵੀ ਹੋ ਗਈਆਂ ਨੇ ਤੇ ਵੇਲਾ ਹੋ ਗਿਆ ਹੈ ਚਿੱਠੀਆਂ ਮਿੱਠੀਆਂ ਦਾ। ਕਹਿੰਦੇ ਜੀ ਗੱਡੀਆਂ ਚੱਲਦੀਆਂ ਨੇ ਰੋਡਾਂ ਤੇ, ਗੱਡੀਆਂ ਚੱਲਦੀਆਂ ਨੇ ਰੋਡਾਂ ਤੇ ਤੇ ਚਿੱਠੀਆਂ ਚੱਲਦੀਆਂ ਨੇ ਦਿਲਾਂ ਦੇ ਮੋੜਾਂ ਤੇ। ਨਮਸਕਾਰ ਦੋਸਤੋ, ਸਤਿ ਸ਼੍ਰੀ ਅਕਾਲ ਤੇ ਆਦਾਬ ਦੋਸਤੋ, ਮੈਂ ਸ਼ੋਭਾ ਕਹੀ ਸਵਾਗਤ ਕਰਦੀ ਹਾਂ ਆਪਣੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ। ਦੋਸਤੋ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਹੌਲੀ ਹੌਲੀ ਕਰਕੇ ਅਸੀਂ ਸਾਰੀਆਂ ਹੀ ਚਿੱਠੀਆਂ ਲਵਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਆ ਚੁੱਕੀਆਂ ਨੇ। ਤੇ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲੀ ਚਿੱਠੀ ਲੈ ਰਹੇ ਹਾਂ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ। ਹਰਜਿੰਦਰ ਸਿੰਘ ਦਾ, ਜਸਵੀਰ ਸਿੰਘ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਐਨੀ ਸੌਂਗ ਇਹਨਾਂ ਨੇ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਉ। ਮੁਕਤਸਰ ਤੋਂ ਖਾਤਾ ਜੀ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ ਤੇ ਰਵਨੀਤ, ਨੀਸ਼ੂ ਤੇ ਭੁਪਿੰਦਰ, ਇਹਨਾਂ ਨੇ ਵੀ ਕੋਈ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇੱਕ ਖਤ ਸਾਡੇ ਕੋਲ ਆਇਆ ਜੀ ਕ੍ਰਿਸ਼ਨਾ ਨਗਰ ਟੀਵੀ ਟਾਵਰ ਸੈਮੀਨਰੀ ਹਿਲਸ ਨਾਗਪੁਰ ਤੋਂ, ਨਾਗਪੁਰ ਤੋਂ ਖਾਤਾ ਜੀ, ਬਹੁਤ ਦੂਰੋਂ ਖਤ ਸਾਡੇ ਕੋਲ ਆਇਆ। ਨਾਨਾ ਡੋਗਰ ਦੀਏ, ਡੋਂਗਰ ਦੀਏ, ਰਮਾਤਾਈ, ਸੀਮਾਤਾਈ ਤੇ ਰੀਮਾਤਾਈ ਤੇ ਦੀਕਸ਼ਾਤਾਈ ਡੋਂਗਰ ਦੀਏ ਤੇ ਰਾਹੁਲ ਡੋਂਗਰ ਦੀਵੇ। ਲਓ ਜੀ ਖਾਤੇ ਵਿੱਚ ਜੇ ਇਹਨਾਂ ਦਾ ਸਰਨੇਮ ਪੜ੍ਹਨ 'ਚ ਥੋੜ੍ਹੀ ਪ੍ਰੋਬਲਮ ਆਈ ਹੋਵੇ ਤਾਂ ਸ਼ਮਾ ਚਾਹੁੰਦੇ ਹਾਂ ਜੀ ਕੋਈ ਗਲਤੀ ਹੋਵੇ ਤਾਂ। ਅਗਲਾ ਖਤ ਸਾਡੇ ਕੋਲ ਹੈ ਜੀ ਰਾਵਰ ਕਰਨਾਲ ਤੋਂ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਇਹਨਾਂ ਨੇ ਹਰਭਜਨ ਮਾਨ ਦੇ ਗੀਤ ਦੀ ਫਰਮਾਇਸ਼ ਵੀ ਕੀਤੀ ਹੈ ਜੀ। ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਇੱਕ ਹਰਭਜਨ ਸਿੰਘ ਜੀ ਦੇ ਗੀਤ ਦੇ ਨਾਲ।
1: ਔਲਖ ਨਿਰੰਜਨ, ਔਲਖ ਨਿਰੰਜਨ, ਔਲਖ ਨਿਰੰਜਨ, ਔਲਖ ਨਿਰੰਜਨ।

ਲੋ ਜੀ ਇਹ ਗੀਤ ਸੀ ਹਰਭਜਨ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਅਤੇ ਅਗਲੇ ਖੱਤ ਅਸੀਂ ਲੈ ਲੈਂਦੇ ਹਾਂ ਜੀ ਖੱਤ ਬਹੁਤ ਸਾਰੇ ਸਾਡੇ ਕੋਲ ਆਏ ਹੋਏ ਆ ਇਹ ਆਇਆ ਖੱਤ ਸਾਡੇ ਕੋਲ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਸੁਖਪ੍ਰੀਤ ਕੌਰ ਮਾਨ ਗੁਰਨੂਰ ਮਾਨ ਹਰਵਿੰਦਰ ਮਾਨ ਰਾਜਾ ਸਿੰਘ ਮਾਨ ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ ਹੋਣਾ ਦਾ ਅਗਲਾ ਖੱਤ ਸਾਡੇ ਕੋਲ ਹੈ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਅਰੁਣਾ ਜੈਨ ਦੀਪਕ ਜੈਨ ਗੌਤਮ ਜੈਨ ਬਿੱਟੂ ਜੈਨ ਮੱਟੂ ਜੈਨ ਅਰੀਹੰਤ ਜੈਨ ਸੁਰਬੀ ਵਨੀਤਾ ਜੈਨ ਨਗੀਨਾ ਰਸਗੁੱਲਾ ਅਤੇ ਸੋਨੂ ਜੈਨ ਉਹਨਾਂ ਦਾ ਖੱਤ ਹੈ ਜੀ ਇੱਕ ਹੋਰ ਖੱਤ ਸਾਡੇ ਕੋਲ ਆਇਆ ਹੈ ਜੀ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇੜੇ ਮੰਡੀ ਅਰਨੀ ਵਾਲਾ ਭੋਲਾ ਸੁਹਾਗ ਡਾਕਟਰ ਅਮਨਜੀਤ ਸਿੰਘ ਸੁਖਵਿੰਦਰ ਕੌਰ ਅੰਮ੍ਰਿਤਪਾਲ ਕੌਰ ਪੋਤਰੀ ਰਿਤਮਨਜੋਤ ਪੋਤਰਾ ਗੁਰਤੇਸ਼ਵਰ ਅਤੇ ਅਭਿਜੋਤ ਸਰਾ ਗੁਰਰਾਜ ਬਰਾੜ ਦੋਸਤ ਬਲਦੇਵ ਸਿੰਘ ਮਨਜੀਤ ਸਿੰਘ ਨਛੱਤਰ ਸਿੰਘ ਸਿੱਧੂ ਅਜੀਤ ਸਿੰਘ ਸੁਹਾਗ ਖੇਤਾ ਸਿੰਘ ਦਰਸ਼ਨ ਸਿੰਘ ਵਿਛੜੀ ਰੂਹ ਕੀ ਹੈ ਜੀ ਸਿਕੰਦਰ ਸਿੰਘ ਅਤੇ ਕਹਿੰਦੇ ਜੀ ਕੋਈ ਵੀ ਗੀਤ ਸੁਣਾ ਦਿਉ ਅਤੇ ਇਹ ਖੱਤ ਸਾਡੇ ਕੋਲ ਆਇਆ ਜੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ ਅਸ਼ਵਨੀ ਚੁੱਗ ਗੋਬਿੰਦ ਚੁੱਗ ਟੋਨੀ ਦੀਵਾਨ ਲਵ ਦੀਵਾਨ ਰਾਧੇ ਵਾਪਿਕ ਅਤੇ ਢਿੰਗਰਾ ਪਰਿਵਾਰ ਸਾਰਾ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਪਸੰਦ ਦੇ ਲਈ ਗੀਤ ਹੰਸਰਾਜ ਹੰਸ ਦੀ ਆਵਾਜ਼

ਮੰਤਰੀ ਤੇ ਪਰਮਿੰਦਰ ਰਾਜਾ ਹੁਣਾਂ ਦਾ। ਇੱਕ ਹੋਰ ਖਤ ਸਾਡੇ ਕੋਲ ਆਇਆ ਜੀ, ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ ਤੇ ਇਹਨਾਂ ਦੀ ਪੋਤਰੀ ਹੈਗੀ ਜਸਗੁਨ ਰੱਖੜਾ। ਇਹਨਾਂ ਨੇ ਫਰਮਾਇਸ਼ ਵੀ ਕੀਤੀ ਹੋਈ ਹੈ ਜੀ ਰਾਜਵੀਰ ਜਵੰਦਾ ਦੇ ਗੀਤ ਦੀ। ਆਓ ਸੁਣਦੇ ਹਾਂ ਰਾਜਵੀਰ ਦੀ ਆਵਾਜ਼ ਚ ਗੀਤ।

ਜੀ ਗੀਤ ਸੀ ਰਾਜਵੀਰ ਜਵੰਦਾ ਉਹਨਾਂ ਦੀ ਆਵਾਜ਼ ਦੇ ਵਿੱਚ ਅਤੇ ਸਾਡੇ ਕੋਲ ਹੋਰ ਜਿਹੜੇ ਖਾਤਾ ਹੈ ਉਹ ਵੀ ਅਸੀਂ ਲੈ ਲੈਂਦੇ ਹਾਂ ਜੀ। ਇਹ ਖਤ ਸਾਡਾ ਹੈਗਾ ਪਿੰਡ ਆਇਆ ਜੀ ਪਿੰਡ ਘੁਬਾਇਆ ਤਹਿਸੀਲ ਜਲਾਲਾਬਾਦ ਤੋਂ ਜ਼ਿਲ੍ਹਾ ਫਾਜ਼ਿਲਕਾ ਤੋਂ ਪੱਪੂ ਮਨੀਸ਼ ਅਮਰੋ ਭਾਈ ਰਾਜੂ ਫੌਜੀ ਹਰਪ੍ਰੀਤ ਕੌਰ ਬਲਜੀਤ ਕੌਰ ਹਰਮੇਸ਼ ਸਿੰਘ ਪੋਤਰੇ ਗੁਰਨੂਰ ਪ੍ਰਨੀਤ ਪਰੀ ਨਵਦੀਪ ਅਤੇ ਬਬਲੂ ਮਾਣੋ ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਖਤ ਸਾਡੇ ਕੋਲ ਆਇਆ ਤਾਜ ਮੁਹੰਮਦ ਅੰਸਾਰੀ ਹੋਣਾ ਦਾ ਹਰਿਦੁਆਰ ਤੋਂ ਖਤ ਹੈ ਜੀ। ਤਾਜ ਮੁਹੰਮਦ ਅੰਸਾਰੀ ਗੁਲਾਬ ਸਾਬਿਰ ਸਾਹਿਬ ਰਾਹੀ ਮਹਿਰਾਜ ਜਹਾਂ ਤੋਂ ਜਹਾਂ ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਜੋਗੇਸ਼ ਸ਼ਰਮਾ ਮੈਂਡੀ ਸ਼ਰਮਾ ਅਤੇ ਸੋਖ ਸ਼ਰਮਾ ਸ਼ਾਈਨਾ ਸ਼ਰਮਾ ਨਿਵਾਨ ਸ਼ਰਮਾ ਉਹਨਾਂ ਦਾ ਖਤ ਹੈ ਜੀ। ਅਤੇ ਅਗਲਾ ਖਤ ਸਾਡੇ ਕੋਲ ਆਇਆ ਹੈ ਇਹ ਵੀ ਦੂਰੋਂ ਚੱਲ ਕੇ ਆਇਆ ਖਤ ਜੀ ਉੱਤਰ ਪ੍ਰਦੇਸ਼ ਤੋਂ ਖਤ ਆਇਆ ਤਿਲਕ ਰਾਜ ਅਰੋੜਾ ਦਾ ਪ੍ਰਕਾਸ਼ ਅਰੋੜਾ ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਉਹਨਾਂ ਦਾ ਖਾਤਾ ਜੀ। ਆਓ ਇਹਨਾਂ ਸਾਰਿਆਂ ਦੀ ਫਰਮਾਇਸ਼ ਰਲੀ ਮਿਲੀ ਫਰਮਾਇਸ਼ ਸੁਣਦੇ ਹਾਂ।

0: ਜੀ ਇੱਕ ਬੜਾ ਖੂਬਸੂਰਤ ਗੀਤ ਸੀ ਅਤੇ ਅਗਲੇ ਖੱਤ ਅਸੀਂ ਲੈ ਲੈਂਦੇ ਹਾਂ ਜੀ। ਖੱਤ ਸਾਡੇ ਕੋਲ ਆਇਆ ਜੀ ਇਹ ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ। ਇਹ ਖੱਤ ਸਾਡੇ ਕੋਲ ਹੈ ਕਮਾਲ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ। ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ ਅਤੇ ਸ਼ਿਖਾ ਸੰਧੂ ਦਾ ਇਹ ਗੀਤ ਖੱਤ ਹੈ ਜੀ। ਇੱਕ ਹੋਰ ਖੱਤ ਸਾਡੇ ਕੋਲ ਆਇਆ ਜੀ ਪਟੇਲ ਨਗਰ ਮਲੋਟ ਤੋਂ, ਪੰਜਾਬ ਤੋਂ, ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜੂ ਜਜੋਰੀਆ। ਆਓ ਸੁਣਦੇ ਹਾਂ ਅਗਲਾ ਗੀਤ ਹਜ਼ਾਰਾ ਸਿੰਘ ਅਤੇ ਰਮਤਾ ਦੀ ਆਵਾਜ਼ ਦੇ ਵਿੱਚ।
1: ਲਓ ਜੀ ਜੱਟ ਪਿੰਡ ਤੋਂ ਦਿੱਲੀ

ਜੀ ਬੜਾ ਹੀ ਪਿਆਰਾ ਓਲਡ ਸੌਂਗ ਸੀ, ਬੜਾ ਵਧੀਆ ਲੱਗਾ ਸੁਣ ਕੇ। ਲੇਕਿਨ ਚਲੋ ਵਧੀਆ ਗੀਤਾਂ ਦੇ ਨਾਲ ਪ੍ਰੋਗਰਾਮ ਸੱਜ ਜਾਂਦਾ ਆ, ਕਈ ਯਾਦਾਂ ਪੁਰਾਣੀਆਂ ਵੀ ਆ ਜਾਂਦੀਆਂ ਗੀਤ ਸੁਣ ਕੇ ਕਿ ਇਹ ਗਾਣਾ ਬੜਾ ਪੁਰਾਣਾ, ਇਹ ਗਾਣਾ ਅਸੀਂ ਇੱਦਾਂ ਸੁਣਦੇ ਸੀਗੇ, ਇੱਦਾਂ ਸੁਣਦੇ ਸੀਗੇ, ਅਤੇ ਮਨ ਹੋਰ ਵੀ ਖੁਸ਼ ਹੋ ਜਾਂਦਾ ਹੈ। ਲਓ ਜੀ ਅਗਲਾ ਖਤ ਸਾਡੇ ਕੋਲ ਹੈ ਜੀ ਮਸੀਤਾਂ ਡਡਵਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਦਾ ਖਤ ਹੈ ਜੀ। ਇਹ ਅਗਲਾ ਖਤ ਸਾਡੇ ਕੋਲ ਨਾਰਕਲੀ ਬਾਜ਼ਾਰ ਜਗਰਾਓਂ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਪਾਠਕ, ਐਨੀ ਸੌਂਗ ਕਹਿੰਦੇ ਕੋਈ ਵੀ ਗੀਤ ਸੁਣਾ ਦਿਉ। ਅਗਲਾ ਖਤ ਸਾਡੇ ਕੋਲ ਜਮਸ਼ੇਦਪੁਰ ਤੋਂ ਜੀ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਦਾ। ਇਹ ਖਤ ਸਾਡੇ ਕੋਲ ਆਇਆ ਜੀ ਛੱਤੀਸਗੜ੍ਹ ਤੋਂ, ਦਰਿੰਗੀ ਤੋਂ ਭਗਵੰਤ ਵਰਮਾ, ਲਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਚਰਗੋਡ ਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਉਹਨਾਂ ਦਾ ਖਾਤਾ ਜੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਅਗਲਾ ਗੀਤ।

ਖੂਬਸੂਰਤ ਗੀਤਾਂ ਦਾ ਸਿਲਸਿਲਾ ਚੱਲ ਰਿਹਾ ਹੈ, ਪ੍ਰੋਗਰਾਮ ਹੈ ਜੀ ਚਿੱਠੀਆਂ ਮਿੱਠੀਆਂ, ਅਤੇ ਚਿੱਠੀਆਂ ਸਾਡੇ ਕੋਲ ਹੋਰ ਬਹੁਤ ਆਈਆਂ ਹੋਈਆਂ, ਅਸੀਂ ਉਹ ਵੀ ਇੱਕ ਇੱਕ ਪੜ੍ਹ ਰਹੇ ਹਾਂ ਜੀ। ਅਤੇ ਇਹ ਖੱਤ ਸਾਡੇ ਕੋਲ ਆਇਆ ਮਲੋਟ ਤੋਂ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗਿੱਲ ਗੈਵੀ, ਅਮਨ ਗਿੱਲ ਅਤੇ ਸੁਖਬੀਰ ਸਿੰਘ ਛਾਬਲੀ ਤੋਂ, ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੰਘ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ ਧੋਲਾ ਕਿੰਗਰਾ ਤੋਂ। ਅਤੇ ਇਹ ਖੱਤ ਹੈ ਜੀ ਸਾਡੇ ਕੋਲ ਕੁਲਦੀਪ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ ਅਤੇ ਯਾਦਵੀਰ ਸਿੰਘ ਸੰਧੂ ਹੋਣਾ ਦਾ, ਲੇਕਿਨ ਇਹਨਾਂ ਨੇ ਆਪਣੇ ਕੋਈ ਵੀ ਜਗ੍ਹਾ ਦਾ ਨਾਮ ਨਹੀਂ ਲਿਖਿਆ ਵੀ ਕਿੱਥੋਂ ਖੱਤ ਸਾਨੂੰ ਭੇਜਿਆ ਹੈ ਇਹਨਾਂ ਨੇ। ਅਤੇ ਅਗਲਾ ਖੱਤ ਸਾਡੇ ਕੋਲ ਹੈ ਜੀ ਪਿੰਡ ਇਸਲਾਮਾ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਲਾਲ ਰਾਠੀ, ਪੋਤਰੀ ਹਨੂ ਰਾਠੀ, ਲਵਕੁਸ਼ ਵਰਮਾ, ਸੁਰੇਸ਼ ਕੁਮਾਰ ਰਾਠੀ, ਕੁਲਦੀਪ ਢਿੰਗਰਾ ਪਿੰਡ ਕੁਡਿਆਣਾ, ਬਾਬੂ ਸਿੰਘ ਮੇਲੇ ਵਾਲਾ ਮਹਿਲੇ ਵਾਲਾ, ਸੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ ਅਤੇ ਗੁਰਤੇਜ ਮੇਜਰ ਸਿੰਘ ਵਿਰਕ ਪਿੰਡ ਕਮਾਲਵਾਲਾ ਤੋਂ, ਰਣਜੀਤ ਕੌਰ ਪੱਟੀ, ਬੋੜ ਸਿੰਘ ਪੱਟੀ, ਕਾਕਾ ਪੱਟੀ, ਕਿਰਪਾ ਕਰਕੇ ਕਹਿੰਦੇ ਜੀ ਸਾਡੀ ਚਿੱਠੀ ਜ਼ਰੂਰ ਪੜ੍ਹਨਾ ਅਤੇ ਕੋਈ ਵੀ ਗੀਤ ਸਾਨੂੰ ਸੁਣਾ ਦੇਣਾ। ਜ਼ਰੂਰ ਜੀ। ਅਗਲਾ ਖੱਤ ਸਾਡੇ ਕੋਲ ਆਇਆ ਹੈਗਾ ਜੀ, ਕਿਹੜੀ ਜਗ੍ਹਾ ਤੋਂ ਆਇਆ ਹੈ, ਇਹਨਾਂ ਨੇ ਵੀ ਕੋਈ ਆਪਣਾ ਲਿਖਿਆ ਹੈ, ਦੇਖਾਂ ਇੱਕ ਮਿੰਟ। ਰਾਇਨ ਲਿਖਿਆ ਹੋਇਆ, ਇਹ ਕੀ ਚੀਜ਼ ਆ ਰਾਇਨ? ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਦੀਕਸ਼ਾ ਮੋਕਸ਼, ਸੁਸ਼ਾਂਤ ਵਿਕਰਮਪਾਲ ਜੈਪਾਲ, ਵਿਕਰਮ ਜੈਪਾਲ ਉਹਨਾਂ ਦਾ ਖਾਤਾ ਜੀ। ਤੁਸੀਂ ਖਾਤਾ ਬਹੁਤ ਸੋਹਣੇ ਹੈਂਡਰਾਈਟਿੰਗ 'ਚ ਲਿਖਿਆ ਹੈ, ਪੜ੍ਹਨ 'ਚ ਵੀ ਬਹੁਤ ਵਧੀਆ ਲੱਗ ਰਿਹਾ। ਅਤੇ ਇਸ ਤਰ੍ਹਾਂ ਕਿ ਤੁਹਾਡੇ ਸ਼ਹਿਰ ਦਾ ਨਾਮ ਨਹੀਂ ਪਤਾ ਲੱਗ ਰਿਹਾ ਕਿੱਥੋਂ ਲਿਖਿਆ, ਆਰਾਇਨ ਲਿਖਿਆ ਹੋਇਆ ਸ਼ਹਿਰ ਦਾ ਨਾਮ।

ਮੈਂ ਜੀ, ਅਤੇ ਅੱਛੀ ਤਰ੍ਹਾਂ ਤੁਸੀਂ ਲਿਖਿਆ ਕਰੋ ਵੀ ਕਿਹੜੀ ਜਗ੍ਹਾ ਤੋਂ ਤੁਸੀਂ ਖੱਤ ਪਾ ਰਹੇ ਹੈ। ਠੀਕ ਹੈ ਜੀ, ਆਓ ਸੁਣਦੇ ਹਾਂ ਅਗਲਾ ਗੀਤ। ਇੱਕ ਹੋਰ ਸਾਡੇ ਕੋਲ ਖਾਤਾ ਹੈ ਜੀ, ਜਿਹਨਾਂ ਨੇ ਹਰਜੀਤ ਹਰਮਨ ਦੇ ਗੀਤ ਦੀ ਫਰਮਾਇਸ਼ ਕੀਤੀ ਹੈ। ਮਹਿਸ ਗੇਟ ਨਾਭਾ, ਸੋਨਦਤ ਕੈਰਵ, ਜੋਤੀ ਰਾਣੀ ਅਤੇ ਗੁਣਵੰਤ ਹੋਣਾ ਨੇ। ਆਓ ਸੁਣਦੇ ਹਾਂ ਗੀਤ।

ਮੁਝੇ ਗੀਤ ਹਰਜੀਤ ਹਰਮਨ ਹੋਣਾ ਦੀ ਆਵਾਜ਼ 'ਚ ਸੀ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਬਾੜੀਆਂ ਕਲਾਂ ਤੋਂ, ਹੁਸ਼ਿਆਰਪੁਰ ਤੋਂ, ਬੂਟੀ ਰਾਮ ਹਾਂਡਾ, ਵਿਨੇ ਉਮੰਗ ਅਤੇ ਨੀਰਜ ਹਾਂਡਾ ਹੋਣਾ ਦਾ। ਅਤੇ ਇਹਨਾਂ ਨੇ ਗਾਣੇ ਦੀ ਫਰਮਾਇਸ਼ ਵੀ ਲਿਖੀ ਹੈ, ਲੇਕਿਨ ਉਹ ਗਾਣਾ ਜ਼ਰੂਰ ਅਸੀਂ ਸੁਣਾਵਾਂਗੇ। ਅਤੇ ਇਹ ਖਤ ਸਾਡੇ ਕੋਲ ਫਰੈਂਡ ਕਲੋਨੀ ਕਰਨਾਲ ਤੋਂ ਜੀ, ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਿੰਦਰ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ। ਅਗਲਾ ਖਤ ਸਾਡੇ ਕੋਲ ਹੈ ਜੀ ਰਾਏਪੁਰ ਡੱਬਾ ਪੰਜਾਬ ਤੋਂ ਆਇਆ ਜੀ, ਫੌਜੀ ਮੱਖਣ ਸਿੰਘ, ਬੂਟਾ ਸਿੰਘ, ਬੱਲੀ, ਸ਼ਨੀ, ਸਨੀ ਅਤੇ ਬਾਕੀ ਸਾਰਾ ਪਰਿਵਾਰ ਇਹਨਾਂ ਦਾ। ਅਤੇ ਇਹਨਾਂ ਨੇ ਵੀ ਫਰਮਾਇਸ਼ ਲਿਖੀ ਹੈ, ਜ਼ਰੂਰ ਇਹਨਾਂ ਦੀ ਵੀ ਫਰਮਾਇਸ਼ ਪੂਰੀ ਕਰਾਂਗੇ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਰੰਗਣੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਣਾ ਦਾ। ਇਹਨਾਂ ਨੇ ਸਾਨੂੰ ਹਿੰਦੀ 'ਚ ਗਾਣਾ ਲਿਖਿਆ ਹੈ ਜੀ, ਅਤੇ ਇਹ ਪੰਜਾਬੀ ਪ੍ਰੋਗਰਾਮ ਹੈ, ਅਸੀਂ ਇਹਨਾਂ ਨੂੰ ਪੰਜਾਬੀ ਗੀਤ ਸੁਣਾਵਾਂਗੇ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਸਮਾਲਸਰ ਤੋਂ, ਲਛਮਣ ਸਿੰਘ ਘਾਰੂ ਅਤੇ ਲਵਪ੍ਰੀਤ, ਕਾਲੀ, ਵਿੱਕੀ ਅਤੇ ਵੀਰੂ ਹੋਣਾ ਦਾ ਖਤ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਹੈ ਸਹਾਰਨਪੁਰ ਤੋਂ, ਸੁਰੇਸ਼ ਨਰੰਗ ਅਤੇ ਆਸ਼ਾ ਨਰੰਗ ਹੋਣਾ ਦਾ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸ਼ਹਿਰੀ ਮਾਂ ਦੀ ਆਵਾਜ਼ ਦੇ ਵਿੱਚ ਗੀਤ।

0: ਜੀ ਕਹਿੰਦੇ ਸੋਹਣੇ ਮੁਖੜੇ ਦਾ ਕੀ ਕਰੀਏ ਜੇ ਦਿਲ ਚੰਗਾ ਨਾ, ਅਤੇ ਸੋਹਣੇ ਮੁਖੜੇ ਦੇ ਨਾਲ ਨਾਲ ਜੇ ਦਿਲ ਵੀ ਚੰਗਾ ਹੋਵੇ ਤਾਂ ਬਹੁਤ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਵੇ। ਹਰ ਜਗ੍ਹਾ ਪਿਆਰ ਹੀ ਪਿਆਰ ਨਜ਼ਰ ਆਵੇ, ਹਰ ਕੋਈ ਇੱਕ ਦੂਜੇ ਨੂੰ ਅੰਡਰਸਟੈਂਡ ਕਰ ਸਕੇ, ਵੀ ਕੋਈ ਜੇ ਕੋਈ ਗੱਲ ਕਰਦਾ ਤਾਂ ਉਹ ਕੀ ਕਹਿੰਦਾ ਪਿਆ, ਉਹਦੀ ਕਦਰ ਕਰ ਸਕੀਏ। ਸੋ ਸੋਹਣੇ ਦਿਲ ਦਾ ਹੋਣਾ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਲੇਕਿਨ ਦੋਸਤੋ ਸਮਾਂ ਜਿਹੜਾ ਸਾਡਾ ਉਹ ਇਜਾਜ਼ਤ ਨਹੀਂ ਦੇ ਰਿਹਾ ਕਿ ਹੋਰ ਅਸੀਂ ਲੰਬੀਆਂ ਗੱਲਾਂ ਕਰੀਏ ਜਾਂ ਹੋਰ ਖੱਤ ਪੜ੍ਹੀਏ ਅਤੇ ਇੱਕ ਹੋਰ ਗੀਤ ਸੁਣਾਈਏ। ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮਾਂ ਕਿਸੇ ਦੇ ਇੰਤਜ਼ਾਰ ਨਹੀਂ ਕਰਦਾ। ਲੇਕਿਨ ਇਹ ਹੈ ਵੀ ਚਲੋ ਇੱਕ ਖੱਤ 'ਚ ਪੜ੍ਹ ਹੋਵੇ ਤਾਂ ਆਪਾਂ ਪੜ੍ਹ ਲੈਂਦੇ, ਚਕਲਾ ਬਾਜ਼ਾਰ ਤੋਂ ਸਮਾਣਾ ਤੋਂ ਬਾਜ਼ਾਰ ਖਾਤਾ ਜੀ ਸਾਡੇ ਕੋਲ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ ਉਹਨਾਂ ਦਾ ਖਾਤਾ ਜੀ। ਅਗਲਾ ਹੈਗਾ ਜੀ ਖੱਤ ਸਾਡੇ ਕੋਲ ਅਤਾਪੁਰ ਕਲੋਨੀਆ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ ਉਹਨਾਂ ਦਾ ਖਾਤਾ ਜੀ। ਲੇਕਿਨ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਸਾਨੂੰ ਤੁਹਾਡੇ ਕੋਲ ਇਜਾਜ਼ਤ ਲੈਣੀ ਪਏਗੀ। ਕੱਲ੍ਹ ਨੂੰ ਫਿਰ ਇਹ ਖਤਾਂ ਦਾ ਸਿਲਸਿਲਾ ਜਾਰੀ ਰਹੇਗਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ, ਅਤੇ ਤਦ ਤੱਕ ਲਈ ਸ਼ੋਭਾ ਗਹੀ ਨੂੰ ਇਜਾਜ਼ਤ ਦਿਓ, ਨਮਸਕਾਰ, ਅਤੇ ਅਗਲੇ ਪ੍ਰੋਗਰਾਮ ਦਾ ਇੰਤਜ਼ਾਰ ਕਰੋ।
1: 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ, ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਅਤੇ ਹੁਣ ਸਾਡੀ ਦੂਜੀ ਸਭਾ ਦੇ ਪ੍ਰੋਗਰਾਮ ਸ਼ੁਰੂ ਹੁੰਦੇ ਨੇ। ਆ ਹੁਣ ਸੁਣਦੇ ਹਾਂ ਸਭ ਤੋਂ ਪਹਿਲਾਂ ਹੁਣ ਤੱਕ ਦੀਆਂ ਮੁੱਖ

ਉਹਨਾਂ ਸ੍ਰੀ ਦੇਵੀ ਤਲਾਬ ਮੰਦਰ ਕੰਪਲੈਕਸ 'ਚ ਸਥਿਤ 200 ਸਾਲ ਪੁਰਾਣੇ ਤ੍ਰਿਪੁਰ ਮਾਲਿਨੀ ਮੰਦਰ ਵਿੱਚ ਮੱਥਾ ਟੇਕਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿੱਚ ਵਪਾਰ ਅਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਘੋਗ ਕਰਨ ਅਤੇ ਦੁਵੱਲੇ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸਰਕਾਰ ਨੇ ਮੁਸਾਫਿਰਮਾਨਾਂ ਲਈ ਨਵੇਂ ਕਾਰਪੋਰੇਟ ਔਸਤ ਇੰਧਨ ਇਕਾਨਮੀ CAFE ਨਿਯਮਾਂ ਨੂੰ ਨੋਟੀਫਾਈ ਕੀਤਾ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇੱਕ ਸਹੀ ਅਤੇ ਅਪਡੇਟ ਕੀਤੀ ਵੋਟਰ ਸੂਚੀ ਲੋਕਤੰਤਰ ਦੀ ਆਤਮਾ ਏ। ਪੰਜਾਬ ਪੁਲਿਸ ਨੇ ਕੱਲ੍ਹ ਤੋਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ 2 ਵੱਖ ਵੱਖ ਕਾਰਵਾਈਆਂ ਵਿੱਚ ਇੱਕ ਜੋੜੇ ਸਮੇਤ 8 ਵਿਅਕਤੀਆਂ ਨੂੰ ਅਤਿਆਧੁਨਿਕ ਅਸਲਾਲਟ ਰਾਈਫਲਾਂ, ਪਿਸਤੌਲਾਂ, ਜ਼ਿੰਦਾ ਕਾਰਤੂਸ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕੱਲ੍ਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵੇਅਰ ਹਾਊਸ ਦੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਬਾਰੀਕੀ ਨਾਲ ਜਾਂਚ ਕੀਤੀ। ਮਰਦਮਸ਼ੁਮਾਰੀ 2027 ਦੇ ਦੂਜੇ ਗੇੜ ਆਬਾਦੀ ਗਣਨਾ ਸੰਬੰਧੀ ਜ਼ਿਲ੍ਹੇ ਵਿੱਚ ਫੀਲਡ ਟ੍ਰੇਨਰਾਂ ਨੂੰ 3 ਰੋਜ਼ਾ ਸਿਖਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਲਾਉਣ ਦੀ ਕੋਈ ਫੌਰੀ ਯੋਜਨਾ ਨਹੀਂ ਹੈ ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਤੇ ਆਓ ਸੁਣਦੇ ਹਾਂ ਸਦਾ ਬਹਾਰ ਗੀਤ ਤੇ ਸਭ ਤੋਂ ਪਹਿਲਾਂ ਸੁਣਾ ਰਹੇ ਹਾਂ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਇਹ ਗੀਤ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਤਾਂ ਜੋ ਪ੍ਰਭੂ ਨੇ ਚਾਰੇ ਦਿਸ਼ਾਵਾਂ ਵਿੱਚ ਆਪਣੀ ਤਾਕਤ ਦਾ ਪਸਾਰਾ ਕੀਤਾ ਹੋਇਆ ਹੈ ਅਤੇ ਉਸਨੇ ਮੇਰੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਉਸ ਪਰਮਾਤਮਾ ਨੇ ਮੇਰੇ ਵੱਲ ਮਿਹਰ ਦੀ ਨਜ਼ਰ ਨਾਲ ਵੇਖਿਆ ਹੈ ਅਤੇ ਆਪਣੇ ਸੇਵਕ ਦੇ ਸਾਰੇ ਦੁੱਖ ਦਰਦ ਦੂਰ ਕਰ ਦਿੱਤੇ ਹਨ। ਹਰ ਜਨ ਰਾਖੇ ਗੁਰੂ ਗੋਬਿੰਦ। ਗੁਰੂ ਗੋਬਿੰਦ ਨੇ ਆਪਣੇ ਸੇਵਕਾਂ ਦੀ ਹਮੇਸ਼ਾ ਰੱਖਿਆ ਕੀਤੀ ਹੈ। ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸੰਦ ਰਹਾਓ। ਰਹਾਓ ਠਹਿਰਾਓ ਹੈ ਕੇਂਦਰੀ ਭਾਵ ਹੈ। ਉਸ ਦਿਆਲੂ ਅਤੇ ਬਖਸ਼ਣਹਾਰ ਪ੍ਰਭੂ ਨੇ ਆਪਣੇ ਸੇਵਕ ਨੂੰ ਗਲ ਨਾਲ ਲਾ ਕੇ ਉਸੇ ਸਾਰੇ ਔਗੁਣ ਪਾਪ ਅਤੇ ਗਲਤੀਆਂ ਮਿਟਾ ਦਿੱਤੇ ਹਨ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪ੍ਰਭੂ ਦਾ ਸੇਵਕ ਆਪਣੇ ਮਾਲਕ ਠਾਕੁਰ ਤੋਂ ਜੋ ਕੁਛ ਵੀ ਮੰਗਦਾ ਹੈ ਪ੍ਰਭੂ ਉਸਨੂੰ ਉਹੀ ਕੁਛ ਬਖਸ਼ ਦਿੰਦਾ ਹੈ। ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਹੇ ਨਾਨਕ, ਪ੍ਰਭੂ ਦਾ ਦਾਸ ਆਪਣੇ ਮੂੰਹੋਂ ਜੋ ਵੀ ਬਚਨ ਬੋਲਦਾ ਹੈ ਉਹ ਇੱਥੇ ਇਸ ਲੋਕ ਵਿੱਚ ਅਤੇ ਉੱਥੇ ਪਰਲੋਕ ਵਿੱਚ ਪੂਰਾ ਹੁੰਦਾ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ ਅਤੇ ਉਸ ਦੀ ਤਾਕਤ ਹਰ ਪਾਸੇ ਫੈਲੀ ਹੋਈ ਹੈ। ਜਦੋਂ ਉਹ ਆਪਣੇ ਸੇਵਕ 'ਤੇ ਕਿਰਪਾ ਕਰਦਾ ਹੈ ਤਾਂ ਉਸਦੇ ਸਿਰ 'ਤੇ ਆਪਣਾ ਹੱਥ ਰੱਖਦਾ ਹੈ ਅਤੇ ਉਸਨੂੰ ਗਲ ਨਾਲ ਲਗਾ ਕੇ ਉਸਦੇ ਸਾਰੇ ਗੁਨਾਹ ਮਾਫ ਕਰ ਦਿੰਦਾ ਹੈ। ਪਰਮਾਤਮਾ ਆਪਣੇ ਭਗਤਾਂ ਦੀ ਹਰ ਅਰਦਾਸ ਪੂਰੀ ਕਰਦਾ ਹੈ ਅਤੇ ਭਗਤ ਦੇ ਮੂੰਹੋਂ ਨਿਕਲੇ ਹੋਏ ਬਚਨ ਇਸ ਲੋਕ ਅਤੇ ਪਰਲੋਕ ਦੋਵਾਂ ਥਾਵਾਂ 'ਤੇ ਸੱਚੇ ਸਾਬਿਤ ਹੁੰਦੇ ਹਨ। ਇਹ ਸ਼ਬਦ ਸਾਨੂੰ ਪਰਮਾਤਮਾ ਦੀ ਸ਼ਰਨ ਵਿੱਚ ਰਹਿਣ ਅਤੇ ਉਸ ਦੀ ਰਜ਼ਾ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਇਸ ਸ਼ਬਦ ਦੇ ਅਰਥਾਂ ਅਤੇ ਭਾਵਨਾਵਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਦਰਸਾਉਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੇ ਅਨੰਦ ਸੇਵਕ ਭਾਈ ਮਨਜੀ ਦੀ ਇੱਕ ਬਹੁਤ ਹੀ ਪਿਆਰੀ ਇਤਿਹਾਸਿਕ ਘਟਨਾ ਹੈ। ਇਹ ਸਾਖੀ ਦੱਸਦੀ ਹੈ ਕਿ ਕਿਵੇਂ ਗੁਰੂ ਪਾਤਸ਼ਾਹ ਆਪਣੇ ਸੇਵਕ 'ਤੇ ਔਗੁਣ ਬਖਸ਼ ਕੇ ਉਸਨੂੰ ਗਲ ਨਾਲ ਲਾਉਂਦੇ ਹਨ ਅਤੇ ਸਿੱਖ ਜੋ ਵੀ ਮੰਗਦਾ ਹੈ ਉਹ ਪੂਰਾ ਕਰਦੇ ਹਨ। ਭਾਈ ਮੰਜਰੀ, ਜਿਨ੍ਹਾਂ ਦਾ ਪਹਿਲਾ ਨਾਮ ਤੀਰਥਾ ਸੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਸਿੱਖੀ ਧਾਰਨ ਕਰ ਲਈ। ਭਾਈ ਮੰਜਰੀ ਰੋਜ਼ਾਨਾ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦੇ ਸਨ ਤਾਂ ਜੋ ਗੁਰੂ ਕਾ ਲੰਗਰ ਅਤੁੱਟ ਚੱਲ ਸਕੇ। ਇੱਕ ਦਿਨ ਭਾਈ ਮੰਜਰੀ ਜੰਗਲ ਵਿੱਚੋਂ ਲੰਗਰ ਲਈ ਲੱਕੜਾਂ ਦਾ ਭਾਰ ਸਿਰ 'ਤੇ ਚੁੱਕ ਕੇ ਵਾਪਸ ਆ ਰਹੇ ਸਨ ਕਿ ਅਚਾਨਕ ਬਹੁਤ ਤੇਜ਼ ਹਨੇਰੀ ਅਤੇ ਤੂਫਾਨ ਆ ਗਿਆ। ਹਨੇਰਾ ਹੋਣ ਕਾਰਨ ਉਹਨਾਂ ਨੂੰ ਰਸਤਾ ਨਜ਼ਰ ਨਹੀਂ ਆਇਆ ਅਤੇ ਉਹ ਰਸਤੇ ਵਿੱਚ ਪੈਂਦੇ ਇੱਕ ਸੁੱਕੇ ਖੂਹ ਵਿੱਚ ਡਿੱਗ ਪਏ। ਡਿੱਗਣ ਦੇ ਬਾਵਜੂਦ ਵੀ ਭਾਈ ਮੰਜਰੀ ਨੇ ਲੱਕੜਾਂ ਦਾ ਪਾਰ ਹੇਠਾਂ ਨਹੀਂ ਰੱਖਿਆ। ਉਹਨਾਂ ਸੋਚਿਆ ਕਿ ਜੇਕਰ ਲੱਕੜਾਂ ਖੂਹ ਦੇ ਪਾਣੀ ਜਾਂ ਚਿੱਕੜ ਵਿੱਚ ਭਿੱਜ ਗਈਆਂ ਤਾਂ ਗੁਰੂ ਕੇ ਲੰਗਰ ਵਿੱਚ ਅੱਗ ਕਿਵੇਂ ਬਲੇਗੀ। ਉਹ ਸਾਰੀ ਰਾਤ ਖੂਹ ਵਿੱਚ ਸਿਰ 'ਤੇ ਲੱਕੜਾਂ ਚੁੱਕੀ ਗੁਰਬਾਣੀ ਦਾ ਜਾਪ ਕਰਦੇ ਹੋਏ ਖੜ੍ਹੇ ਰਹੇ। ਅਗਲੀ ਸਵੇਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਾ ਤਾਂ ਉਹ ਆਪ ਕੁਛ ਸਿੱਖਾਂ ਨੂੰ ਨਾਲ ਲੈ ਕੇ ਉਸ ਖੂਹ 'ਤੇ ਪਹੁੰਚੇ। ਖੂਹ ਵਿੱਚ ਰੱਸਾ ਲਮਕਾਇਆ ਗਿਆ ਅਤੇ ਭਾਈ ਮਨ ਜੀ ਨੂੰ ਬਾਹਰ ਆਉਣ ਲਈ ਕਿਹਾ ਗਿਆ, ਪਰ ਭਾਈ ਮੰਜ ਜੀ ਨੇ ਪਹਿਲਾਂ ਲੱਕੜਾਂ ਬਾਹਰ ਕਢਵਾਈਆਂ ਤਾਂ ਜੋ ਲੰਗਰ ਦੀ ਸੇਵਾ ਵਿੱਚ ਵਿਘਨ ਨਾ ਪਵੇ ਅਤੇ ਫਿਰ ਆਪ ਬਾਹਰ ਆਏ। ਜਦੋਂ ਭਾਈ ਮੰਜ ਜੀ ਖੂਹ ਵਿੱਚੋਂ ਬਾਹਰ ਆਏ ਤਾਂ ਉਹਨਾਂ ਦੇ ਕੱਪੜੇ ਚਿੱਕੜ ਨਾਲ ਲਿਬੜੇ ਹੋਏ ਸਨ, ਪਰ ਗੁਰੂ ਅਰਜਨ ਦੇਵ ਜੀ ਨੇ ਉਸੇ ਵੇਲੇ ਅੱਗੇ ਵਧ ਕੇ ਭਾਈ ਮਨ ਜੀ ਨੂੰ ਆਪਣੇ ਗਲ ਨਾਲ ਲਾ ਲਿਆ। ਗੁਰੂ ਜੀ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਅਤੇ ਪ੍ਰਸੰਨ ਹੋ ਕੇ

0: ਠੀਕ ਹੈ। ਹਾਂ ਭਾਈ ਮੰਝ ਜੀ, ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ, ਜੋ ਮੰਗਣਾ ਹੈ ਮੰਗ ਲਓ। ਭਾਈ ਮੰਝ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਮੇਰਾ ਸਿਦਕ ਨਾ ਡੋਲੇ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਅਤੇ ਮੇਰੇ ਪਰਿਵਾਰ ਨੂੰ ਗੁਰਸਿੱਖੀ ਵਾਲਾ ਜੀਵਨ ਦਿਓ। ਗੁਰੂ ਸਾਹਿਬ ਜੀ ਨੇ ਭਾਈ ਮੰਝ ਜੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਅਤੇ ਉਹਨਾਂ ਨੂੰ ਇਹ ਵਰ ਬਖਸ਼ਿਸ਼ ਕੀਤਾ। ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ, ਜਗ ਲੰਘਣ ਹਾਰਾ, ਕੰਠ ਲਾਏ ਅਵਗੁਣ ਸਭ ਮੇਟੇ। ਜਿਵੇਂ ਗੁਰੂ ਸਾਹਿਬ ਜੀ ਨੇ ਚਿੱਕੜ ਨਾਲ ਲਿਬੜੇ ਹੋਏ ਭਾਈ ਮੰਝ ਜੀ ਨੂੰ ਗਲ ਨਾਲ ਲਾ ਕੇ ਨਿਵਾਜਿਆ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਭਾਈ ਮੰਝ ਜੀ ਨੇ ਸਿੱਖੀ ਸਿਦਕ ਮੰਗਿਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਜਗਤ ਦਾ ਉਧਾਰ ਕਰਨ ਵਾਲਾ ਬੋਹਿਥਾ ਬਣਾ ਦਿੱਤਾ। ਦਾਸ ਕਾ ਦੁੱਖ ਵਿਦਾਰਿਓ, ਪ੍ਰਭੂ ਨੇ ਹਨੇਰੀ ਤੂਫਾਨ ਅਤੇ ਖੂਹ ਦੇ ਦੁੱਖਾਂ ਤੋਂ ਆਪਣੇ ਦਾਸ ਦੀ ਰੱਖਿਆ ਕੀਤੀ। ਜਦੋਂ ਅਸੀਂ ਸੱਚੇ ਦਿਲੋਂ ਪਰਮਾਤਮਾ ਦੇ ਲੜ ਲੱਗਦੇ ਹਾਂ ਤਾਂ ਉਹ ਹਰ ਮੁਸੀਬਤ ਵਿੱਚ ਸਾਡੀ ਰਾਖੀ ਕਰਦਾ ਹੈ ਅਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਵਡਿਆਈ ਬਖਸ਼ਦਾ ਹੈ।
1: ਚਤੁਰ ਦਿਸਾ ਕੀਨੂ ਬਲ ਆਪਣਾ ਸਿਰ ਉੱਪਰ ਕਰਤਾ ਰਿਓ। ਇਹ ਵਾਰਤਾ ਸੁਣਾ ਰਹੇ ਸਨ ਬੀਬੀ ਸੰਦੀਪ ਕੌਰ। ਵਡਹੰਸ ਕੀ ਵਾਰ ਸਿਰਲੇਖ ਅਧੀਨ ਉਚਾਰਿਤ ਬਾਣੀ ਦੀ ਪੰਜਵੀਂ ਪੌੜੀ ਵਿੱਚ ਫਰਮਾਨ ਹੈ ਕਿ ਮੈਂ ਵਾਰੇ ਵਾਰੇ ਹਾਂ ਉਸ ਸੱਚੇ ਗੁਰੂ ਤੋਂ ਜਿਸਨੇ ਕਰਤੇ ਕੀ ਬਾਤ ਸੁਣਾਈ ਹੈ, ਉਸ ਗੁਰੂ ਤੋਂ ਸਦਾ ਬਲਿਹਾਰ ਹਾਂ ਜਿਸਨੇ ਪ੍ਰਭੂ ਦੀ ਭਗਤੀ ਦੀ ਸੋਝੀ ਬਖਸ਼ੀ ਹੈ। ਉਹ ਪਿਆਰਾ ਸੱਚਾ ਗੁਰੂ ਸਦਾ ਮੇਰੇ ਅੰਗ ਸੰਗ ਹੈ, ਜੋ ਸਭਨੀ ਥਾਈਂ ਮੈਨੂੰ ਵਿਕਾਰਾਂ ਤੋਂ ਛੁਡਾ ਲੈਂਦਾ ਹੈ। ਇੱਥੋਂ ਤੱਕ ਗੁਰੂ ਦੀ ਨਿਕਟਤਾ ਹੈ। ਉਸ ਗੁਰੂ ਨੂੰ ਸ਼ਾਬਾਸ਼ ਹੈ ਜਿਸਨੇ ਮੈਨੂੰ ਪਰਮਾਤਮਾ ਦੀ ਸੋਝੀ ਬਖਸ਼ੀ ਹੈ। ਜਿਸ ਗੁਰੂ ਨੇ ਮੈਨੂੰ ਰੱਬੀ ਨਾਮ ਦੀ ਦਾਤ ਦੇ ਕੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ। ਦਾਸ ਐਸੇ ਗੁਰੂ ਤੋਂ ਵਾਰਨੇ ਹੈ, ਬਲਿਹਾਰਨੇ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲੈ ਛੁਡਾਈ। ਤਿਸ ਗੁਰੂ ਕੋ ਸਾਬਾਸ ਹੈ, ਜਿਨ ਹਰ ਹਰ ਸੋਝੀ ਪਾਈ। ਸਰਵਣ ਕਰਦੇ ਹਾਂ ਭਾਈ ਲਖਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTI ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਏ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਸੁਣੋਗੇ ਕੰਮ ਦੀਆਂ ਗੱਲਾਂ, ਮੇਰੀ ਖੇਤੀ, ਝੋਨੇ ਦੀ ਪਰਾਲੀ ਸਾਂਭਣ ਲਈ ਮਸ਼ੀਨਾਂ ਤੇ ਗੱਲਬਾਤ ਕਰਨਗੇ ਡਾਕਟਰ ਅਪੂਰ ਪ੍ਰਕਾਸ਼। ਇਸ ਤੋਂ ਇਲਾਵਾ ਕੱਲ ਦੇ ਪ੍ਰੋਗਰਾਮ ਤੇ ਮੌਸਮ ਦੇ ਹਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ। ਜਨ ਸੇਵਾ ਸੇ ਦੇਸ਼ ਸੇਵਾ ਦਾ ਪ੍ਰਸਾਰਣ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ 7:10 ਤੇ। 7:45 ਤੇ ਤੁਸੀਂ ਸੁਣੋਗੇ ਪੰਜਾਬੀ ਵਾਰਤਾ, ਕਵਿਤਾ ਵਿੱਚ ਨਾਰੀ ਸੰਵੇਦਨਾ। ਇਸ ਤੇ ਗੱਲਬਾਤ ਕਰਨਗੇ ਕਮਲਜੀਤ ਕੌਰ।

8 बजे कुछ हिंदी गीत सुनोगे, 8:10 ते तो ही सुनोगे आकाशवाणी पटियाला तो जन सेवा तो देश सेवा प्रधानमंत्री उज्ज्वला योजना। ਵਿਵਿਆ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਦਾ ਪ੍ਰਸਾਰਣ ਸੁਣੋਗੇ ਦਿੱਲੀ ਕੇਂਦਰ ਤੋਂ ਰਾਤ 10 ਵਜੇ, ਤੁਹਾਡੀ ਫਰਮਾਇਸ਼ ਸੁਣੋਗੇ 10:20 ਤੇ। ਸੁਣੋਗੇ ਪ੍ਰਾਦੇਸ਼ਿਕ ਖਬਰਾਂ, 8:30 ਸੁਣੋਗੇ ਪੰਜਾਬੀ 'ਚ ਖਬਰਾਂ, 8:45 ਤੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ, 9 ਨਿਊਜ਼ ਐਟ 9, 9:15 ਸਪੋਟਲਾਈਟ, ਦਿੱਲੀ ਕੇਂਦਰ ਤੋਂ 9:30 ਸੁਣੋਗੇ ਚਰਚਾ ਕਾ ਵਿਸ਼ੇ, ਰਾਤ 11 ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ, 11:05 ਤੇ ਅੰਗਰੇਜ਼ੀ 'ਚ ਸਮਾਚਾਰ। ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦੇਸ਼ ਗਾਨ।

0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਦੇਸ਼ ਗਾਨ, ਵੇਲੇ ਛੋਟੇ ਜਿਹੇ ਅੰਤਰਾਲ ਦਾ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਦੇਸ਼ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTA ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:20 ਹੋਣ ਵਾਲੇ ਨੇ, ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕੀਤਾ। ਕਿਹਾ 2029 ਦੀ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਕੱਲ੍ਹ ਤੋਂ ਸ਼ੁਰੂ ਹੋਏਗੀ। ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 13 ਟਨ ਤੋਂ ਵੱਧ ਕੂੜਾ ਚੁੱਕਿਆ ਗਿਆ। ਵਧੀਆ ਕਾਰਗੁਜ਼ਾਰੀ ਵਾਲੀਆਂ ਸੰਸਥਾਵਾਂ ਨੂੰ ਕੀਤਾ ਗਿਆ ਸਨਮਾਨਿਤ। PSPCL ਵੱਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਦੇ ਅਣਅਧਿਕਾਰਤ ਵਾਧੂ ਲੋਡ ਨੂੰ ਨਿਯਮਿਤ ਕਰਨ ਲਈ ਵਲੰਟਰੀ ਡਿਸਕਲੋਜ਼ਰ ਯੋਜਨਾ ਲਾਗੂ ਕੀਤੀ ਗਈ। ਭਾਰਤ ਨੇ ਅੱਜ ਜਾਪਾਨ ਏਸ਼ੀਆਈ ਖੇਡਾਂ ਵਿੱਚ ਤੀਰਅੰਦਾਜ਼ੀ 'ਚ 3 ਅਤੇ ਨਿਸ਼ਾਨੇਬਾਜ਼ੀ ਵਿੱਚ 1 ਸੋਨੇ ਦੇ ਤਮਗੇ ਸਮੇਤ ਸੋਨੇ ਦੇ ਕੁੱਲ 4 ਤਮਗੇ ਜਿੱਤੇ ਅਤੇ ਮਰਦਾਂ ਦੇ ਕ੍ਰਿਕਟ ਵਿੱਚ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਵੈਸਟ ਇੰਡੀਜ਼ ਨੇ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰੱਖਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਸਾਲ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਅੱਜ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਲੋਕਾਂ ਨੂੰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ BJP ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਭਾਵੇਂ ਉਹ ਕਿਸਾਨਾਂ, ਉਦਯੋਗਾਂ, ਕਾਨੂੰਨ ਵਿਵਸਥਾ ਜਾਂ ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੋਣ, ਪਰ ਪਾਰਟੀ ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੂਬੇ ਨੂੰ ਨਸ਼ਿਆਂ ਦੇ ਖਤਰੇ ਤੋਂ ਮੁਕਤ ਕਰਨ ਦੇ ਮੁੱਦੇ 'ਤੇ ਲੜੇਗੀ। ਉਹਨਾਂ ਵਾਅਦਾ ਕੀਤਾ ਕਿ 2029 ਦੇ ਅਖੀਰ ਤੱਕ ਸੂਬੇ 'ਚ ਇੱਕ ਵੀ ਚਿੱਟਾ ਤਸਕਰ ਨਹੀਂ ਬਚੇਗਾ।
1: किसानों के मुद्दे हैं, इंडस्ट्री के मुद्दे हैं, कानून और व्यवस्था के मुद्दे हैं, महिला सुरक्षा का मुद्दा है, मगर आने वाला चुनाव भारतीय जनता पार्टी केवल और केवल नशा मुक्त पंजाब के मुद्दे पर लड़ने वाली है। नशा मुक्त पंजाब, और आज यहाँ से मैं पंजाब की माताओं को और पंजाब के युवा को वादा कर जाता हूँ, इस चुनाव में भाजपा का समर्थन करिए। 31 दिसंबर 2029 से पहले हम पंजाब को चट्टे के व्यापार से मुक्त कर देंगे।
0: BJP ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਵੀ ਇਸ ਮੌਕੇ ਤੇ ਮੌਜੂਦ ਰਹੇ। ਉਹਨਾਂ ਕਿਹਾ ਕਿ BJP ਆਪਣੇ ਵਾਅਦੇ ਪੂਰੇ ਕਰਦੀ ਹੈ ਤੇ ਕਸ਼ਮੀਰ ਉੱਤਰ ਪੂਰਬੀ ਰਾਜਾਂ ਦੀ ਮਿਸਾਲ

0: ਦਿੱਤੀ ਜਿਨ੍ਹਾਂ ਨੂੰ ਦਹਿਸ਼ਤਗਰਦੀ ਮੁਕਤ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ ਨਕਸਲਵਾਦ ਵੀ ਖਤਮ ਹੋ ਗਿਆ ਤੇ ਹੁਣ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਵਾਰੀ ਹੈ। ਪੰਜਾਬ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਊਧਮ ਸਿੰਘ ਅਤੇ ਦੇਸ਼ ਦੇ ਆਜ਼ਾਦੀ ਸੰਗਰਾਮ ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਸੂਬਾ ਕਦੇ ਬਹਾਦਰੀ, ਖੇਤੀਬਾੜੀ ਤੇ ਖੁਸ਼ਹਾਲੀ ਲਈ ਜਾਣਿਆ ਜਾਂਦਾ ਸੀ, ਹੁਣ ਲਗਾਤਾਰ ਵੱਧ ਰਹੇ ਨਸ਼ਿਆਂ ਦੇ ਖਤਰੇ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖਤਰੇ 'ਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ।
1: ਭਾਈਓ ਬਹਿਣੋ, ਭਾਰਤੀ ਜਨਤਾ ਪਾਰਟੀ

0: की वित्तीय हालत को ठीक भी करेंगे, युवाओं को रोजगारी देंगे, मगर ये किसी के लिए हमें वोट मत देना भाई, ये सभी चीजों का कोई उपयोग नहीं है। भारतीय जनता पार्टी को पंजाब में वोट देना है केवल और केवल नशा मुक्त पंजाब के लिए वोट देना है।
1: ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਲ 2022 'ਚ ਪੰਜਾਬ ਨੂੰ 3 ਮਹੀਨਿਆਂ ਦੇ ਅੰਦਰ ਨਸ਼ਾ ਮੁਕਤ ਕਰਨ ਦਾ ਐਲਾਨ ਕਰਨ ਦੇ ਬਾਵਜੂਦ ਆਪਣਾ ਵਾਅਦਾ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਉਹਨਾਂ ਨਸ਼ਾ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪਣੇ ਨਜ਼ਦੀਕੀ ਅਤੇ ਪਿਆਰੇ ਗੁਆ ਦਿੱਤੇ ਨੇ ਅਤੇ ਭਰੋਸਾ ਦਿੱਤਾ ਕਿ ਪਾਰਟੀ ਦੇ ਸੱਤਾ 'ਚ ਆਉਣ 'ਤੇ ਨਸ਼ੇ ਵੇਚਣ ਵਾਲੇ ਹਰ ਇੱਕ ਵਿਅਕਤੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਏਗਾ। ਗ੍ਰਹਿ ਮੰਤਰੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸਤਿਕਾਰ ਨਾਲ ਯਾਦ ਕੀਤਾ, ਜਿਨ੍ਹਾਂ ਨੇ ਹਿੰਦੂਆਂ ਨੂੰ ਬਚਾਉਣ ਅਤੇ ਦੇਸ਼ ਨੂੰ ਮੁਗਲਾਂ ਤੋਂ ਸੁਰੱਖਿਅਤ ਕਰਨ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਇਤਿਹਾਸਕ 200 ਸਾਲ ਪੁਰਾਣੇ ਤ੍ਰਿਪੁਰਾ ਮਾਲਿਨੀ ਤੀਰਥ ਸਥਾਨ 'ਤੇ ਮੱਥਾ ਟੇਕਿਆ। ਸ਼੍ਰੀ ਸ਼ਾਹ ਨੇ 13 ਦਿਨਾਂ ਲੰਬੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ 'ਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ, ਜੋ ਸਾਰੇ 117 ਵਿਧਾਨ ਸਭਾ ਹਲਕਿਆਂ 'ਚ 4000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਜਲੰਧਰ ਵਿਖੇ ਸਮਾਪਤ ਹੋਈਆਂ ਨੇ। ਇਹ ਯਾਤਰਾਵਾਂ ਬੀਜੇਪੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਪੰਜਾਬ 'ਚ ਨਸ਼ਿਆਂ ਖਿਲਾਫ ਲੜਾਈ ਨੂੰ ਲੋਕ ਲਹਿਰ 'ਚ ਬਦਲਣ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਸਨ। ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਕੱਲ੍ਹ 1 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ, ਜਿਸ ਲਈ ਸਰਕਾਰ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਇਸ ਵਾਰ ਕੇਂਦਰੀ ਪੂਲ ਲਈ 180 ਲੱਖ ਮੀਟ੍ਰਿਕ ਟਨ ਦੀ ਖਰੀਦ ਕਰੇਗਾ।
2: ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਸ ਵਾਰ ਝੋਨੇ ਦੀ ਫਸਲ ਬੜੀ ਸਾਫ ਸੁਥਰੀ ਹੈ, ਦਾਣਾ ਬਹੁਤ ਪਿਆਰਾ ਔਰ ਬੰਪਰ ਫਸਲ ਆਉਣ ਦੀ ਸੰਭਾਵਨਾ। ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ 180 ਲੱਖ ਮੈਟ੍ਰਿਕ ਟਨ ਦਾ, ਜਿਹੜਾ ਬਾਰਦਾਨਾ ਸਾਨੂੰ ਚਾਹੀਦਾ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਪੂਰਾ, ਔਰ CCL 42,786 ਕਰੋੜ ਰੁਪਇਆ ਉਹ ਵੀ ਸਾਨੂੰ ਮਿਲ ਗਿਆ RBI ਵੱਲੋਂ। ਤੇ ਨਾਲ ਜਿਹੜਾ ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦੇਸ਼ ਹੈ ਕਿ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਔਰ ਖਰੀਦਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਤੁਹਾਡੇ ਖਾਤੇ 'ਚ ਪੇਮੈਂਟ ਜਾਵੇ, ਪੈਸੇ ਜਾਣ, ਇਹ ਵੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @RNU ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਰਹੇ ਨੇ ਅਤੇ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਅਤੇ ਸਿਲਸਿਲਾ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਤਬਦੀਲੀ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਦ੍ਰਿਸ਼ਟੀਕੋਣ ਨੂੰ ਸਵੱਛ ਭਾਰਤ ਮਿਸ਼ਨ ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
3: 2014 ਵਿੱਚ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਨੇ ਸਵੱਛਤਾ ਨੂੰ ਦੇਸ਼ ਵਿਆਪੀ ਜਨ ਅੰਦੋਲਨ ਵਿੱਚ ਬਦਲ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ, ਸਨਮਾਨ ਅਤੇ ਲੋਕਾਂ ਦੀ ਸੋਚ ਵਿੱਚ ਬਦਲਾਅ ਨੂੰ ਇਸ ਮੁਹਿੰਮ ਦਾ ਮੁੱਖ ਹਿੱਸਾ ਬਣਾਇਆ। ਇਸ ਤਹਿਤ 12 ਕਰੋੜ ਤੋਂ ਵੱਧ ਘਰਾਂ ਵਿੱਚ ਪਖਾਨੇ ਬਣਾਏ ਗਏ ਅਤੇ 2019 ਤੱਕ ਭਾਰਤ ਦੇ ਪਿੰਡਾਂ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਐਲਾਨਿਆ ਗਿਆ। ਇਸ ਮੁਹਿੰਮ ਦਾ ਉਦੇਸ਼ ਸਿਰਫ ਪਖਾਨੇ ਬਣਾਉਣ ਤੱਕ ਹੀ ਸੀਮਿਤ ਨਹੀਂ ਸੀ। 2024 ਦੇ ਇੱਕ ਅਧਿਐਨ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪਖਾਨਿਆਂ ਦੀ ਸਹੂਲਤ ਵੱਧ ਸੀ ਉੱਥੇ ਛੋਟੇ ਬੱਚਿਆਂ ਦੀ ਮੌਤ ਦਰ ਵੀ ਘੱਟ ਰਹੀ। ਇਸ ਤੋਂ ਇਲਾਵਾ ਸਵੱਛਤਾ ਵਿੱਚ ਸੁਧਾਰ ਨਾਲ ਹਰ ਸਾਲ ਕਰੀਬ 70,000 ਬੱਚਿਆਂ ਦੀਆਂ ਜਾਨਾਂ ਬਚਾਉਣ ਵਿੱਚ ਵੀ ਮਦਦ ਮਿਲ ਸਕੀ। ਸਵੱਛਤਾ ਸਰਵੇਖਣ ਨੇ ਵੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਫਾਈ ਲਈ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ ਅਤੇ ਸ਼ਹਿਰਾਂ ਨੂੰ ਸਵੱਛਤਾ, ਕੂੜਾ ਪ੍ਰਬੰਧਨ ਅਤੇ ਲੋਕਾਂ ਦੀ ਹਿੱਸੇਦਾਰੀ ਦੇ ਆਧਾਰ ਤੇ ਦਰਜਾ ਦਿੱਤਾ ਜਾਣ ਲੱਗਾ। 2 ਅਕਤੂਬਰ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਝਾੜੂ ਚੁੱਕ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਹੋਰ ਲੋਕਾਂ ਨੂੰ ਵੀ ਇਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਸਵੱਛ ਭਾਰਤ ਮਿਸ਼ਨ ਨੇ ਸਵੱਛਤਾ ਨੂੰ ਸਿਰਫ ਪਖਾਨਿਆਂ ਤੱਕ ਸੀਮਿਤ ਨਾ ਰੱਖ ਕੇ ਸਿਹਤ, ਸਨਮਾਨ ਅਤੇ ਲੋਕਾਂ ਦੀ ਹਿੱਸੇਦਾਰੀ ਨਾਲ ਜੋੜਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਪਟਿਆਲਾ ਨੂੰ ਹੋਰ ਸਾਫ਼ ਸੁਥਰਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 2026 'ਚ ਸ਼ੁਰੂ ਕੀਤੀ ਗਈ ਲਗਾਤਾਰ ਸਫਾਈ ਮੁਹਿੰਮ ਮਿਸ਼ਨ ਕਲੀਨ ਪਟਿਆਲਾ ਦੇ 2 ਗੇੜ ਸਫਲਤਾਪੂਰਵਕ ਪੂਰੇ ਕਰ ਲਏ ਨੇ। ਪਟਿਆਲਾ ਵਿਖੇ ਅੱਜ ਇੱਕ ਸਮਾਗਮ ਦੌਰਾਨ ਚੇਅਰਪਰਸਨ ਰੀਨਾ ਗੁਪਤਾ ਅਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਡੈਸ਼ਬੋਰਡ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦੇ ਉਦੇਸ਼ ਨਾਲ ਪਲਾਸਟਿਕ ਮੁਕਤ ਲੰਚ ਮੁਹਿੰਮ ਵੀ ਸ਼ੁਰੂਆਤ ਕੀਤੀ ਗਈ। ਮਿਸ਼ਨ ਕਲੀਨ ਏਅਰ ਪਟਿਆਲਾ ਤਹਿਤ ਚਲਾਈ ਜਾ ਰਹੀ ਮੁਹਿੰਮ ਵਿੱਚ ਹੁਣ ਤੱਕ 50 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਦੇ ਅਣਅਧਿਕਾਰਤ ਵਾਧੂ ਲੋੜ ਨੂੰ ਨਿਯਮਿਤ ਕਰਨ ਲਈ ਵਲੰਟਰੀ ਡਿਸਕਲੋਜ਼ਰ ਸਕੀਮ VDS ਲਾਗੂ ਕੀਤੀ ਗਈ ਹੈ। ਇਹ ਯੋਜਨਾ 1 ਅਕਤੂਬਰ ਤੋਂ 45 ਦਿਨਾਂ ਵਾਸਤੇ ਲਾਗੂ ਰਹੇਗੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ PSPCL ਮੈਨੇਜਮੈਂਟ

0: ਵੱਲੋਂ ਜਾਰੀ ਕਮਰਸ਼ੀਅਲ ਸਰਕੂਲਰ ਮੁਤਾਬਕ ਇਹ ਯੋਜਨਾ 29 ਮਈ ਤੱਕ ਮੌਜੂਦ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਤੇ ਲਾਗੂ ਹੋਵੇਗੀ। ਮਰਦਾਂ ਦੇ ਕ੍ਰਿਕਟ ਵਿਚ 3 ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਵੈਸਟ ਇੰਡੀਜ਼ ਨੇ ਅੱਜ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰਖਿਐ। ਭਾਰਤ ਨੇ ਅੱਜ ਜਾਪਾਨ ਏਸ਼ੀਆਈ ਖੇਡਾਂ ਵਿਚ ਕੁੱਲ 4 ਸੋਨੇ ਦੇ ਤਮਗੇ ਜਿੱਤੇ ਨੇ, ਜਿਨ੍ਹਾਂ ਵਿਚ ਤੀਰਅੰਦਾਜ਼ੀ ਵਿਚ 3 ਤੇ ਨਿਸ਼ਾਨੇਬਾਜ਼ੀ ਵਿਚ 1 ਤਮਗਾ ਸ਼ਾਮਲ ਹੈ। ਤੀਰਅੰਦਾਜ਼ੀ ਵਿਚ ਸਾਹਿਲ ਜਾਧਵ, ਕੁਸ਼ਲ ਦਲਾਲ ਤੇ ਗਣੇਸ਼ ਮਣੀਰਤਨਮ ਦੀ ਮਰਦਾਂ ਦੀ ਕੰਪਾਊਂਡ ਟੀਮ ਨੇ ਫਾਈਨਲ ਵਿਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਤਰ੍ਹਾਂ ਜੋਤੀ ਸੁਰੇਖਾ, ਵੇਨਮ ਚਿਕਿਤਾ ਅਤੇ ਪ੍ਰਤੀਕਾ ਪ੍ਰਦੀਪ ਦੀ ਔਰਤਾਂ ਦੀ ਕੰਪਾਊਂਡ ਟੀਮ ਨੇ ਸੋਨੇ ਦਾ ਤਮਗਾ ਹਾਸਲ ਕੀਤਾ। ਭਾਰਤ 10 ਸੋਨੇ, 21 ਚਾਂਦੀ ਤੇ 28 ਕਾਂਸੀ ਦੇ ਤਮਗਿਆਂ ਸਮੇਤ ਕੁੱਲ 59 ਤਮਗਿਆਂ ਨਾਲ ਸੂਚੀ ਵਿਚ 7ਵੇਂ ਸਥਾਨ ਤੇ ਪਹੁੰਚ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਕੀਤਾ ਸੰਬੋਧਨ, ਕਿਹਾ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਕੱਲ੍ਹ ਤੋਂ ਹੋਵੇਗੀ ਸ਼ੁਰੂ, ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 3 ਟਨ ਤੋਂ ਵੱਧ ਕੂੜਾ ਚੁੱਕਿਆ ਗਿਆ ਅਤੇ ਮਰਦਾਂ ਦੇ ਕ੍ਰਿਕਟ ਵਿਚ 3 ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਵੈਸਟ ਇੰਡੀਜ਼ ਨੇ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
1: ਮੀਡੀਮੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ੇ ਦਿਹਾਤੀ ਪ੍ਰੋਗਰਾਮ।

0: ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ, ਖੜ ਗਏ ਤਾਂ ਸਲਾਹਾਂ ਮਿਲਣਗੀਆਂ। ਕਹਿੰਦਾ ਦੇ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ ਜਨਾਬ, ਹੀਰਿਆਂ ਤੋਂ ਮਹਿੰਗੀਆਂ ਦੁਆਵਾਂ ਮਿਲਣਗੀਆਂ।
1: ਵਾਹ ਵਾਹ ਵਾਹ।
0: ਸੋ ਦੇਖੋ
1: ਕਿੰਨੀ ਖੂਬਸੂਰਤ ਗੱਲ ਲਿਖੀ ਹੈ,
0: ਸਹੀ ਗੱਲ ਆ। ਸੋ ਇਸ ਕਰਕੇ ਦੁਆਵਾਂ ਲੈਣ ਦੀ ਕੋਸ਼ਿਸ਼ ਕਰੋ, ਕਿਸੇ ਦਾ ਮਨ ਨਾ ਦਿਖਾਓ। ਸੋ ਇੱਕ ਦੂਜੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰੋ।
1: ਬਿਲਕੁਲ ਬਿਲਕੁਲ। ਦੋ ਬੋਲ ਫਿਰ ਗਾਉਣ ਦੇ ਸੁਣਾਈਏ ਤੁਹਾਨੂੰ ਜੀ।
0: ਸੁਣਾ ਦਿਓ ਜੀ ਫਿਰ।

0: ਗੱਲ ਤਾਂ ਹੁੰਦੀ ਕਿ ਸ਼ਿੰਗਾਰਾ ਸਿੰਘ ਜੀ
1: ਜੀ
0: ਕਿ ਕਈ ਵਾਰ ਆਪਾਂ ਕੋਈ ਬ੍ਰਾਂਡ ਬਣਾਉਂਦੇ ਹਾਂ ਨਾ
1: ਜੀ
0: ਅਤੇ ਉਹ ਬੜਾ ਪਾਪੂਲਰ ਹੁੰਦਾ, ਮਕਬੂਲ ਹੋ ਜਾਂਦਾ।
1: ਹਾਂ ਸਹੀ ਗੱਲ,
0: ਜਿੱਦਾਂ ਹੁਣ ਸਾਡੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਆ ਕਿ ਵੋਕਲ ਫੋਰ ਲੋਕਲ।
1: ਹਾਂ ਸਹੀ ਗੱਲ,
0: ਯਾਨੀ ਕਿ ਜਾਂ ਫਿਰ ਜਿੱਦਾਂ ਦੇਖ ਲਓ ਵੀ ਵਨ ਡਿਸਟ੍ਰਿਕਟ ਵਨ ਪ੍ਰੋਡਕਟ, ਯਾਨੀ ਕਿ ਤੁਹਾਡੀ ਪਛਾਣ ਜਿਹੜੀ ਹੈਗੀ, ਤੁਹਾਡੀ ਜਗ੍ਹਾ ਦੀ ਪਛਾਣ, ਤੁਹਾਡੀ ਬਣਾਈ ਹੋਈ ਚੀਜ਼ ਹੋਣੀ ਚਾਹੀਦੀ।
1: ਆਪਣਾ ਜਲੰਧਰ ਦੀ ਗੱਲ ਕਰ ਲੈਂਦੇ ਹਾਂ,
0: ਹਾਂ
1: ਖੇਡਾਂ ਸਮਾਨ,
0: ਖੇਡਾਂ ਸਮਾਨ
1: ਬਣਦਾ ਆ,
0: ਹਾਂ
1: ਤਾਂ ਪਛਾਣ ਤਾਂ ਹੈਗੀ ਆ ਨਾ,
0: ਪਛਾਣ ਹੈਗੀ ਆ। ਸੋ ਇਸੇ ਤਰੀਕੇ ਨਾਲ ਇੱਕ ਕਿਸਾਨ ਨੇ ਜੀ
1: ਜੀ
0: ਔਰਗੈਨਿਕ ਖੇਤੀ ਕਰਦੇ ਨੇ ਬਰਨਾਲੇ ਚ।
1: ਅੱਛਾ ਜੀ,
0: ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ।
1: ਅੱਛਾ ਜੀ,
0: ਲਓ ਸੁਣੋ ਫਿਰ,
1: ਸੁਣਾਓ ਜੀ ਫਿਰ।
2: ਅਸੀਂ ਗੱਲਬਾਤ ਕਰਾਂਗੇ ਸਰਦਾਰ ਸੁਖਦੀਪ ਸਿੰਘ ਜੀ ਨਾਲ, ਜਿਹੜੇ ਕਿ ਪਿੰਡ ਮਾਂਗੇਵਾਲਾ ਨਜ਼ਦੀਕ ਮਹਿਲ ਕਲਾਂ ਬਰਨਾਲਾ ਦੇ ਰਹਿਣ ਵਾਲੇ ਨੇ ਔਰ ਇਹ ਜੈਵਿਕ ਖੇਤੀ ਯਾਨੀ ਔਰਗੈਨਿਕ ਖੇਤੀ ਕਰਦੇ ਨੇ। ਸੋ ਸੁਖਦੀਪ ਸਿੰਘ ਜੀ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਕਹਿੰਦੇ ਅੱਜ ਦੇ ਦਿਹਾਤੀ ਪ੍ਰੋਗਰਾਮ ਦੇ ਵਿੱਚ, ਤੇ ਥੋੜ੍ਹੇ ਦੱਸੋ ਆਪਣੇ ਬਾਰੇ ਚ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਪਾਸੇ ਵੱਲ ਆਏ ਸੀ ਔਰ ਕੀ ਸੋਚ ਕੇ ਜਿਹੜਾ ਇਹ ਔਰਗੈਨਿਕ ਫਾਰਮਿੰਗ ਵਾਲੇ ਪਾਸੇ ਆਏ?
3: ਸਰ ਮੈਂ ਨਾ ਜੀ ਬੇਸਿਕਲੀ ਇੰਟਰਨੈਸ਼ਨਲ ਪਲੇਅਰ ਹਾਂ ਕਬੱਡੀ ਦਾ।
2: ਅੱਛਾ
3: ਜੀ ਸਰ, 2022 ਦੇ ਵਿੱਚ ਅਸੀਂ ਕੈਨੇਡਾ ਕਬੱਡੀ ਖੇਡਣ ਗਏ ਹੋਏ ਸੀ ਤੇ ਉੱਥੇ ਜਦੋਂ ਸਦੋਂ ਉੱਥੇ ਨਾ ਵੀਕਐਂਡ ਤੇ ਮੈਚ ਹੁੰਦੇ ਆ ਸੈਟਰਡੇ ਸੰਡੇ ਕੈਨੇਡਾ ਚ, ਬਾਕੀ ਮੁੰਡੇ ਜਦੋਂ ਫ੍ਰੀ ਹੁੰਦੇ ਆ ਕਦੇ ਆਪਦੇ ਰਿਸ਼ਤੇਦਾਰਾਂ ਕੋਲ ਚੱਲ ਗਏ ਤੇ ਕਦੇ ਆਪਦੇ ਫਰੈਂਡ ਕੋਲ ਚੱਲ ਗਏ, ਫਿਰ ਉਹ ਘੁਮਾਉਣ ਲੈ ਜਾਂਦੇ ਆ ਵੀ ਚਲੋ ਆਪਾਂ ਘੁੰਮ ਕੇ ਆਈਏ ਕੈਨੇਡਾ। ਤੇ ਇਸ ਦੌਰਾਨ ਅਸੀਂ ਨਾ ਕਈ ਫਾਰਮਾਂ ਤੇ ਵਿਜ਼ਿਟ ਕੀਤਾ, ਚਲੋ ਜਿਹੜੇ ਮੈਨੂੰ ਖੇਤੀ ਦਾ ਸ਼ੁਰੂ ਤੋਂ ਹੀ ਸ਼ੌਂਕ ਆ, ਫਿਰ ਖੇਤੀ ਵਾਲੇ ਬੰਦੇ ਨੂੰ ਤੁਹਾਨੂੰ ਪਤਾ ਖੇਤੀ ਚੰਗੇ ਲੱਗਦੇ ਚਾਹੇ ਉਹ ਬਾਹਰ ਆ ਚਾਹੇ ਇੱਥੇ ਆ।
2: ਅੱਛਾ,
3: ਵਿਜ਼ਿਟ ਕੀਤਾ ਤੇ ਅਸੀਂ ਉੱਥੇ ਦੇਖਿਆ ਵੀ ਕੋਈ ਇੱਥੇ MSP ਨੀ, ਕੁਛ ਹੋਰ ਨੀ, ਵੀ ਫਿਰ ਵੀ ਕਿਸਾਨ ਆਪਣੇ ਨਾਲੋਂ ਬਹੁਤ ਅੱਗੇ ਨੇ ਇੱਥੋਂ ਦੇ। ਉਹਨਾਂ ਦੇ ਵਿਕਸਿਤ ਹੋਣ ਦਾ ਕਾਰਨ ਇਹ ਆ ਵੀ ਜੇ ਉਹਨਾਂ ਨੂੰ ਚਲੋ MSP ਤਾਂ ਉੱਥੇ ਹੈ ਹੀ ਨੀ, ਉਹ ਆਪਦੀ ਫਸਲ ਆ ਚਾਹੇ ਕੋਈ ਸਬਜ਼ੀ ਆ ਚਾਹੇ ਅਨਾਜ ਆ ਆਪਦੇ ਟਰੱਕ 'ਚ ਲੋਡ ਕਰਦੇ ਆ, ਸ਼ਹਿਰ ਜਾਂਦੇ ਆ ਆਪਦਾ ਟਰੱਕ ਆਪਦੇ ਰੇਟ ਦੇ ਹਿਸਾਬ ਨਾਲ ਮਤਲਬ ਵੇਚੇ ਆਉਂਦੇ ਆ, ਜਿੰਨਾ ਉਹਨਾਂ ਨੂੰ ਪ੍ਰੋਫਿਟ ਹੁੰਦਾ ਜਿੰਨਾ ਅਗਲੇ ਨਾਲ ਗੱਲ ਕਰਕੇ। ਤੇ ਮੈਂ ਸੋਚਿਆ ਵੀ ਇਹੋ ਜਿਹਾ ਕਿਉਂ ਨਾ ਕੋਈ ਆਪਾਂ ਵੀ ਇਹੋ ਜਿਹਾ ਕੰਮ ਕਰੀਏ ਵੀ ਇਹ ਖੇਤੀ ਇਹ ਜ਼ਰੂਰੀ ਥੋੜ੍ਹਾ ਵੀ ਇਕੱਲੇ ਕੈਨੇਡਾ ਅਮੈਰੀਕਾ ਹੀ ਕਰ ਸਕਦਾ ਯਾਰ, ਅਸੀਂ ਵੀ ਕਰ ਸਕਦੇ ਹਾਂ, ਅਸੀਂ ਲੋਕਾਂ ਲਈ ਇੱਕ ਮਾਡਲ ਤਿਆਰ ਕਰਕੇ ਦੇ ਦਈਏ।
2: ਅੱਛਾ,
3: ਤੇ ਉਹ ਸੋਚ ਕੇ ਮੈਂ 2022 ਚ ਮੈਂ ਮਈ ਜੂਨ ਚ ਗਿਆ ਕੈਨੇਡਾ ਤੇ ਨਵੰਬਰ ਦਸੰਬਰ ਚ ਵਾਪਸ ਆਇਆ ਤੇ 2023 ਦੇ ਸ਼ੁਰੂ ਚ ਮੈਂ ਇਹ ਖੇਤੀ ਕਰੀ ਪਹਿਲੇ ਸਾਲ।
2: ਅੱਛਾ,
3: ਤੇ ਖੇਤੀ ਕਰੀ ਇਹ ਪਹਿਲੇ ਸਾਲ ਸਰ ਅਸੀਂ ਅੱਧੇ ਕਿੱਲੇ ਤੋਂ।
2: ਅੱਛਾ, ਸ਼ੁਰੂਆਤ ਕੀਤੀ ਅੱਧੇ ਕਿੱਲੇ ਤੋਂ।
3: ਅੱਧੇ ਕਿੱਲੇ ਤੋਂ ਕੀਤੀ ਤੇ ਪਹਿਲੇ ਸਾਲ ਕੋਈ ਬਹੁਤਾ ਭੇਦ ਨਹੀਂ ਹੈਗਾ ਸੀਗਾ ਵੀ ਕਿੱਦਾਂ ਕਰਨਾ, ਪਰ ਰੂੜੀ ਰਾੜੀ ਦਾ ਅਸੀਂ ਰੇਹ ਪਾਇਆ ਵਧੀਆ ਵਿੱਚ ਮੂਹਰੇ, ਜਿਵੇਂ ਕਿ ਸੁਣਿਆ ਸੀ ਲੋਕਾਂ ਤੋਂ ਵੀ ਰੂੜੀ ਦਾ ਰੇਹ ਜ਼ਿਆਦਾ ਪੈਂਦਾ ਇਹਨੂੰ ਹਲਦੀ ਨੂੰ। ਤੇ ਕਰਦੇ ਕਰਦੇ ਸਰ ਪਹਿਲੇ ਸਾਲ ਤਾਂ ਅਸੀਂ ਨਾ ਇਹ ਕੱਚੀ ਹਲਦੀ ਵੀ ਜਿੱਦਾਂ ਕਿਸੇ ਨੂੰ ਬੀਜ ਦੇਤਾ ਇੱਦਾਂ ਦੇਤਾ ਵੀ ਵੇਚਤੀ
2: ਜੀ ਜੀ,
3: ਸਾਨੂੰ ਪਹਿਲੇ ਸਾਲ ਅੱਧੇ ਕਿੱਲੇ ਚੋਂ ਮੰਨ ਕੇ ਚੱਲੋ ਅਸੀਂ 5-6 ਲੱਖ ਦਾ ਬੀਜ ਵੇਚਿਆ ਇਕੱਲਾ
2: ਹਲਦੀ ਦਾ
3: ਪਹਿਲੇ ਸਾਲ।
2: ਓਕੇ,
3: ਫਿਰ ਅਸੀਂ ਅਗਲੇ ਸਾਲ ਅੱਧੇ ਤੋਂ 1 ਕਿੱਲਾ ਕਰਤਾ ਤੇ ਨਾਲ ਗੰਨੇ ਦੀ ਖੇਤੀ ਕਰਤੀ
2: ਜੀ।
3: ਫਿਰ ਅਗਲੇ ਸਾਲ ਅਸੀਂ ਕੀ ਕਰਿਆ, ਜਿਹੜਾ ਗੰਨਾ ਸੀ ਜੀ ਉਹ ਤਾਂ ਪ੍ਰੋਸੈਸ ਕਰਕੇ ਦਿੱਤਾ, ਗੁੜ ਐਂਡ ਸ਼ੱਕਰ ਬਣਾ ਕੇ ਉਹਦਾ, ਉਹ ਥੋੜਾ ਹੀ ਲਾਇਆ ਸੀ ਉਹਦਾ 1.5 ਕਿੱਲਾ, ਤੇ ਹਲਦੀ ਸੀ ਜਿਹੜੀ 1 ਕਿੱਲਾ ਕਰਤੀ। ਤੇ ਅਗਲੇ ਸਾਲ ਅਸੀਂ ਇਹਨੂੰ ਪ੍ਰੋਸੈਸ ਕਰਨਾ ਵੀ ਸ਼ੁਰੂ ਕਰਤਾ ਨਾਲ ਨਾਲ ਪਾਊਡਰ ਬਣਾਉਣਾ।
2: ਠੀਕ ਹੈ,
3: ਪਾਊਡਰ ਵੈਸੇ ਆਪਣੇ ਚਲੋ ਜਿਵੇਂ ਆਪਣੇ ਪਿੰਡਾਂ ਦੇ ਨੇੜੇ ਤੇੜੇ ਜਿਨ੍ਹਾਂ ਨੂੰ ਪਤਾ ਉਹ ਲੈ ਗਏ ਆਪਾਂ ਤੋਂ, ਪਿੰਡ ਦਿਆਂ ਨੇ ਲੈ ਲਿਆ, ਤੇ ਦੂਜੇ ਸਾਲ ਆਪਣਾ ਅੱਧਾ ਮੰਨ ਲਓ ਵੀ ਅੱਧਾ ਪਾਊਡਰ ਚ ਦੇਤੀ ਆ।

0: ਦੀ ਲਾਉਣ ਲੱਗੇ ਹਾਂ।
1: ਅੱਛਾ
0: ਤੇ ਵੈਸੇ ਤੁਹਾਨੂੰ ਦੱਸਦਾ, ਉੱਦਾਂ ਮੈਂ ਪੰਜਾਬ ਐਗਰੋ ਤੋਂ ਵੀ ਰਜਿਸਟਰਡ ਆ, ਮੇਰੇ 6 ਕਿੱਲੇ ਜ਼ਮੀਨ ਦੇ।
1: ਅੱਛਾ
0: ਤੇ ਵੈਸੇ ਤੁਹਾਨੂੰ ਦੱਸਦਾ ਵੀ ਜਿਹੜੀ ਜਾਣਕਾਰੀ ਦੀ ਤੁਸੀਂ ਗੱਲ ਕਰਦੇ ਹੋ ਤਾਂ ਜਾਣਕਾਰੀ ਨਹੀਂ ਮੈਂ ਕਿਸੇ ਤੋਂ ਵੀ ਲਈ, ਉਹ ਮੈਨੂੰ ਮੇਰੇ ਫਾਦਰ ਸਾਹਿਬ, ਇੱਕ ਤੁਹਾਨੂੰ ਸੱਚ ਗੱਲ ਆਪਣੀ ਵਿਚਾਲੇ ਰਹਿ ਗਈ ਸੀ, ਮੇਰੇ ਫਾਦਰ ਸਾਹਿਬ ਨਾ ਪਿਛਲੇ 30-35 ਸਾਲ ਤੋਂ ਹਲਦੀ ਦੀ ਖੇਤੀ ਕਰਦੇ ਸੀ, ਪਰ ਕਰਦੇ ਸੀ ਥੋੜੀ ਜੀ, ਇੰਨੀ ਕੁ
1: ਅੱਛਾ ਕਰਦੇ ਆ
0: ਕਰਦੇ
1: ਰਹੇ
0: ਆ ਰਹੇ ਸੀ। ਤੇ
1: ਹਾਂ
0: ਕਰਦੇ ਸੀ, ਜਿਹੜੀ ਹਲਦੀ ਲਾਉਂਦੇ ਸੀ ਉਹ ਪ੍ਰੋਸੈਸ ਕਰਕੇ ਹੀ ਦਿੰਦੇ ਹੁੰਦੇ ਸੀ, ਕੱਚੀ ਨਹੀਂ ਸੀ ਦਿੰਦੇ ਕਿਸੇ ਨੂੰ। ਤੇ ਉਹਨਾਂ ਨੂੰ
1: ਅੱਛਾ
0: ਪ੍ਰੋਸੈਸ
1: ਅੱਛਾ
0: ਕਰਨ ਦਾ ਢੰਗ ਸੀ ਵੀ ਕਿੰਨੀ ਕੁ ਬਾਲਣੀ ਆ, ਕਿੰਨੀ ਕੁ ਸਟੀਮ 'ਚ ਰੱਖਣੀ ਆਪਾਂ
1: ਓਕੇ
0: ਜੀ।
1: ਠੀਕ ਹੈ
0: ਤੇ ਉਹ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਹੁਣ ਲੋਕਾਂ ਦੇ ਮੈਨੂੰ ਫੋਨ ਆਉਂਦੇ ਆ ਜਿਹਨੂੰ ਵੀ ਮੈਂ ਪਾਊਡਰ ਦਿੰਦਾ, ਅਗਲਾ ਮੈਨੂੰ ਬਹੁਤ ਐਪਰੀਸ਼ੀਏਟ ਕਰਦਾ ਬੈਕ ਕਾਲ ਕਰਕੇ ਵੀ, ਬਾਈ ਤੁਹਾਡਾ ਪਾਊਡਰ ਬਹੁਤ ਵਧੀਆ ਲੱਗਿਆ ਸਾਨੂੰ। ਤੇ ਮੈਨੂੰ ਜਿਹੜੇ
1: ਅੱਛਾ
0: ਹਲਦੀ ਦੀ ਖੇਤੀ ਕਰਦੇ ਆ ਹੋਰ ਬੰਦੇ ਵੀ ਪੰਜਾਬ 'ਚ, ਉਹ ਕਹਿੰਦੇ ਯਾਰ ਵੀ ਤੁਹਾਡੀ ਕੁਆਲਿਟੀ ਪਾਊਡਰ ਦੀ ਬਹੁਤ ਵਧੀਆ, ਵੀ ਸਾਤੋਂ ਨਹੀਂ ਇਸ ਤਰ੍ਹਾਂ ਦੀ ਕੁਆਲਿਟੀ ਬਣਦੀ। ਫਿਰ ਜਦੋਂ ਅਗਲੇ ਨਾਲ ਗੱਲ ਕਰੀ ਦੀ ਆ ਵੀ ਭਾਈ ਤੁਸੀਂ ਸਟੀਮ ਕਿੰਨਾ ਟਾਈਮ ਕਰਦੇ ਹੋ ਹਲਦੀ, ਅਗਲਾ ਕਹਿ ਜਾਂਦਾ ਜੀ 20 ਮਿੰਟ। ਹੁਣ ਅਸੀਂ ਸਰ ਸਟੀਮ ਕਰਦੇ ਹਾਂ ਸਰ ਜੀ 1 ਤੋਂ 1.5 ਮਿੰਟ, 1 ਤੋਂ 2 ਮਿੰਟ ਲਾ ਲਓ ਚਲੋ। ਹੁਣ ਇੱਕ ਚੀਜ਼
1: ਅੱਛਾ
0: ਨੂੰ ਤੁਸੀਂ
1: ਅੱਛਾ
0: 20 ਮਿੰਟ ਦੇ ਰਹੇ ਹੋ ਸਟੀਮ ਹੋਣ ਲਈ, ਉਹ ਤਾਂ ਇੱਕ ਤਰ੍ਹਾਂ ਦੀ ਤੁਸੀਂ ਬਚਾਤੀ, ਇੱਕ ਬੰਦਾ ਕਰ ਰਿਹਾ 1 ਤੋਂ 2 ਮਿੰਟ, ਕੁਆਲਿਟੀ ਦਾ ਫਰਕ ਤਾਂ ਓਬਵੀਅਸ ਹੋਊਗਾ ਨਾ
1: ਠੀਕ ਹੈ ਠੀਕ
0: ਜੀ।
1: ਹੈ ਤੇ ਕਿੰਨੇ ਕੁ ਨਾਲ ਜਿਹੜੇ ਹੋਰ ਤੁਹਾਡੇ ਇਸ ਕੰਮ ਚ ਸਹਾਇਤਾ ਕਰਦੇ ਨੇ ਪਰਿਵਾਰ ਵਾਲੇ ਜਾਂ ਕੋਈ ਲੇਬਰ ਵਗੈਰਾ?
0: ਹਾਂਜੀ ਸਰ, ਲੇਬਰ ਸਾਡੇ ਮਿਲ ਜਾਂਦੀ ਹੈ ਪਰਿਵਾਰ ਵਾਲੇ ਦਾ ਜੀ, ਘਰ ਮੇਰੇ ਜਿੱਦਾਂ ਮੇਰੇ ਡੈਡੀ ਨੇ, ਮੇਰੀ ਵਾਈਫ ਆ, ਉਹ ਮੈਨੂੰ
1: ਅੱਛਾ
0: ਬਹੁਤ ਸਪੋਰਟ ਕਰਦੇ ਆ, ਤਾਂ ਹੀ ਐਂ ਮੰਨ ਲਓ ਵੀ ਇਹ ਕੰਮ ਦੇ ਵਿੱਚ ਮੈਂ, ਜੇ ਮੈਂ ਮੰਨਣਾ ਤਾਂ ਮੇਰਾ ਵੀ 20% ਹੀ ਰੋਲ ਆ, ਸੀ ਉਹਨਾਂ ਦਾ ਹੈਗਾ, ਲੋਕਾਂ ਲਈ 100% ਹੀ ਮੈਂ ਆ, ਕਿਉਂਕਿ ਹੁਣ ਦੀਦਾ ਹੀ ਮੈਂ ਆ ਸੋਸ਼ਲ ਮੀਡੀਆ ਤੇ ਜੀ, ਕਿਉਂਕਿ ਲੋਕਾਂ ਨੇ ਤਾਂ ਮੈਨੂੰ ਹੀ ਮੰਨਣਾ ਨਾ ਜਦੋਂ ਸੋਸ਼ਲ ਮੀਡੀਆ ਤੇ ਮੈਂ ਹੀ ਦੇਖਣਾ ਅਕਸਰ। ਪਰ ਇਹਦੇ
1: ਅੱਛਾ
0: ਪਿੱਛੇ ਅਸਲ
1: ਅੱਛਾ
0: ਮਿਹਨਤ ਉਹਨਾਂ ਦੀ ਹੋਈ ਆ, ਮੈਂ ਤਾਂ ਇੱਕ ਬਸ ਐਂ ਮੰਨ ਲਓ ਵੀ ਜੇ ਉਹ ਮੈਨੂੰ ਧੱਕਾ ਲਾਉਂਦੇ ਆ ਮੈਂ ਤਾਂ ਹੀ ਕਰਦਾ। ਹਾਂਜੀ ਹਾਂਜੀ
1: ਠੀਕ ਹੈ ਠੀਕ ਹੈ ਕਿਉਂਕਿ ਦੇਖੋ ਆਪਾਂ ਉਹਨੂੰ ਹਲਦੀ ਨੂੰ ਉਹਨੂੰ ਲੈ ਕੇ ਆਉਣਾ ਫਿਰ ਉਹਨੂੰ ਪ੍ਰੋਸੈਸ ਕਰਨਾ ਫਿਰ ਉਹਨੂੰ ਪੈਕਿੰਗ
0: ਜੀ ਜੀ
1: ਕਰਨੀ ਲੇਬਲਿੰਗ
0: ਜੀ ਜੀ
1: ਕਰਨੀ ਤੇ ਇਹਦੇ ਲਈ ਤਾਂ ਕਾਫੀ ਜਿਹੜਾ ਹੈ ਤੁਹਾਨੂੰ ਇੱਕ ਇੱਕ ਵਿਧੀ ਜਾਂ ਤਰੀਕੇ
0: ਬਿਲਕੁਲ
1: ਅਪਣਾ ਕੇ ਹੀ ਚੱਲਣੇ ਪੈਂਦੇ ਹੋਣਗੇ ਤਾਂ ਕਿ ਜਿਹੜਾ ਕੰਮ ਹੈ ਉਹ ਢੁਕਵੇਂ ਸਮੇਂ ਤੇ ਪੂਰਾ ਹੋ ਜਾਏ
0: ਹਾਂਜੀ ਹਾਂਜੀ ਸਰ, ਲੇਬਰ ਦੀ ਵੀ ਮਤਲਬ ਪੈਂਦੀ ਹੈ ਲੋੜ ਬਹੁਤ ਸਾਰੀ।
1: ਅੱਛਾ
0: ਹਾਂਜੀ
1: ਲੇਬਰ ਵੀ ਵੈਲ ਟ੍ਰੇਨਡ ਆ ਉਹਨੂੰ ਪਤਾ ਇਸ ਚੀਜ਼ ਦਾ
0: ਹਾਂਜੀ
1: ਸਾਰਾ
0: ਸਰ, ਲੇਬਰ ਨਾ ਮੋਸਟਲੀ ਤੁਹਾਨੂੰ ਦੱਸਦਾ ਮੈਂ, ਜਿਹੜੀ ਹਲਦੀ ਨੂੰ ਲੇਬਰ ਲੱਗਦੀ ਆ ਨਾ, ਉਹ ਐਂ ਮੰਨ ਲਓ ਵੀ 70% ਆਲੂ ਵਾਲੀ ਲੱਗਦੀ ਆ,
1: ਅੱਛਾ
0: ਕਿਵੇਂ
1: ਜੀ
0: ਇਹਦੇ ਵਿੱਚੋਂ ਕੱਖ ਕੱਢਣੇ ਆ, ਕਿਵੇਂ ਹਲਦੀ ਪੱਟ ਕੇ ਚੁਗਣੀ ਆ, ਕਿਵੇਂ ਇਹ ਲਾਉਣੀ ਆ, ਆਲੂਆਂ ਨਾਲੇ ਮਿਲਦਾ ਜੁਲਦਾ ਕੰਮ ਆ, ਸਿਰਫ ਐਂ ਮੰਨ ਲਓ ਜੀ ਪ੍ਰੋਸੈਸਿੰਗ ਦਾ ਤਰੀਕਾ ਅਲੱਗ ਆ, ਵੈਸੇ ਲਾਉਣ ਤੋਂ ਪੱਟਣ ਤੱਕ ਆਲੂ ਵਾਲੀ ਖੇਤੀ ਹੋ ਜਾਏ ਜੀ।
1: ਠੀਕ ਹੈ ਜੀ ਹੁਣ ਆਪਾਂ ਆਉਂਦੇ ਤੁਹਾਡੇ ਕਮਾਦ
0: ਜੀ
1: ਵੱਲ ਤੇ ਤੁਸੀਂ ਕਹਿੰਦੇ ਕਮਾਦ ਗੁੜ ਸ਼ੱਕਰ ਬਣਾ ਕੇ ਵੀ ਆਰਗੈਨਿਕ
0: ਜੀ
1: ਵੇਚਦੇ
0: ਸਰ
1: ਹੋ
0: ਜੀ
1: ਨਾਲ
0: ਜੀ
1: ਨਾਲ ਅੱਛਾ ਅੱਛਾ ਤੇ ਕਿੰਨੇ ਕੁ ਪੱਧਰ ਦਾ ਕੰਮ ਕਰਦੇ ਆ ਵੀ
0: ਸਰ, ਮੰਨ ਕੇ ਚੱਲੋ ਵੀ ਜਿਹੜਾ ਆਪਣਾ ਹਲਦੀ ਦਾ ਕੰਮ ਆ ਮੇਨ, ਆਪਣਾ ਹਲਦੀ ਦਾ ਫਿਲਹਾਲ, ਜੇ ਹਲਦੀ ਦੇ ਆਪਣੇ ਇਸ ਵਾਰ 5.5 ਤੋਂ 6 ਕਿੱਲੇ ਲਾਏ ਹੋਏ ਆ ਇਸ ਵਾਰ, ਤੇ
1: ਅੱਛਾ
0: ਕਮਾਦ ਦਾ
1: ਜੀ
0: ਆਪਣਾ ਉਹੀ 1.25 ਕਿੱਲਾ ਲਾਇਆ ਹੋਇਆ 6 ਕਨਾਲਾਂ। ਤੇ
1: ਅੱਛਾ
0: ਕਮਾਦ ਦਾ ਨਾ ਸਾਡਾ ਅਸਲ ਜ਼ਿਆਦਾ ਵਧਾਉਣ ਦਾ ਕਾਰਨ, ਨਾ ਜ਼ਿਆਦਾ ਖੇਤੀ ਨਾ ਵਧਾਉਣ ਦਾ ਕਾਰਨ ਇਹ ਆ ਵੀ ਜਿਹੜੀ ਕਮਾਦ ਨੂੰ ਲੇਬਰ ਲੱਗਦੀ ਆ ਨਾ, ਉਹ ਮੋਸਟਲੀ ਜਿੱਦਾਂ ਆਪਣੇ ਵਿਦੇਸ਼ੀ ਹੁੰਦੇ ਆ ਬੰਦੇ, ਆਪਣੇ ਜਿਹਨੂੰ ਆਪਾਂ ਭਈਏ ਕਹਿ ਦਿੰਦੇ ਹਾਂ, ਉਹ ਲੱਗਦੇ ਆ, ਕਿਉਂਕਿ ਕਮਾਦ ਘੜਨਾ ਫਿਰ ਲੱਦਣਾ ਇਹ ਆਪਣੇ ਪੰਜਾਬੀਆਂ ਦੇ ਵੱਸ ਦੀ ਗੱਲ ਨਹੀਂ ਹੈਗੀ। ਹੁਣ ਹਲਦੀ
1: ਅੱਛਾ
0: ਲਈ
1: ਜੀ
0: ਲੇਬਰ ਤਾਂ ਲੇਡੀਜ਼ ਵੀ ਕੰਮ ਦੇ ਦਿੰਦੀਆਂ ਨੇ, ਜਿਹੜੀਆਂ ਬੁੜੀਆਂ ਹੁੰਦੀਆਂ ਨੇ ਪਿੰਡਾਂ 'ਚ,
1: ਅੱਛਾ
0: ਪਰ
1: ਅੱਛਾ
0: ਜਿਹੜਾ ਗੰਨਾ ਗਾ ਕਮਾਦ ਆ ਉਹਦੇ ਲਈ ਤਾਂ ਬੰਦਿਆਂ ਦੀ ਲੋੜ ਹੀ ਪੈਂਦੀ ਆ, ਤੇ ਉਹਦੇ ਕਰਕੇ ਵੀ ਕਮਾਦ ਆਪਾਂ ਲਿਮਿਟਡ ਰੱਖਿਆ ਹੋਇਆ।
1: ਅੱਛਾ ਸੁਖਦੀਪ ਜੀ ਖਹਿਰਾ ਸਾਹਿਬ ਕਿ ਜਦੋਂ ਹੁਣ ਸਮਾਨ ਤਿਆਰ ਹੋ ਗਿਆ ਸ਼ੁਰੂ ਸ਼ੁਰੂ ਚ ਲੋਕਾਂ ਨੂੰ ਕਿੱਦਾਂ ਆਦਤ ਪਾਈ ਵੀ ਆਪਾਂ ਇਹ ਬਾਜ਼ਾਰ ਦੇ ਮੁਕਾਬਲੇ ਭਾਅ ਤੈਅ ਕਰਨਾ ਤੇ ਇਹਦੀ ਵਿਕਰੀ ਕਰਨੀ
0: ਜੀ ਪਹਿਲੀ ਗੱਲ ਤਾਂ ਸਰ ਇਹ ਆ ਵੀ ਜਿਹੜਾ ਆਪਣਾ ਰੇਟ ਆ ਨਾ ਉਹ ਬਾਜ਼ਾਰ ਵਾਲਾ ਹੀ ਆ ਲਗਭਗ, ਕੋਈ ਮਤਲਬ 10-20 ਰੁਪਈਆਂ ਦਾ ਹੀ ਫਰਕ ਹੋਊਗਾ।
1: ਅੱਛਾ
0: ਹਲਦੀ ਵੀ ਆਪਣੀ ਹੁਣ ਤੱਕ 300 ਹੀ ਸੀ ਰੇਟ ਬਾਜ਼ਾਰ ਦਾ, ਵੀ 280-90 300 ਹੀ ਸੀ ਬਾਜ਼ਾਰ 'ਚ। ਜਦੋਂ ਅਸੀਂ ਵੀ ਸਰ ਜਾਂਦੇ ਹਾਂ ਚੀਜ਼ਾਂ ਲੈਣ, ਚਾਹੇ ਤੇਲ ਆ, ਚਾਹੇ ਗੋੜਾ, ਚਾਹੇ ਹਲਦੀ, ਅਗਲਾ ਇਹ ਕਹਿੰਦਾ ਵੀ ਭਾਈ ਆਹ ਹਲਦੀ ਦਾ 250 ਰੁਪਏ ਕਿਲੋ ਆ, ਆਹ ਇੱਕ ਵਧੀਆ ਵਾਲੀ ਹੈ 300 ਰੁਪਏ ਆ, ਯਾਨੀ ਜਿਹੜੀ
1: ਅੱਛਾ
0: ਵਧੀਆ ਵਾਲੀ ਚੀਜ਼ ਆ ਆਪਣੇ ਵਾਲਾ ਉਹੀ ਰੇਟ ਸੀ, ਉਦੋਂ ਜ਼ਿਆਦਾ ਨਹੀਂ ਸੀਗਾ। ਹੁਣ ਆਪਣਾ ਰੇਟ 1 ਸਤੰਬਰ ਤੋਂ
1: ਅੱਛਾ
0: ਹੋਇਆ 350।
1: ਅੱਛਾ
0: ਸਾਡੇ ਤੋਂ
1: ਜੀ
0: ਬਹੁਤ ਸਾਰੇ ਜਿਹੜੇ ਵੱਡੇ ਆਪਣੇ ਗਰੋਸਰੀ ਸਟੋਰ ਨੇ ਆਪਣੇ ਲੋਕਲ ਸ਼ਹਿਰਾਂ 'ਚ ਪੈਂਦੇ ਆ, ਉਹ ਵੀ ਹਲਦੀ ਪਾਊਡਰ ਮੰਗਦੇ ਆ ਵੀ ਸਾਨੂੰ ਇਕੱਠਾ ਦਿਆ ਕਰੋ,
1: ਅੱਛਾ
0: ਕਿਉਂਕਿ ਸਰ ਮੈਂ ਨਾ ਸਾਡੇ ਸਟੋਰਾਂ ਤੱਕ ਵਿਜ਼ਿਟ ਕੀਤਾ, 2-3-4 ਜਿਹੜੇ ਵੱਡੇ ਸਟੋਰ ਹੁੰਦੇ ਆਪਣੇ ਸ਼ਹਿਰ 'ਚ ਜਿਹੜੇ ਹੋਲਸੇਲ
1: ਅੱਛਾ
0: ਤੇ ਦਿੰਦੇ ਆ ਗਰੋਸਰੀ, ਉਹਨਾਂ ਨੂੰ ਮੈਂ 5-5 ਕਿਲੋ ਹਲਦੀ ਸਿੰਪਲ ਤੌਰ 'ਤੇ ਦਿੱਤੀ।

0: ਉਹਨਾਂ ਨੇ ਮੈਨੂੰ ਮਤਲਬ ਉਹ ਹਲਦੀ ਜੋ ਦਿੱਤੀ ਅੱਗੇ ਕਸਟਮਰ ਨੂੰ, ਉਹਨਾਂ ਨੇ ਇੰਨਾ ਵਧੀਆ ਉਹਦਾ ਮੂਹਰੋਂ ਰਿਸਪੋਂਸ ਮਿਲਿਆ ਉਹਨਾਂ ਨੂੰ, ਉਹ ਕਹਿੰਦੇ ਭਾਈ ਸਾਨੂੰ ਪੱਕੀ ਹਲਦੀ ਦਿਆ ਕਰੋ।
1: ਠੀਕ ਹੈ,
0: ਬਟ ਮੇਰੇ ਕੋਲੇ ਨਾ ਹੁਣ ਤੱਕ ਇੰਨੀ ਕੁ ਹਲਦੀ ਨਹੀਂ ਸੀ ਹੁੰਦੀ ਵੀ ਮੈਂ ਸਟੋਰਾਂ ਤੇ ਇਕੱਠੀ ਦੇ ਸਕਾਂ ਬਲਕ ਚ। ਇਸ ਵਾਰ ਮੈਂ ਹਲਦੀ ਵੀ ਜ਼ਿਆਦਾ ਲਾਈ ਆ, ਤੇ ਇਸ ਵਾਰ ਮੈਂ ਸਾਰਾ ਜਿਹੜੀ ਯੂਨਿਟ ਆ ਉਹ ਇਸ ਵਾਰ ਲਾਉਣੀ ਆ ਪ੍ਰੋਸੈਸਿੰਗ ਯੂਨਿਟ ਆ, ਤੇ ਫਿਰ ਮੈਂ ਸਾਰੇ ਸਟੋਰਾਂ ਨੂੰ ਮਤਲਬ ਜਿੰਨੀ ਹਲਦੀ ਚਾਹੀਦੀ ਉਹ ਪੂਰੀ ਕਰਕੇ ਦਿਆ ਕਰੂੰਗਾ ਜੀ।
1: ਠੀਕ ਹੈ, ਠੀਕ ਹੈ ਜੀ। ਤੇ ਆਸ ਪਾਸ ਦੇ ਜਿਹੜੇ ਹੋਰ ਕਿਸਾਨ ਵੀਰਾਂ ਨੂੰ ਵੀ ਇਸ ਪਾਸੇ ਵੱਲ ਲੈ ਕੇ ਚੱਲ ਰਹੇ ਹੋ ਤਾਂ ਕਿ ਉਹ ਵੀ ਤੁਹਾਡੇ ਜਿੱਦਾਂ ਆਪਾਂ ਕਹਿੰਦੇ ਇੱਕ ਸਮੂਹ ਬਣ ਜਾਂਦਾ, ਇੱਕ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਤੇ ਜ਼ਿਆਦਾ ਫਾਇਦਾ ਹੋ ਸਕਦਾ ਹੈਗਾ।
0: ਹਾਂਜੀ ਸਰ, ਨਾਲ ਲੈ ਕੇ ਵੀ ਚੱਲ ਰਹੇ ਹਾਂ, ਮੈਂ ਤਾਂ ਸਗੋਂ ਸੋਸ਼ਲ ਮੀਡੀਆ ਤੇ ਮੇਰਾ ਔਰਗੈਨਿਕ ਖਹਿਰਾ ਨਾਮ ਦਾ ਪੇਜ ਆ ਯੂਟਿਊਬ ਇੰਸਟਾਗ੍ਰਾਮ ਤੇ, ਤੇ ਮੈਂ ਤਾਂ ਉਹਦੇ ਤੇ ਵੀ ਅਕਸਰ ਵੀਡੀਓ ਪਾਉਂਦਾ ਰਹਿਣਾ, ਤੇ ਅਗਲੇ ਨੂੰ ਇਹ ਵੀ ਕਹਿਣਾ ਵੀ ਭਾਈ ਹਲਦੀ ਤੁਸੀਂ ਲਾ ਲਓ, ਜੇ ਤੁਹਾਨੂੰ ਕੋਈ ਵੇਚਣ ਦੀ ਦਿੱਕਤ ਆਈ ਮੈਨੂੰ ਦੇ ਦਿਓ ਮੈਂ ਲੈ ਲਊ। ਮੈਂ ਇਹ ਵੀ ਕਹਿਣਾ ਮੈਨੂੰ ਦੇ ਦਿਓ ਜੇ ਤੁਹਾਨੂੰ ਵੇਚਣ ਦੀ ਦਿੱਕਤ ਆਈ, ਨਹੀਂ ਤੁਹਾਡੀ ਵੇਚਣ ਚ ਪੂਰੀ ਹੈਲਪ ਕਰਾਂਗੇ, ਤੁਸੀਂ ਇਹ ਕੰਮ ਕਰੋ।
1: ਸੋ ਅਸੀਂ ਗੱਲਬਾਤ ਕਰ ਰਹੇ ਸਨ ਸੁਖਦੀਪ ਸਿੰਘ ਖਹਿਰਾ ਵਰਾਜ ਨਾਲ, ਜਿਹੜੇ ਕਿ ਮਾਂਗੇਵਾਲ ਬਰਨਾਲਾ ਵਿੱਚ ਹਲਦੀ ਦੀ ਜਿਹੜੀ ਔਰਗੈਨਿਕ ਖੇਤੀ ਕਰਦੇ ਆ। ਸਾਡੇ ਹੋਰ ਸੁਣਨ ਵਾਲੇ ਵੀ ਇਹਨਾਂ ਨਾਲ ਜੇ ਗੱਲਬਾਤ ਕਰਨ ਚਾਹੁਣ ਤਾਂ 99-147-13-009 ਨੰਬਰ ਤੇ ਸੰਪਰਕ ਪੈਦਾ ਕਰ ਸਕਦੇ ਨੇ ਜੀ। ਸੋ ਸੁਖਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਨਾਲ।
0: ਥੈਂਕ ਯੂ ਸਰ, ਥੈਂਕ ਯੂ।
2: ਹਾਂਜੀ ਸੰਧੂ ਸਾਹਿਬ ਜੀ।
1: ਲਓ ਜੀ ਸ਼ਿੰਗਾਰ ਸਿੰਘ, ਗੱਲ ਇੱਦਾਂ ਕਿ ਹੁਣ ਜਿਹੜਾ ਸਮਾਂ ਹੈ ਕਿ ਆਪਾਂ ਨੇ ਝੋਨੇ ਦੀ ਕਟਾਈ ਕਰਨੀ ਆਗੀ।
2: ਅੱਛਾ ਜੀ,
1: ਕੰਬਾਈਨਾਂ ਨਾਲ
2: ਜੀ।
1: ਤੇ ਇੱਕ ਸਮੱਸਿਆ ਇਹ ਹੁੰਦੀ ਹੈ ਪਰਾਲੀ ਨੂੰ ਕਿੱਥੇ ਲੈ ਕੇ ਜਾਈ।
2: ਵਾਹ, ਇਹ ਵੀ ਸਮੱਸਿਆ ਜੀ।
1: ਹਾਂਜੀ,
2: ਵਾਹ।
1: ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਜਾਂ ਅਣਸਰਦਿਆਂ ਵੀ ਕਿਸਾਨ ਵੀਰ ਅੱਗ ਲਾਉਂਦਾ, ਨੁਕਸਾਨ ਤਾਂ ਵਾਤਾਵਰਨ ਦਾ ਹੁੰਦਾ ਹੀ ਹੈ ਜੀ,
2: ਸਾਰਿਆਂ ਦਾ ਹੁੰਦਾ ਜੀ।
1: ਹਾਂ,
2: ਜੀਵ ਜੰਤੂ ਪਸ਼ੂ ਪੰਛੀ
1: ਸਾਰਿਆਂ ਦਾ ਹੁੰਦਾ ਹੈਗਾ। ਸੋ ਇਹ ਆਪਾਂ ਵਿਗਿਆਨ ਮਾਹਰ ਸਾਡੇ ਕੋਸ਼ਿਸ਼ ਕਰਦੇ ਨੇ ਕਿ ਵੱਖ ਵੱਖ ਤਕਨੀਕਾਂ
2: ਜੀ,
1: ਵੱਖ ਵੱਖ ਮਸ਼ੀਨਾਂ ਦਈਏ ਤਾਂ ਕਿ ਇਹਦੀ ਸੰਭਾਲ ਹੋ ਜਾਏ, ਖੇਤੀ ਵਿੱਚ ਹੀ ਵਰਤੋਂ ਹੋ ਜਾਏ।
2: ਸਹੀ ਗੱਲ ਆ।
1: ਸੋ ਝੋਨੇ ਦੀ ਪਰਾਲੀ ਦੀ ਸਾਂਭਣ ਲਈ ਕਿਹੜੀ ਕਿਹੜੀਆਂ ਮਸ਼ੀਨਾਂ ਨੇ, ਡਾਕਟਰ ਅਪੂਰਵ ਪ੍ਰਕਾਸ਼ ਹੋਰਾਂ ਨੇ ਕੋਈ ਜਾਣਕਾਰੀ ਦਿੱਤੀ ਹੈ ਜੀ।
2: ਅੱਛਾ ਜੀ,
1: ਲਓ ਸੁਣੋ ਫਿਰ।
3: ਸੁਣਾਓ ਜੀ। ਜਿਵੇਂ ਕਿ ਸਾਨੂੰ ਪਤਾ ਹੈ ਝੋਨਾ ਪੰਜਾਬ ਦੀ ਮੁੱਖ ਫਸਲ ਹੈ ਅਤੇ ਇਸ ਦੀ ਕਾਸ਼ਤ ਤਰੀਕਾ ਤਕਰੀਬਨ 3.17 ਲੱਖ ਹੈਕਟੇਅਰ ਦੇ ਵਿੱਚ ਕੀਤੀ ਜਾਂਦੀ ਹੈ। ਝੋਨੇ ਦੀ ਕਟਾਈ ਕੰਬਾਈਨ ਦੁਆਰਾ ਆਪਾਂ ਕਰਦੇ ਹਾਂ। ਝੋਨੇ ਦੀ ਪੈਦਾਵਾਰ ਦੇ ਹਰ ਸਾਲ ਕ੍ਰਮਵਾਰ ਤਕਰੀਬਨ 200 ਲੱਖ ਟਨ ਫਸਲੀ ਰਹਿੰਦ ਖੁੰਦ ਵੀ ਪੈਦਾ ਹੁੰਦੀ ਹੈ, ਜਿਹੜੀ ਕਿ ਝੋਨੇ ਦੀ ਕਟਾਈ ਉਪਰੰਤ ਕਣਕ ਜਾਂ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿੱਚ ਥੋੜ੍ਹਾ ਸਮਾਂ ਹੋਣ ਕਰਕੇ ਖੇਤ ਵਿੱਚ ਮਿਲਾਨੀ ਔਖੀ ਹੁੰਦੀ ਹੈ ਅਤੇ ਆਪਾਂ ਉਹਨੂੰ ਸਾੜ ਦਿੰਦੇ ਹਾਂ ਆਗ ਲਾ ਕੇ। ਇਸ ਲਈ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੀ ਸਮੱਸਿਆ ਅਜੇ ਬਣੀ ਹੋਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਸ਼ੀਨਰੀ ਵਿਭਾਗ ਨੇ ਕੁਝ ਤਕਨੀਕਾਂ ਵਿਕਸਿਤ ਕੀਤੀਆਂ ਹੈ, ਜਿਹਦੇ ਨਾਲ ਆਪਾਂ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਜਾਂ ਖੇਤ ਤੋਂ ਬਾਹਰ ਕੱਢ ਕੇ ਉਦੋਂ ਸਾਂਭਿਆ ਜਾ ਸਕਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਖੇਤ ਦੀ ਸਤ੍ਹਾ 'ਤੇ ਮਲਚ ਦੀ ਤਰ੍ਹਾਂ ਅਤੇ ਖੇਤ ਦੇ ਵਿੱਚ ਰਲਾ ਕੇ ਵੀ ਆਪਾਂ ਉਹਨੂੰ ਸਾਂਭ ਸੰਭਾਲ ਕਰ ਸਕਦੇ ਹਾਂ। ਨਾਲ ਹੀ ਜੇ ਆਪਾਂ ਉਹਨੂੰ ਖੇਤ ਤੋਂ ਬਾਹਰ ਕੱਢਣਾ, ਉਹਦੇ ਵਾਸਤੇ ਵੀ ਕੁਝ ਤਕਨੀਕ ਹੈਗੀਆਂ ਜਿਨ੍ਹਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ। ਜੇ ਆਪਾਂ ਪਰਾਲੀ ਨੂੰ ਖੇਤ ਵਿੱਚ ਸਾਂਭਣ ਲਈ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਹੈ, ਆਪਾਂ ਪਰਾਲੀ ਦੀ ਜਿਹੜੀ ਖੁਰਾਕੀ ਤੱਤ ਹੈ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਗੰਧਕ ਅਤੇ ਜੈਵਿਕ ਕਾਰਬਨ ਮਿੱਟੀ, ਉਹ ਸਾਰੇ ਖੇਤ ਨੂੰ ਹੀ ਮਿਲ ਜਾਂਦੇ, ਜਿਹਦੇ ਨਾਲ ਖੇਤ ਦੀ ਜੈਵਿਕ ਮਾਦਾ ਦਾ ਵੀ ਸੁਧਾਰ ਹੁੰਦਾ ਹੈ ਅਤੇ ਲਗਾਤਾਰ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਜਾਲ ਵਿੱਚ ਵੀ ਇਹਦੀ ਵਾਧਾ ਹੁੰਦਾ ਹੈਗਾ। ਖੇਤ ਵਿੱਚ ਪਰਾਲੀ ਦੀ ਵਰਤੋਂ ਲਈ ਕੁਛ ਮਸ਼ੀਨਰੀ ਹੈਗੀਆਂ ਨੇ, ਜਿਵੇਂ ਕਿ ਆਪਾਂ ਜੇ ਆਪਾਂ ਸਭ ਤੋਂ ਪਹਿਲੇ ਗੱਲ ਕਰੀਏ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣਾ, ਉਹਦੇ ਵਾਸਤੇ ਕਿਹੜੀ ਕਿਹੜੀ ਮਸ਼ੀਨਰੀ ਹੈਗੀ। ਸਭ ਤੋਂ ਪਹਿਲੇ ਆਪਣੇ ਕੋਲ ਹੈਗਾ PAU ਸੁਪਰ SMS। ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਇਕਸਾਰ ਖਿਲਾਰਨਾ ਬਹੁਤ ਜ਼ਰੂਰੀ ਹੈ। ਉਹਦੇ ਲਈ ਸੁਪਰ SMS ਪਰਾਲੀ ਸਾਂਭਣ ਵਾਲਾ ਇੱਕ ਯੰਤਰ ਹੈਗਾ, ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਵਿਭਾਗ ਵੱਲੋਂ ਡਿਵੈਲਪ ਕੀਤਾ ਗਿਆ, ਵਿਕਸਿਤ ਅਤੇ ਸਿਫਾਰਿਸ਼ ਕੀਤਾ ਗਿਆ ਹੈਗਾ। ਇਸ ਯੰਤਰ ਦੇ ਨਾਲ ਕੀ ਹੈ, ਆਪਾਂ ਜਿਹੜੀ ਵੀ ਪਰਾਲੀ ਸਟ੍ਰਾ ਵਾਕਰ ਦੇ ਥੱਲਿਓ ਆ ਰਹੀ ਹੈ ਉਹਨੂੰ ਕੁਤਰਾ ਕਰਕੇ ਇਕਸਾਰ ਪਰਾਲੀ ਖੇਤ ਵਿੱਚ ਖਿਲਾਰ ਦਿੰਦਾ ਹੈ। ਇਹ ਯੰਤਰ ਸਵੈਚਲਿਤ ਕੰਬਾਈਨ ਦੇ ਪਿੱਛੇ ਆਪਾਂ ਫਿੱਟ ਕਰ ਲੈਂਦੇ ਹਾਂ, ਜਿਵੇਂ ਸਟ੍ਰਾ ਵਾਕਰ ਉਹਦੇ ਥੱਲੇ। ਇਹਦੇ ਨਾਲ ਜਿਹੜੀ ਸਟ੍ਰਾ ਵਾਕਰ ਹੇਠ ਡਿੱਗਣ ਵਾਲੀ ਪਰਾਲੀ ਹੈ ਉਹ ਇਕਸਾਰ ਕੁਤਰਾ ਹੋ ਜਾਂਦੀ ਹੈਗੀ। ਸੁਪਰ SMS ਦੀ ਵਰਤੋਂ ਉਪਰੰਤ ਕਣਕ ਬਿਜਾਈ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਘੱਟ ਹੁੰਦੀ ਹੈ। ਸੁਪਰ ਐਸ

ਸੀ ਅੰਤਰ ਨੂੰ ਕੰਬਾਈਨ ਦੇ ਫਿੱਟ ਕਰਨ ਦੌਰਾਨ ਕੁਝ ਗੱਲਾਂ ਨੇ ਜਿਹੜਾ ਆਪਾਂ ਧਿਆਨ ਰੱਖਣੀ ਹੈ, ਜਿਵੇਂ ਕਿ ਸੁਪਰ SMS ਦੇ ਰੋਟਰ ਉੱਪਰ ਘੁੰਮਣ ਵਾਲੇ ਫਲੇਲ ਬਲੇਡ ਅਗਰ ਘਸੇ ਹੋਣ ਤੋਂ ਉਹਨਾਂ ਨੂੰ ਆਪਾਂ ਬਦਲ ਲਈਏ। ਸੁਪਰ SMS ਦੇ ਰੋਟਰ ਨੂੰ ਡਾਇਨਾਮਿਕ ਬੈਲੈਂਸ ਸੰਤੁਲਿਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਿਹੜੇ ਇਹਦੇ ਚੱਕਰ ਨੇ 1600 ਤੋਂ 1800 ਚੱਕਰ 'ਤੇ ਘੁੰਮਦਾ ਹੈ, ਤਾਂ ਆਪਾਂ ਇਹਦੀ ਜਿਹੜੀ ਡਾਇਨਾਮਿਕ ਬੈਲੈਂਸਿੰਗ ਹੈ ਉਹ ਜ਼ਰੂਰ ਕਰਾਈਏ। ਤੀਜੀ ਜਿਹੜੀ ਗੱਲ ਹੈਗੀ ਇੰਪੋਰਟੈਂਟ ਜਿਹੜੀ ਆਪਾਂ ਖਿਆਲ ਰੱਖਣੀ ਹੈ ਉਹ ਇਹ ਹੈਗੀ ਕਿ SMS ਯੂਨਿਟ ਨੂੰ ਕੰਬਨ ਘਟਾਉਣ ਵਾਸਤੇ ਇਸ ਨੂੰ ਕੰਬਾਈਨ ਦੀ ਚੈਸਿਸ 'ਤੇ ਲਗਾਉਣਾ ਚਾਹੀਦਾ ਹੈ। ਚੌਥਾ, ਵੀ ਬੈਲਟ ਦੀ ਸਲਿੱਪ ਪ੍ਰਵਾਨ ਵਿਯੋਗ ਵਿੱਚ ਹੋਣੀ ਚਾਹੀਦੀ ਹੈ। ਆਪਾਂ ਇਸ ਚਾਰ ਗੱਲਾਂ ਦਾ ਜ਼ਰੂਰ ਖਿਆਲ ਰੱਖੀਏ ਜੇ ਆਪਾਂ ਸੁਪਰ SMS ਵਾਲੀ ਕੰਬਾਈਨ ਦੀ ਵਰਤੋਂ ਕਰਨੀ ਹੈ। ਅਤੇ ਕਿਸਾਨ ਵੀਰੋ, ਜਿਹੜੀ ਸੁਪਰ SMS ਵਾਲੀ ਕੰਬਾਈਨ ਹੈ ਇਹਦੀ ਵਰਤੋਂ ਆਪਾਂ ਪਰਾਲੀ ਨੂੰ ਇਕਸਾਰ ਖਿਲਾਰਨ ਲਈ ਬਹੁਤ ਜ਼ਰੂਰੀ ਹੈ। ਜਿਵੇਂ ਕਿ ਤੁਸੀਂ ਦੇਖਿਆ ਹੋ ਨਾ, ਜਿਹੜਾ ਆਪਣਾ ਹੈਡਰ ਹੈ ਉਹ 16 ਫੁੱਟ ਦਾ ਹੁੰਦਾ ਹੈ। ਜਿਹੜੇ ਆਪਣਾ ਖੇਤ ਦੇ ਵਿੱਚ ਪਰਾਲੀ ਹੈ ਉਹ ਦੋ ਕਿਸਮ ਦੀ ਹੋ ਗਈ, ਇੱਕ ਲੂਜ਼ ਪਰਾਲੀ ਜਿਹਨੂੰ ਆਪਾਂ ਫੂਸ ਕਹਿੰਦੇ ਹਾਂ, ਅਤੇ ਦੂਜੀ ਹੋ ਗਈ ਆਪਣਾ ਖੜੇ ਕਰਚੇ। ਜੇ ਖੜੇ ਕਰਚੇ ਲੂਜ਼ ਪਰਾਲੀ ਇਕਸਾਰ ਖਿਲਰੀ ਹੋਏਗੀ ਖੇਤ 'ਚ, ਤਾਂ ਹੀ ਆਪਣੀ ਅਗਲੀ ਜਿਹੜੀ ਵੀ ਮਸ਼ੀਨ ਹੈ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਵਾਸਤੇ ਜਾਂ ਪਰਾਲੀ ਨੂੰ ਖੇਤ ਦੇ ਵਿੱਚ ਐਜ਼ ਅ ਮਲਚ ਦੇ ਰੂਪ ਵਿੱਚ ਛੱਡਣ ਵਾਸਤੇ ਦੋਨੋਂ ਮਸ਼ੀਨ ਚੰਗੀ ਤਰ੍ਹਾਂ ਕੰਮ ਕਰਨਗੀਆਂ। ਤਾਂ ਆਪਾਂ ਜੇ ਸਭ ਤੋਂ ਪਹਿਲੀ ਮਸ਼ੀਨ ਦੀ ਗੱਲ ਕਰੀਏ, ਹੈਪੀ ਸੀਡਰ ਨਾਲ ਬਾਈ ਕਣਕ ਦੀ ਬਿਜਾਈ ਕਿੱਦਾਂ ਕਰਦੇ? ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿੱਚ ਕੱਢਣ ਵੇਲੇ ਆਪਾਂ ਕਣਕ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ, ਜਿਹਦੇ ਕਰਕੇ ਆਪਾਂ ਇੱਕ ਵਧੀਆ ਝਾੜ ਲੈ ਸਕਦੇ। ਇਹਦੇ ਵਾਸਤੇ ਕੀ ਹੈ, ਤੁਹਾਨੂੰ ਸਭ ਤੋਂ ਪਹਿਲਾਂ ਹੈਪੀ ਸੀਡਰ ਮਸ਼ੀਨ ਨੂੰ ਸਮਝਣਾ ਪੈਣਾ। ਹੈਪੀ ਸੀਡਰ ਮਸ਼ੀਨ ਦੋ ਮਸ਼ੀਨਾਂ ਦਾ ਸੁਮੇਲ ਹੈ, ਇੱਕ ਫਲੇਲ ਟਾਈਪ ਬਲੇਡ ਜਿਹੜੇ ਕਿ ਚੋਪਰ ਦੇ ਉੱਤੇ ਲੱਗੇ ਹੋਏ ਹੈ, ਦੂਜਾ ਉਹਦੇ ਮਗਰ ਡਰਿੱਲ ਮਸ਼ੀਨ ਲੱਗੀ ਹੋਈ ਹੈ। ਜੇ ਆਪਾਂ ਫਲੇਲ ਟਾਈਪ ਬਲੇਡ ਦੀ ਵਰਤੋਂ ਕਰਕੇ ਪਰਾਲੀ ਨੂੰ ਕੁਤਰਾ ਕਰਦੇ ਹਾਂ, ਉਹਦੇ ਮਗਰ ਜਿਹੜੇ ਆਪਣੇ ਫਰੋ ਓਪਨਰ ਲੱਗੇ ਹੈ ਜਿਹੜਾ ਕਿ ਡਰਿੱਲ ਨਾਲ ਜੁੜੇ ਹੋਏ, ਉੱਥੇ ਉਹ ਬੀਜ ਘੇਰ ਦਿੰਦਾ ਹੈਗਾ। ਇਸ ਤਰ੍ਹਾਂ ਆਪਾਂ ਖੇਤ ਵਿੱਚ ਪਰਾਲੀ ਦੀ ਸਾਂਭ ਸੰਭਾਲ ਕਰਦੇ ਹੋਏ ਨਾਲ ਹੀ ਕਣਕ ਦੀ ਬਿਜਾਈ ਕਰ ਲੈਂਦੇ ਹਾਂ। ਜਿਹੜੇ ਇਹਦੇ ਚੱਕਰ ਨੇ ਫਲੇਲ ਬਲੇਡ ਦੇ, ਇਹ ਵੀ ਆਪਣੇ 1400 ਤੋਂ 1500 ਚੱਕਰ 'ਤੇ ਚੱਲਦਾ ਹੈ, ਤਾਂ ਆਪਾਂ ਇਹਦਾ ਖਿਆਲ ਰੱਖੀਏ ਕਿ ਇਹ ਚੰਗੀ ਤਰ੍ਹਾਂ ਚੱਲੇ, ਨਾਲ ਹੀ ਜਿਹੜੀ ਕਣਕ ਬੀਜ ਰਹੀ ਹੈ। ਹੁਣ ਫਲੇਲ ਬਲੇਡ ਕਰਦਾ ਕਿ ਜਦੋਂ ਆਪਾਂ ਪਰਾਲੀ ਨੂੰ ਕੁਤਰਾ ਕਰਦੇ ਹਾਂ ਤਾਂ ਇਹ ਕੁਤਰੀ ਹੋਈ ਪਰਾਲੀ ਨੂੰ ਚੱਕਦਾ ਹੈ, ਫਰੋ ਓਪਨਰ ਜਿਹੜਾ ਡਰਿੱਲ ਦਾ ਹੈ ਉਹਨੂੰ ਬੀਜ ਨੂੰ ਘੇਰਦਾ ਹੈ, ਘੇਰੇ ਹੋਏ ਬੀਜ ਦੇ ਉੱਪਰ ਇਹ ਕੁਤਰੀ ਹੋਈ ਪਰਾਲੀ ਨੂੰ ਛੱਡ ਦਿੰਦਾ ਹੈ, ਜਿਹਦੇ ਨਾਲ ਬੀਜ ਦੀ ਜੰਮ ਚੰਗੀ ਹੋ ਜਾਂਦੀ ਹੈ। ਬਾਕੀ ਦੋ ਪੋਰ ਦੇ ਵਿਚਾਲੇ ਜਿਹੜੀ ਥਾਂ ਹੈ ਉੱਥੇ ਪਰਾਲੀ ਐਜ ਇਟ ਇਜ਼ ਮਲਚ ਦੇ ਰੂਪ ਵਿੱਚ ਪਈ ਹੁੰਦੀ ਹੈ, ਜਿਹਦੇ ਕਰਕੇ ਉਹ ਮਲਚ ਦਾ ਕੰਮ ਕਰਦਾ ਹੈ। ਅਤੇ ਆਪਾਂ ਸਾਰਿਆਂ ਨੂੰ ਹੀ ਮਲਚ ਪਰਾਲੀ ਵਾਲੇ ਮਲਚ ਦਾ ਬੈਨੀਫਿਟ ਜਿਹੜੇ ਨੇ, ਜਿਹੜੇ ਫਾਇਦੇ ਨੇ, ਉਹ ਆਪਾਂ ਸਾਰਿਆਂ ਨੂੰ ਪਤਾ ਹੈਗੇ ਆ। ਇਹਦੇ ਨਾਲ ਆਪਣੀ ਪਾਣੀ ਦੀ ਵੀ ਬੱਚਤ ਹੁੰਦੀ ਹੈ ਅਤੇ ਜਿਹੜੀ ਨਦੀ ਨਾਸ਼ਕਾਂ ਦੀ ਵਰਤੋਂ ਹੈ ਉਹ ਵੀ ਘੱਟਦੀ ਹੈਗੀ। ਅਤੇ ਆਪਾਂ ਜਦੋਂ ਵੀ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ, ਆਪਾਂ ਇਸ ਗੱਲ ਦਾ ਖਿਆਲ ਰੱਖੀਏ ਕਿ ਜਿਹੜਾ ਕੰਬਾਈਨ ਨੂੰ ਆਖਿਰਲਾ ਪਾਣੀ ਇਸ ਤਰ੍ਹਾਂ ਲੱਗਿਆ ਹੋਵੇ ਕਿ ਉਹਦੀ ਵੱਤਰ ਦੇ ਵਿੱਚ ਹੀ ਕਣਕ ਦੀ ਬਿਜਾਈ ਹੋ ਜਾਏ। ਅਤੇ ਜੇ ਆਪਾਂ ਇਹਦੀ ਸਮਰੱਥਤਾ ਦੀ ਗੱਲ ਕਰੀਏ ਤਾਂ ਹੈਪੀ ਸੀਡਰ ਮਸ਼ੀਨ ਇੱਕ ਦਿਨ ਦੇ ਵਿੱਚ 6 ਤੋਂ 8 ਕਿੱਲੇ ਦੀ ਕਣਕ 6 ਤੋਂ 8 ਕਿੱਲੇ ਦੀ ਬਿਜਾਈ ਕਰ ਲੈਂਦੀ ਹੈ। ਅਤੇ ਇਹਨੂੰ ਚਲਾਉਣ ਵਾਸਤੇ ਸਾਨੂੰ 45 horsepower ਜਾਂ ਵੱਧ ਦੇ ਟਰੈਕਟਰ ਦੀ ਲੋੜ ਪੈਂਦੀ ਹੈ। ਇੱਕ ਗੱਲ ਜਿਹੜੀ ਮੈਂ ਪਹਿਲੇ ਵੀ ਕਹੀ ਸੀ, ਮੈਂ ਫਿਰ ਰਿਪੀਟ ਕਰਾਂਗਾ, ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ਵਾਸਤੇ ਝੋਨੇ ਦੀ ਪਰਾਲੀ ਇਕਸਾਰ ਖਿਲਰੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਜੇ ਆਪਾਂ ਦੂਜੀ ਮਸ਼ੀਨ 'ਤੇ ਆਈਏ ਤਾਂ ਉਹ ਹੈ PAU ਸਮਾਰਟ ਸੀਡਰ। ਇਸ ਲਈ ਮਸ਼ੀਨ ਨਾਲ ਝੋਨੇ ਦੀ ਕੰਬਾਈਨ ਸੁਪਰ SMS ਵਾਲੀ ਕਟਾਈ ਉਪਰੰਤ ਪਰਾਲੀ ਨੂੰ ਬਿਨਾਂ ਸਾਲੇ ਜਾਂ ਚੁੱਕੇ ਕਣਕ ਦੀ ਸਿੱਧੀ ਬਿਜਾਈ ਹੁੰਦੀ ਹੈ। ਇਹ ਮਸ਼ੀਨ ਘੱਟ ਵਾਈ ਅਤੇ ਸਿਧਾਂਤ 'ਤੇ ਕੰਮ ਕਰਦੀ ਹੈ। ਇਹ ਮਸ਼ੀਨ 'ਚ ਲੱਗਿਆ ਰੋਟਰ ਤਕਰੀਬਨ 30% ਵਾਹੀ ਕਰਦਾ ਹੈ, ਜਿਸ ਥਾਂ 'ਤੇ ਬੀਜ 'ਤੇ ਖਾਦ ਪੈਂਦੀ ਹੈ। ਬਾਕੀ ਕਤਾਰਾਂ ਵਿਚਾਲੀ ਥਾਂ ਪਰਾਲੀ ਨਾਲ ਢੱਕੀ ਰਹਿੰਦੀ ਹੈ, ਜੋ ਕਿ ਮਲਚ ਦੇ ਰੂਪ 'ਚ ਖੇਤ 'ਚ ਪਈ ਰਹਿੰਦੀ ਹੈ। ਇਸ ਮਸ਼ੀਨ ਨੂੰ ਵੀ 45 horsepower ਦੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਇਹ ਮਸ਼ੀਨ 1 ਘੰਟੇ 'ਚ 1 ਕਿੱਲੇ ਦੀ ਬਿਜਾਈ ਕਰ ਲੈਂਦੀ ਹੈ ਅਤੇ ਇਹਦੀ ਡੇਲੀ ਡੀਜ਼ਲ ਦੀ ਖਪਤ ਹੈ ਉਹ 5 ਤੋਂ 5.5 ਲੀਟਰ ਪ੍ਰਤੀ ਘੰਟੇ ਦੀ ਹੈਗੀ ਹੈ। ਜੇ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਮਾਰਟ ਸੀਡਰ ਮਸ਼ੀਨ ਕਿਹੜੀ ਤਕਨੀਕ 'ਤੇ ਕੰਮ ਕਰਦੀ ਹੈ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਸਟ੍ਰਿਪ ਟਿਲਰਸ ਦੇ ਵਿੱਚ, ਮਤਲਬ ਜਿੱਥੇ ਤੁਹਾਡੀ ਕਤਾਰ ਨੇ ਲੰਘਣਾ, ਜਿੱਥੇ ਤੁਹਾਡੇ ਫਾਲੇ ਨੇ ਲੰਘਣਾ, ਉਹਦੇ ਨਾਲ ਦਾ ਥੋੜ੍ਹਾ ਜਿਹਾ ਏਰੀਏ ਨੂੰ ਇਹ ਪਰਾਲੀ ਅਤੇ ਮਿੱਟੀ ਨੂੰ ਖੇਤ ਦੇ ਵਿੱਚ ਰਲਾਉਂਦੀ ਹੈ, ਅਤੇ ਬਾਕੀ ਦੋ ਪੋਰ ਦੇ ਵਿਚਾਲ ਦਾ ਜਿਹੜੀ ਥਾਂ ਹੈਗੀ ਉਹ ਸਾਰਾ ਹਿੱਸਾ ਐਜ਼ ਇਟ ਇਜ਼ ਮਲਚ ਦੇ ਰੂਪ ਦੇ ਵਿੱਚ ਪਿਆ ਹੁੰਦਾ। ਅਤੇ ਜੇ ਆਪਾਂ ਇਹਨੂੰ ਸ਼ੋਰਟ 'ਚ ਕਹਿਣ ਦੀ ਗੱਲਾਂ ਕਰੀਏ ਤਾਂ ਇਹ ਹੋ ਗਈ ਕਿ ਆਪਾਂ ਇਹਦੇ ਨਾਲ ਪਰਾਲੀ ਨੂੰ ਖੇਤ ਦੇ ਵਿੱਚ ਮਿਲਾਉਂਦੇ ਵੀ ਹੈਗੇ ਅਤੇ ਮਲਚ ਦਾ ਵੀ ਫਾਇਦਾ ਲੈਂਦੇ ਹੈਗੇ। ਤੀਜੀ ਜਿਹੜੀ ਮਸ਼ੀਨ ਹੈ ਉਹ ਹੈਗੀ ਜੀ PAU ਸਰਫੇਸ

0: ਟਾਈਮੋ ਤੇ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿਸਾਨ ਵੀਰੋ, ਜਦੋਂ ਆਪਣੇ ਕੋਲ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵੇਲੇ ਸਮਾਂ ਬਹੁਤ ਘੱਟ ਹੁੰਦਾ, ਆਪਾਂ ਉਹ ਸਾਰਾ ਕੰਮ ਇਸੀ ਘੱਟ ਸਮੇਂ ਦੇ ਵਿੱਚ ਕਰਨਾ ਤਾਂ ਕਿ ਸਾਨੂੰ ਆਪਣਾ ਜਿਹੜੀ ਕਣਕ ਦੀ ਬਿਜਾਈ ਹੈ ਜਾਂ ਅਗਲੀ ਫਸਲ ਦੀ ਬਿਜਾਈ ਹੈ ਉਹ ਸਮੇਂ ਸਿਰ ਹੋ ਸਕੇ।
1: ਲਓ ਜੀ ਸਿੰਗਾਰਾ ਸਿੰਘ ਜੀ, ਕੱਲ੍ਹ ਦਾ ਪ੍ਰੋਗਰਾਮ ਦੱਸੀਏ ਤੁਹਾਨੂੰ ਹੁਣ।
2: ਹਾਂ ਬਿਲਕੁਲ ਜੀ,
1: ਸਵੇਰੇ 6:30 ਖੇਤੀਬਾੜੀ ਵਿੱਚ ਸਹੀ ਮੰਡੀਕਰਨ ਬਾਰੇ ਗੱਲਾਂ ਬਾਤਾਂ ਕਰਾਂਗੇ।
2: ਅੱਛਾ ਜੀ।
1: ਅਤੇ ਸ਼ਾਮਾਂ ਨੂੰ ਤੁਹਾਨੂੰ ਕਿਸਾਨ ਵਾਲੀ ਪ੍ਰੋਗਰਾਮ ਜਿਹੜਾ ਹੈ ਉਹ ਸੁਣਾਇਆ ਜਾਊਗਾ ਸ਼ਾਮ ਨੂੰ 6:30
2: ਜੀ।
1: ਅਤੇ ਮੌਸਮ ਸੰਬੰਧੀ ਕੋਈ ਖਾਸ ਜਾਣਕਾਰੀ ਨਹੀਂ ਹੈ ਜੀ।
2: ਅੱਛਾ ਜੀ। ਅੱਛਾ, ਚਲੋ ਆਹ ਦਿਨ ਵੀ ਹੈਗੇ ਇੱਦਾਂ ਦੇ ਹੀ ਆ।
1: ਹਾਂ, ਕੀ ਇਰਾਦਾ ਫਿਰ ਆਪਾਂ
2: ਚਲੀਏ ਜੀ ਫਿਰ ਆਪਾਂ।
1: ਜੈ ਹਿੰਦ।

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:10 ਹੋਣ ਵਾਲੇ ਨੇ। ਹੁਣੇ ਤੋਂ ਕੁਝ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਜਨ ਸੇਵਾ ਸੇ ਦੇਸ਼ ਸੇਵਾ। ਉਦੋਂ ਤੱਕ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: gmail.com और व्हाट्सएप नंबर है 9289094044।
1: ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਜਨ ਸੇਵਾ ਸੇ ਦੇਸ਼ ਸੇਵਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪੰਜਾਬੀ ਵਾਰਤਾ, ਕਵਿਤਾ ਵਿੱਚ ਨਾਰੀ ਸੰਵੇਦਨਾ। ਇਸ 'ਤੇ ਗੱਲਬਾਤ ਕਰਨਗੇ ਕਮਲਜੀਤ ਕੌਰ।
2: ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਵਿੱਚ ਨਾਰੀ ਸੰਵੇਦਨਾ। ਸੁਖਵਿੰਦਰ ਅੰਮ੍ਰਿਤ ਅਜੋਕੇ ਸਮੇਂ ਦੀ ਇੱਕ ਸਮਰੱਥਾਵਾਨ ਕਵਿਤਰੀ ਹੈ। ਛੋਟੀ ਉਮਰੇ ਹੀ ਉਸਨੇ ਤੁਕਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਭਾਵੇਂ ਬਚਪਨ ਵਿੱਚ ਹੀ ਉਸਦੇ ਗੀਤਾਂ ਵਾਲੀ ਕਾਪੀ ਮਾਂ ਨੇ ਚੁੱਲ੍ਹੇ ਵਿੱਚ ਸਾੜ ਦਿੱਤੀ ਸੀ, ਪਰ ਸੰਵੇਦਨਸ਼ੀਲ ਸੁਖਵਿੰਦਰ ਦੇ ਅੰਦਰੋਂ ਕਵਿਤਾ ਕਦੇ ਮਰ ਨਹੀਂ ਸਕੀ। ਸਮੇਂ ਦੇ ਨਾਲ ਨਾਲ ਇਹ ਹੋਰ ਜੀਵੰਤ ਹੁੰਦੀ ਗਈ। ਅੱਜ ਉਹ ਸੈਂਕੜੇ ਕਵਿਤਾਵਾਂ ਅਤੇ ਕਈ ਕਿਤਾਬਾਂ ਦੀ ਰਚਨਾਕਾਰ ਬਣ ਕੇ ਪੰਜਾਬੀ ਸਾਹਿਤ ਜਗਤ ਦਾ ਇੱਕ ਵੱਡਾ ਨਾਮ ਬਣ ਚੁੱਕੀ ਹੈ। ਸੂਰਜ ਦੀ ਦਹਿਲੀਜ਼, ਚਿਰਾਗਾਂ ਦੀ ਡਾਰ, ਪਤਝੜ ਵਿੱਚ ਪੁੰਗਰ ਦੇ ਪੱਤੇ, ਕਣੀਆਂ, ਹਜ਼ਾਰ ਰੰਗਾਂ ਦੀ ਲਾਟ, ਨੀਲਿਆ ਮੋਰਾ ਵੇ, ਧੁੱਪ ਦੀ ਚੁੰਨੀ ਆਦਿ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਨੂੰ ਉਸ ਦੀ ਵੱਡੀ ਦੇਣ ਹਨ। ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਕਹਿੰਦੇ ਹਨ ਕਿ ਸੁਖਵਿੰਦਰ ਦੀ ਕਵਿਤਾ ਵਿੱਚ ਅਨੂਠਾ ਜਿਹਾ ਹੁਸਨ, ਪਾਕੀਜ਼ਗੀ ਅਤੇ ਸ਼ਿੱਦਤ ਹੈ। ਉਸ ਦੀਆਂ ਗਜ਼ਲਾਂ ਨਾਲ ਪੰਜਾਬੀ ਸ਼ਾਇਰੀ ਵਿੱਚ ਇੱਕ ਇਹੋ ਜਿਹਾ ਰੰਗ ਪ੍ਰਵੇਸ਼ ਕਰਦਾ ਹੈ ਜੋ ਸੁਖਵਿੰਦਰ ਹੀ ਲੈ ਕੇ ਆਈ ਹੈ। ਇਸ ਵਿੱਚ ਪਿਆਰ, ਕੁਦਰਤ, ਹੁਸਨ ਅਤੇ ਸੰਯੋਗ ਵਿਯੋਗ ਦੇ ਅਜਿਹੇ ਮਰਹਲੇ ਅਤੇ ਮੰਜ਼ਰ ਬਿਆਨ ਕੀਤੇ ਗਏ ਹਨ ਜਿਨ੍ਹਾਂ 'ਤੇ ਕਿਸੇ ਵੀ ਭਾਸ਼ਾ ਦੀ ਸ਼ਾਇਰੀ ਮਾਣ ਕਰ ਸਕਦੀ ਹੈ। ਸੁਖਵਿੰਦਰ ਦੀ ਕਵਿਤਾ ਵਿੱਚ ਨਾਰੀ ਸੰਵੇਦਨਾ ਦੀ ਗੱਲ ਕਰਨ ਤੋਂ ਪਹਿਲਾਂ ਨਾਰੀ ਸੰਵੇਦਨਾ ਦੇ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੰਵੇਦਨਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਭਲੀ ਪ੍ਰਕਾਰ ਅਨੁਭਵ ਕਰਨਾ। ਸੰਵੇਦਨਾ ਅਨੁਭਵ ਅਤੇ ਬੋਧ ਸ਼ਕਤੀ ਹੈ ਜੋ ਭਾਵ ਬੋਧ ਨੂੰ ਤਖੇਰਾ ਕਰਦੀ ਹੈ। ਅਨੁਭਵ ਦੀ ਤੀਖਣਤਾ ਨਰਮ ਦਿਲੀ ਅਤੇ ਨਜ਼ਾਕਤ ਦਾ ਪ੍ਰਗਟਾਵਾ ਕਰਦੀ ਹੈ। ਆਪਣੇ ਦੁੱਖਾਂ ਪ੍ਰਤੀ ਚੇਤਨ ਹੋਣਾ ਅਤੇ ਦੂਜਿਆਂ ਦਾ ਦੁੱਖ ਮਹਿਸੂਸ ਕਰਨ ਦੇ ਨਾਲ ਨਾਲ ਸੁਹਜਾਤਮਕ ਗੁਣਾਂ ਦਾ ਪ੍ਰਗਟਾਵਾ ਆਦਿ ਸਾਰੇ ਪੱਖ ਸੰਵੇਦਨਾ ਵਿੱਚ ਸ਼ਾਮਿਲ ਹਨ। ਨਾਰੀ ਸੰਵੇਦਨਾ ਤੋਂ ਭਾਵ ਕਿਸੇ ਵਿਸ਼ੇਸ਼ ਸਮਾਜਿਕ ਸੱਭਿਆਚਾਰਕ ਪਿਛੋਕੜ ਵਿੱਚੋਂ ਨਾਰੀ ਹੋਣ ਕਰਕੇ ਗ੍ਰਹਿਣ ਕੀਤੇ ਅਨੁਭਵ, ਅਹਿਸਾਸ ਅਤੇ ਚੇਤਨਾ ਤੋਂ ਹੈ। ਨਿਰਸੰਦੇਹ ਇਸ ਵਿੱਚ ਕੁਦਰਤ ਵੱਲੋਂ ਬਖਸ਼ੀ ਵਿਲੱਖਣਤਾ ਵੀ ਸ਼ਾਮਿਲ ਹੁੰਦੀ ਹੈ। ਇਸ ਤਰ੍ਹਾਂ ਨਾਰੀ ਸੰਵੇਦਨਾ ਦਾ ਅਰਥ ਔਰਤ ਦੇ ਮਨੋਭਾਵਾਂ, ਦੁੱਖਾਂ, ਸੁੱਖਾਂ, ਸਮਾਜਿਕ ਹਾਲਾਤ ਪ੍ਰਤੀ ਚੇਤਨਾ ਅਤੇ ਮਹਿਸੂਸ ਕਰਨ ਦੀ ਸ਼ਕਤੀ ਹੈ। ਇਹ ਔਰਤ ਦੇ ਅੰਦਰੂਨੀ ਜਜ਼ਬਾਤ, ਪੀੜ ਅਤੇ ਜੀਵਨ ਦੇ ਅਸਲ ਤਜ਼ਰਬਿਆਂ ਨੂੰ ਡੂੰਘਾਈ ਨਾਲ ਸਮਝਣ ਦੀ ਸ਼ਕਤੀ ਹੈ। ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਵਿੱਚ ਨਾਰੀ ਸੰਵੇਦਨਾ ਸਭ ਤੋਂ ਪ੍ਰਮੁੱਖ ਅਤੇ ਸ਼ਕਤੀਸ਼ਾਲੀ ਵਿਸ਼ੇ ਵਜੋਂ ਉਭਰਦੀ ਹੈ। ਗੌਰਤਲਬ ਹੈ ਕਿ ਉਸਦੀ ਕਵਿਤਾ ਮਰਦ ਵਿਰੁੱਧ ਕੋਈ ਨਾਰਾ ਨਹੀਂ ਸਿਰਜਦੀ, ਬਲਕਿ ਔਰਤ ਦੇ ਅਸਲ ਜੀਵਨ, ਉਸਦੀ ਪੀੜ ਅਤੇ ਮਾਨਸਿਕ ਉਥਲ ਪੁਥਲ ਨੂੰ ਪੇਸ਼ ਕਰਦੀ ਹੈ। ਬਚਪਨ ਤੋਂ ਹੀ ਔਰਤ ਲਈ ਹੱਦਬੰਦੀਆਂ ਵਾਲੇ ਸਮਾਜ ਵਿੱਚ ਵਿਚਰਨ ਕਰਕੇ ਘਰ ਵਿੱਚ ਹੀ ਦਮ ਘੋਟੂ, ਡਰਿਆ ਡਰਿਆ ਮਾਹੌਲ ਉਸਦੀ ਸੰਵੇਦਨਾ ਦੀ ਅਜਿਹੀ ਅਨੁਭੂਤੀ ਬਣਦਾ ਹੈ ਜੋ ਉਸਦੀ ਕਵਿਤਾ ਪੁਰਸ਼ ਵਿੱਚ ਅਭਿਵਿਅਕਤ ਹੁੰਦਾ ਹੈ। ਉਹ ਪੁਰਸ਼ ਜਿਸ ਦੀ ਕੌੜੀ ਹਵਾੜ ਨਾਲ ਬੁੱਝ ਜਾਂਦਾ ਸੀ ਹਰ ਆਥਣ ਨੂੰ ਕੰਧੋਲੀ 'ਤੇ ਧਰਿਆ ਦੀਵਾ, ਜਿਸ ਦੀਆਂ ਦਹਿਕਦੀਆਂ ਅੱਖਾਂ ਸਾਹਮਣੇ ਪੈ ਜਾਂਦੀ ਸੀ ਚੁੱਲ੍ਹੇ ਦੀ ਅੱਗ ਮੱਟੀ, ਜਿਸ ਦੀ ਦਹਾੜ ਸੁਣਦਿਆਂ ਹੀ ਪੱਠੇ ਛੱਡ ਕੇ ਖੜੋ ਜਾਂਦੇ ਸਨ, ਗਊ ਦੇ ਜਾਏ ਤਰਬਕ ਕੇ ਉੱਡ ਜਾਂਦੀਆਂ ਸਨ, ਡੇਕ ਤੋਂ ਨੀਂਦ ਨਾਲ ਭਰੀਆਂ ਹੋਈਆਂ ਚਿੜੀਆਂ, ਦਾਦੀ ਨੂੰ ਭੁੱਲ ਜਾਂਦਾ ਸੀ ਰਹਿ ਰਾਸ ਦਾ ਪਾਠ, ਕੰਬ ਕੇ ਛਲਕ ਜਾਂਦੀ ਸੀ ਵੀਰੇ ਦੇ ਹੱਥ 'ਚੋਂ ਦੁੱਧ ਵਾਲੀ ਗਲਾਸੀ, ਮਾਂ ਦੇ ਹੱਥੋਂ ਛੁੱਟ ਜਾਂਦਾ ਸੀ ਆਟੇ ਦਾ ਪੇੜਾ ਅਤੇ ਦਰਵਾਜ਼ੇ ਪਿੱਛੇ ਲੁਕ ਜਾਂਦੀਆਂ ਸਨ ਛੋਟੀਆਂ ਭੈਣਾਂ। ਹਾਂ, ਮੈਂ ਉਸ ਪੁਰਸ਼ ਦੀ ਗੱਲ ਕਰ ਰਹੀ ਹਾਂ ਜਿਸ ਦੀ ਛਤਰ ਛਾਇਆ ਥੱਲੇ ਚੜ੍ਹੀ ਸੀ ਮੈਨੂੰ ਮੈਲੀ ਜਿਹੀ ਬੁੱਕਲ ਵਿੱਚ ਲਿਪਟੀ ਸਹਿਮੀ ਜਿਹੀ ਜਵਾਨੀ। ਉਸਨੇ ਅਜਿਹੀਆਂ ਸਮਾਜਿਕ ਸਥਿਤੀਆਂ ਦਾ ਜ਼ਿਕਰ ਆਪਣੀਆਂ ਕਵਿਤਾਵਾਂ ਵਿੱਚ ਥਾਂ ਥਾਂ ਕੀਤਾ ਹੈ ਜਿੱਥੇ ਕੁੜੀ ਦਾ ਜੰਮਣਾ ਸੋਗ ਬਣ ਜਾਂਦਾ ਹੈ, ਜਿੱਥੇ ਧੀਆਂ ਨੂੰ ਲੁਕ ਲੁਕ, ਧੁੱਕ ਧੁੱਕ, ਚੁੱਕ ਚੁੱਕ ਕੇ ਜੀਣਾ ਸਿਖਾਇਆ ਜਾਂਦਾ ਹੈ। ਸਾਊ ਕੁੜੀਆਂ ਉਹਨਾਂ ਕੁੜੀਆਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਸਥਿਤੀਆਂ ਅੱਗੇ ਕਦੇ ਵੀ ਗਿਲਾ ਨਹੀਂ ਕਰਦੀਆਂ, ਆਪਣੇ ਸੁਪਨਿਆਂ ਨੂੰ ਮਾਰ ਕੇ ਜਿਉਂਦੀਆਂ। ਉਸ ਦੀ ਪ੍ਰਸਿੱਧ ਕਵਿਤਾ

ਹੁਣ ਮਾਂ ਅਜਿਹੀ ਹੀ ਵੇਦਨਾ ਦਾ ਪ੍ਰਗਟਾ ਹੈ। ਹੁਣ ਮਾਂ ਬੁੱਢੀ ਹੋ ਗਈ ਹੈ। ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ। ਪਤਾ ਨਹੀਂ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ। ਸ਼ੀਸ਼ੇ ਮੂਹਰੇ ਖੜ ਕੇ ਲੰਮੀ ਗੁੱਤ ਗੁੰਦਦੀ ਮਾਂ, ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ। ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਿਆਂ ਤੋਂ ਸਹਿਮੀ ਮਾਂ ਅਤੇ ਛਣ ਛਣ ਕਰਦੀਆਂ ਝਾਂਜਰਾਂ। ਅਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੀ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ। ਹੌਲੀ ਹੌਲੀ ਘੁੰਮਲਾਉਣ ਲੱਗੀ ਮਾਂ ਦੀ ਮਮਤਾ, ਹੌਲੀ ਹੌਲੀ ਪਥਰਾਉਣ ਲੱਗੇ ਮਾਂ ਦੇ ਚਾਅ। ਰੋਲਣ ਲੱਗੀ ਮਾਂ ਦੀ ਗੀਤਾਂ ਵਾਲੀ ਕਾਪੀ, ਬਿਖਰਨ ਲੱਗੀਆਂ ਗੀਤਾਂ ਦੀਆਂ ਸਤਰਾਂ। ਫੇਰ ਮੈਂ ਕਦੇ ਨਹੀਂ ਤੱਕਿਆ ਮਾਂ ਨੂੰ ਸ਼ੀਸ਼ੇ ਮੂਹਰੇ ਖੜ ਕੇ ਕਜਲੇ ਦੀ ਧਾਰ ਪਾਉਂਦਿਆਂ। ਫੇਰ ਕਦੇ ਯਾਦ ਨਹੀਂ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਸੁਖਵਿੰਦਰ ਅੰਮ੍ਰਿਤ ਦੀ ਨਾਰੀ ਸੰਵੇਦਨਾ ਨਾਰੀ ਨਾਲ ਹੋਏ ਧੱਕੇ ਦਾ ਰੋਣਾ ਰੋਣ ਜਾਂ ਦੁੱਖ ਪ੍ਰਗਟਾਉਣ ਤੱਕ ਹੀ ਸੀਮਤ ਨਹੀਂ ਹੈ। ਉਸਦੀ ਕਵਿਤਾ ਔਰਤ ਨੂੰ ਨਿਡਰ ਬਣਨ ਅਤੇ ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਉਸਦੀ ਕਵਿਤਾ ਦੀਆਂ ਸਤਰਾਂ ਹਨ, ਇਹ ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਅਤੇ ਟੱਕਰ ਲੈ, ਤੇਰੇ ਹਿੱਸੇ ਦੀ ਦੁਨੀਆ 'ਤੇ ਕਿਸੇ ਦਾ ਰਾਜ ਕਿਉਂ ਹੋਵੇ। ਇੱਕ ਹੋਰ ਸ਼ੇਅਰ, ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲੱਗਦੇ ਹਨ, ਇਹ ਪਿੰਜਰੇ ਪਿਘਲ ਜਾਂਦੇ ਹਨ, ਸ਼ਿਕਾਰੀ ਡਰਨ ਲੱਗਦੇ ਹਨ। ਉਹ ਔਰਤ ਲਈ ਇੱਕ ਪ੍ਰੇਰਨਾ ਸਰੋਤ ਬਣਦੀ ਹੋਈ ਲਿਖਦੀ ਹੈ, ਮੈਂ ਜ਼ਰਾ ਤੁਰਨਾ ਕੀ ਸਿੱਖਿਆ, ਰਾਹ ਸਮੁੰਦਰ ਹੋ ਗਏ, ਫੇਰ ਪਤਾ ਨਹੀਂ ਪੈਰ ਮੇਰੇ ਕਿਸ ਤਰ੍ਹਾਂ ਪਰ ਹੋ ਗਏ। ਇੱਥੇ ਜ਼ਿਕਰਯੋਗ ਹੈ ਕਿ ਉਹ ਔਰਤ ਦੀ ਬੇਬਸੀ ਦਾ ਪ੍ਰਗਟਾਵਾ ਬੜੀ ਸੰਵੇਦਨਾ ਨਾਲ ਕਰਦੀ ਹੈ, ਪਰ ਮਰਦ ਨਾਲ ਨਫ਼ਰਤ ਉਸਦੀ ਕਵਿਤਾ ਵਿੱਚ ਦੇਖਣ ਨੂੰ ਨਹੀਂ ਮਿਲਦੀ। ਉਸਦਾ ਰੋਹ ਉਸ ਸਮਾਜਿਕ ਪ੍ਰਬੰਧ ਨਾਲ ਹੈ ਜਿਸਨੇ ਮਰਦ ਦੀ ਅਜਿਹੀ ਮਾਨਸਿਕਤਾ ਸਿਰਜੀ ਹੈ। ਮਰਦ ਉਸਦੀ ਕਵਿਤਾ ਵਿੱਚ ਔਰਤ ਦਾ ਪੂਰਕ ਹੈ, ਇਸੇ ਲਈ ਉਸਦੀ ਕਵਿਤਾ ਮੁਹੱਬਤ ਨਾਲ ਲਬਰੇਜ਼ ਹੈ। ਵੈਸੇ ਤਾਂ ਕਾਲ ਕੋਈ ਵੀ ਹੋਵੇ, ਭਾਸ਼ਾ ਕੋਈ ਵੀ ਹੋਵੇ, ਸੰਸਾਰ ਦੀ ਸਾਰੀ ਕਵਿਤਾ ਵਿੱਚ ਪਿਆਰ ਦਾ ਵਿਸ਼ਾ ਕੇਂਦਰੀ ਵਿਸ਼ਾ ਹੈ। ਸੁਰਜੀਤ ਪਾਤਰ ਪੁੰਨਿਆ ਕਾਵਿ ਸੰਗ੍ਰਹਿ ਦੀ ਭੂਮਿਕਾ ਵਿੱਚ ਲਿਖਦੇ ਹਨ, ਸੁਖਵਿੰਦਰ ਦੀ ਕਵਿਤਾ ਦੀ ਸਭ ਤੋਂ ਵੱਡੀ ਖੂਬੀ ਉਸ ਵਿੱਚ ਬੇਪਨਾਹ ਮੁਹੱਬਤ ਦਾ ਜਜ਼ਬਾ ਹੈ। ਉਸਦੀ ਮੁਹੱਬਤ ਸਰੀਰਕ ਨਹੀਂ, ਰੂਹਾਨੀ ਅਤੇ ਮਾਨਸਿਕ ਅਹਿਸਾਸ ਹੈ। ਉਸਦੀ ਮੁਹੱਬਤ ਦਿਨ ਰਾਤ ਨਦੀ ਵਾਂਗ ਸਾਗਰ ਵੱਲ ਵਗਦੀ ਹੈ। ਉਹ ਆਪਣੇ ਰਾਹ ਵਿੱਚ ਆਉਂਦੇ ਪੱਥਰਾਂ ਨੂੰ ਰੋੜਦੀ, ਖੋਰਦੀ ਜਾਂ ਝਕਾਨੀ ਦੇ ਕੇ ਅੱਗੇ ਲੰਘਦੀ ਜਾਂਦੀ ਹੈ। ਉਹ ਇਤਿਹਾਸ, ਮਿਥਿਹਾਸ ਅਤੇ ਕਿੱਸਿਆਂ ਦੇ ਕਿਰਦਾਰਾਂ 'ਚੋਂ ਆਪਣਾ ਕਬੀਲਾ ਢੂੰਡਦੀ ਹੈ। ਸ਼ਕੁੰਤਲਾ ਬਣ ਕੇ ਜਿਉਣ ਨਾਲੋਂ ਚੰਗਾ ਹੈ ਸੋਹਣੀ ਸੁੰਦਰਾਂ ਅਤੇ ਹੀਰ ਬਣ ਕੇ ਮਰ ਜਾਣਾ। ਉਹ ਖੁਦ ਵੀ ਲਿਖਦੀ ਹੈ ਕਿ ਮੇਰੀ ਕਵਿਤਾ ਵਿੱਚ ਪਿਆਰ ਦਾ ਸੰਕਲਪ ਅਨੇਕਾਂ ਰੰਗਾਂ, ਰੂਪਾਂ ਅਤੇ ਧੁੱਪਾਂ ਛਾਵਾਂ ਸਮੇਤ ਹਾਜ਼ਰ ਹੋਇਆ ਹੈ। ਮੇਰੇ ਲਈ ਪਿਆਰ ਦਾ ਸੰਕਲਪ ਬੜੇ ਉੱਚੇ ਆਦਰਸ਼ ਦਾ ਧਾਰਨੀ ਹੈ, ਜੋ ਮਨ, ਰੂਹ ਅਤੇ ਕਾਇਆ ਤੋਂ ਲੈ ਕੇ ਸਮੁੱਚੀ ਕੁਦਰਤ ਤੱਕ ਫੈਲਿਆ ਹੋਇਆ ਹੈ। ਉਸਦੇ ਕਾਬੁਲ ਹਨ, ਜਦ ਵੀ ਮੈਂ ਆਪਣੇ ਇਸ਼ਕ ਦਾ ਕੋਈ ਵਾਕਿਆ ਲਿਖਾਂ, ਖੁਦ ਨੂੰ ਖੁਦਾਈ, ਇਸ਼ਕ ਨੂੰ ਆਪਣਾ ਖੁਦਾ ਲਿਖਾਂ। ਉਹ ਪਿਆਰ ਦਾ ਰੁਤਬਾ ਉੱਚ ਰੱਖਣਾ ਚਾਹੁੰਦੀ ਹੈ। ਐ ਮੁਹੱਬਤ, ਮੈਂ ਤੇਰੇ ਕੋਲੋਂ ਮਾਯੂਸ ਹੋ ਕੇ ਨਹੀਂ ਪਰਤਣਾ ਚਾਹੁੰਦੀ, ਨਹੀਂ ਚਾਹੁੰਦੀ ਕਿ ਤੇਰਾ ਉਹ ਬੁਲੰਦ ਰੁਤਬਾ ਜੋ ਮੈਂ ਚਿਤਵਿਆ ਸੀ ਆਪਣੇ ਮਨ ਵਿੱਚ ਕਦੇ ਨੀਵਾਂ ਹੋ ਜਾਵੇ। ਉਸਦੀ ਸੰਵੇਦਨਾ ਮੁਹੱਬਤ ਦੇ ਸਫ਼ਰ ਨੂੰ ਅਗਲੇ ਜਨਮ ਤੱਕ ਲੈ ਕੇ ਚੱਲਦੀ ਹੈ। ਅਗਲੇ ਜਨਮ ਵੀ ਇਉਂ ਹੀ ਮਿਲਾਂਗੇ ਆਪਾਂ, ਇੱਕ ਮੁੱਦਤ ਦੀ ਤਲਾਸ਼ ਤੋਂ ਮਗਰੋਂ, ਇੱਕ ਅਰਸੇ ਦੀ ਭਟਕਣ ਤੋਂ ਬਾਅਦ ਮਿਲ ਹੀ ਜਾਵਾਂਗੇ ਆਖਰ, ਜਿਵੇਂ ਗੌਤਮ ਨੂੰ ਤਪੱਸਿਆ ਦਾ ਫਲ ਮਿਲਿਆ ਸੀ। ਸਮੁੱਚੀ ਕੁਦਰਤ ਸੰਗ ਮੋਹ ਦੀ ਵੇਦਨਾ ਪ੍ਰਗਟ ਕਰਦਾ ਇੱਕ ਸ਼ੇਅਰ ਹੈ, ਜਿਵੇਂ ਮੈਂ ਧਰਤ ਹਾਂ ਅਤੇ ਖੂਨ ਸੰਗ ਪਾਲਾਂ ਮੈਂ ਰੁੱਖ ਬੂਟੇ, ਤੜਪਦੀ ਹਾਂ ਜੇ ਟੁੱਟੇ ਡਾਲੀ ਜਾਂ ਕੋਈ ਫੁੱਲ ਵਿਖਰਦਾ ਹੈ। ਮਾਂ ਹੋਣਾ ਔਰਤ ਦਾ ਵੱਡਾ ਹਾਸਲ ਮੰਨਿਆ ਜਾਂਦਾ ਹੈ। ਹੋਰ ਕਿਸੇ ਵੀ ਰੂਪ ਵਿੱਚ ਉਸਨੂੰ ਕਿੰਨਾ ਵੀ ਭੰਡਿਆ ਗਿਆ ਹੋਵੇ, ਪਰ ਮਾਂ ਵਜੋਂ ਉਸਦਾ ਰੁਤਬਾ ਬਹੁਤ ਸਤਿਕਾਰਯੋਗ ਹੈ। ਮਾਂ ਦੇ ਰੂਪ ਵਿੱਚ ਸੰਵੇਦਨਾ ਦੇ ਪੱਖੋਂ ਧੀਆਂ ਪੁੱਤਾਂ ਦੇ ਪਿਆਰ, ਸੁਪਨਿਆਂ, ਦੁੱਖਾਂ ਸੁੱਖਾਂ ਅਤੇ ਆਲੇ ਦੁਆਲੇ ਦੇ ਵਿਸ਼ੈਲੇ ਪ੍ਰਭਾਵ ਤੋਂ ਬੱਚਿਆਂ ਨੂੰ ਬਚਾ ਕੇ ਰੱਖਣ ਵਾਲੀਆਂ ਸੁਖਵਿੰਦਰ ਅੰਮ੍ਰਿਤ ਦੀਆਂ ਕਵਿਤਾਵਾਂ ਅੱਜ ਦੇ ਸਮੇਂ ਦੀ ਹਰ ਮਾਂ ਦੀ ਵੇਦਨਾ ਬਣ ਗਈਆਂ ਹਨ। ਇਸ ਪ੍ਰਸੰਗ ਵਿੱਚ ਉਸਦੀ ਕਵਿਤਾ ਸੂਹਾ, ਗੁਲਾਬ ਅਤੇ ਅਸੀਸ ਨੂੰ ਵਿਸ਼ੇਸ਼ ਤੌਰ 'ਤੇ ਦੇਖਿਆ ਜਾ ਸਕਦਾ ਹੈ। ਸੂਹਾ ਗੁਲਾਬ ਵਿੱਚ ਸੂਹੇ ਫੁੱਲਾਂ ਦੀ ਹਕੀਕਤ ਸਮਝੇ ਬਿਨਾਂ ਉਹਨਾਂ ਵੱਲ ਆਕਰਸ਼ਿਤ ਹੋਣ ਵਾਲੀ ਨਾਦਾਨ ਧੀ ਨੂੰ

0: ਸਮਝਾਉਂਦੀ ਹੈ, ਮੇਰੀ ਧੀ ਇੱਕ ਸੂਹਾ ਗੁਲਾਬ ਭਾਲਦੀ ਹੈ, ਮੇਰੀ ਧੀ ਨਾਦਾਨ ਛਲ ਕਪਟ ਤੋਂ ਕੋਰੀ ਬਦੀਆਂ ਤੋਂ ਅਣਜਾਣ, ਉਹਨੇ ਜਾਣਦੀ ਹਾਲੇ ਫੁੱਲ ਪੱਤੀਆਂ ਦੀ ਤਾਸੀਰ, ਕੀ ਅੱਖ ਕੀ ਅੰਜੀਰ, ਅਤੇ ਮੈਂ ਬਚਾਉਣਾ ਲੋਚਦੀ ਹਾਂ ਆਪਣੀ ਬੱਚੀ ਨੂੰ, ਉਹ ਜੋ ਕਿਤੇ ਵੀ ਖਿੜੇ ਸੂਹੇ ਫੁੱਲ ਨੂੰ ਵੇਖ ਕੇ ਸੋਚਦੀ ਹੈ ਕਿ ਉਹ ਸਿਰਫ ਉਸੇ ਲਈ ਖਿੜਿਆ ਹੈ। ਕਵਿਤਾ ਅਸੀਸ ਅਜੋਕੇ ਮੰਡੀਵਾਦੀ ਯੁੱਗ ਦੀਆਂ ਚੁਣੌਤੀਆਂ ਸਾਵੇਂ ਜਵਾਨ ਪੁੱਤ ਨੂੰ ਰੁਜ਼ਗਾਰ ਲਈ ਲੰਮੇ ਸਫ਼ਰ 'ਤੇ ਸੰਭਲ ਕੇ ਚੱਲਣ ਦੀ ਅਸੀਸ ਦਿੰਦੀ ਹੈ। ਉਸਦੀ ਮਮਤਾ ਔਲਾਦ ਤੋਂ ਸਭ ਕੁਛ ਨਿਸ਼ਾਵਰ ਕਰਨ ਲਈ ਤਿਆਰ ਹੈ। ਮੈਂ ਉਸਦੀ ਜੜ ਨੂੰ ਆਪਣੇ ਖੂਨ ਸੰਗ ਲਬਰੇਜ਼ ਰੱਖਾਂਗੀ, ਮਸਾਂ ਫੁੱਲਾਂ 'ਤੇ ਆਇਆ ਹੈ ਉਹ ਮੇਰਾ ਲਾਡਲਾ। ਆਖਿਰ ਬਜ਼ੁਰਗ ਮਾਪਿਆਂ ਤੋਂ ਨਾਬਰ ਬੱਚਿਆਂ ਲਈ ਉਹ ਉਦਾਸੀ ਵਿੱਚ ਕਹਿੰਦੀ ਹੈ, ਉਹ ਮੇਰੀ ਰੱਤ ਦੇ ਜਾਏ ਜਦੋਂ ਖੁਦ ਖਿੜਨ 'ਤੇ ਆਏ, ਤਾਂ ਮੈਨੂੰ ਦੇ ਗਏ ਸੌਗਾਤ ਵਿੱਚ ਵੈਸਾਖੀਆਂ ਇੱਕ ਦਿਨ, ਜਾਂ ਮੁਨਕਰ ਹੋ ਗਏ ਮੇਰੇ ਪਾਲੇ ਹੋਏ ਬੂਟੇ, ਮੈਂ ਆਪਣੇ ਪਾਣੀਆਂ ਵਿੱਚ ਪਾਲ ਲਈਆਂ ਮੱਛੀਆਂ ਇੱਕ ਦਿਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੁਖਵਿੰਦਰ ਅੰਮ੍ਰਿਤ ਸਾਡੇ ਸਮਿਆਂ ਦੀ ਲੋਕਪ੍ਰਿਯ ਸ਼ਾਇਰਾ ਹੈ, ਜਿਸ ਨੇ ਔਰਤ ਦੀਆਂ ਕਠੋਰ ਸਮਾਜਿਕ ਸਥਿਤੀਆਂ ਦੀ ਪੇਸ਼ਕਾਰੀ ਕੀਤੀ ਹੈ। ਉਸਦੀ ਕਵਿਤਾ ਸਥਿਤੀਆਂ ਨੂੰ ਬਦਲਣ ਦਾ ਸੁਨੇਹਾ ਦਿੰਦੀ ਹੈ। ਉਸਦੀ ਕਵਿਤਾ ਵਿੱਚ ਉਦਾਸੀ ਹੈ, ਰੋਹ ਹੈ, ਵਿਦਰੋਹ ਹੈ, ਮੁਹੱਬਤ ਹੈ, ਮਮਤਾ ਹੈ। ਉਸਦੀ ਕਵਿਤਾ ਨਿੱਜ ਤੋਂ ਕੁਦਰਤ ਤੱਕ ਫੈਲੀ ਹੋਈ ਸੰਵੇਦਨਾ ਦੀ ਤਸਵੀਰ ਹੈ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਾਰਤਾ ਕਵਿਤਾ ਵਿੱਚ ਨਾਰੀ ਸੰਵੇਦਨਾ, ਅਤੇ ਗੱਲਬਾਤ ਕਰ ਰਹੇ ਸੀ ਕਮਲਜੀਤ ਕੌਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਚੰਦਨ ਦਾਸ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗਜ਼ਲ।

0: चंदन नाजी आवाज सुन रहे थे खूबसूरत गजल।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼੍ਰੇਆ ਘੋਸ਼ਾਲ ਤੇ ਹਰੀਹਰਨ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਰੰਗਰੇਜ਼।

0: ਜਿਸ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਪਹਿਲਾਂ ਬਾਲਣ ਚੱਲ ਰਿਹਾ ਸੀ ਜਾਂ ਜਿਨ੍ਹਾਂ ਕੋਲ ਪਹਿਲਾਂ ਗੈਸ ਨਹੀਂ ਸੀ, ਉਹਨਾਂ ਪਰਿਵਾਰ ਨੂੰ ਖਾਸ ਕਰਕੇ ਘਰ ਘਰ ਜਾ ਕੇ ਫਾਰਮ ਭਰ ਕੇ ਉਜਵਲ ਯੋਜਨਾ ਦੇ ਤਹਿਤ ਕਾਫੀ ਪਰਿਵਾਰਾਂ ਨੂੰ ਸਾਨੂੰ ਫ੍ਰੀ ਗੈਸ ਕਨੈਕਸ਼ਨ ਦਿੱਤੇ। ਉਜਵਲ ਯੋਜਨਾ ਜੀ ਪ੍ਰਧਾਨ ਮੰਤਰੀ ਦੁਆਰਾ ਉਹਨਾਂ ਪਰਿਵਾਰਾਂ ਨੂੰ ਕਨੈਕਸ਼ਨ ਦੇਣਾ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹਨ ਜਾਂ ਪਹਿਲਾਂ ਖਰੀਦ ਨਹੀਂ ਸਕਦੇ ਸੀ ਪੈਸੇ, ਜਿਵੇਂ 6-7 ਹਜ਼ਾਰ ਦਾ ਕਨੈਕਸ਼ਨ ਪੈਂਦਾ ਸੀਗਾ ਪਰੰਤੂ ਨਹੀਂ ਭਰ ਸਕਦੇ ਸੀ, ਇਸ ਕਰਕੇ ਸਰਕਾਰ ਵੱਲੋਂ ਸਕੀਮ ਲਾਂਚ ਕੀਤੀ ਗਈ ਸੀ ਵੀ ਉਹਨਾਂ ਪਰਿਵਾਰਾਂ ਨੂੰ ਦਿੱਤਾ ਜਾਵੇ। ਜਿਸ ਨਾਲ ਇਸ ਵਾਸਤੇ ਕੁਝ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਰਾਸ਼ਨ ਕਾਰਡ ਹੋ ਗਿਆ, ਉਹਨਾਂ ਵਿੱਚ ਜਿੰਨੇ ਵੀ ਪਰਿਵਾਰ ਮੈਂਬਰ ਉਹਨਾਂ ਦੇ ਆਧਾਰ ਕਾਰਡ ਹੋ ਗਏ, ਜਿਹੜਾ ਮੇਨ ਖਪਤਕਾਰ ਹੁੰਦਾ ਉਹਦਾ ਬੈਂਕ ਖਾਤਾ ਹੋ ਗਿਆ, ਉਹ ਲਾ ਕੇ ਅਪਲਾਈ ਕੀਤਾ ਜਾਂਦਾ ਸੀ ਤੇ ਹਫ਼ਤੇ 10 ਦਿਨ ਦੇ ਵਿੱਚ ਜੋ ਪ੍ਰੋਸੈਸ ਹੁੰਦਾ ਘਰੇ ਜਾ ਕੇ ਚੈੱਕ ਕਰਕੇ ਪਾਸ ਕਰਕੇ ਫ੍ਰੀ ਚ ਕਨੈਕਸ਼ਨ ਘਰ ਜਾ ਕੇ ਦਿੱਤਾ ਜਾਂਦਾ ਸੀ। ਹਾਂ, ਇਹਦੇ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ, ਜਿਵੇਂ ਆਮ ਪਰਿਵਾਰਾਂ ਨੂੰ 8 ਰੁਪਏ ਕੁਝ ਪੈਸੇ ਸਬਸਿਡੀ ਹੁੰਦੀ ਹੈ, ਇਹਦੇ ਵਿੱਚ 308.89 ਰੁਪਏ ਸਬਸਿਡੀ ਹੈ ਸਿਲੰਡਰ ਭਰਾਉਣ ਤੋਂ ਬਾਅਦ। 2016 ਤੋਂ ਲੈ ਕੇ ਹੁਣ ਤੱਕ 490 ਸਮਥਿੰਗ ਅਸੀਂ ਕਨੈਕਸ਼ਨ ਦੇ ਚੁੱਕੇ ਹਾਂ। ਯੋਜਨਾ ਦੇ ਇਹੀ ਫਾਇਦੇ ਹੈ ਕਿ ਜਿਵੇਂ ਸਮਾਜ ਦੇ ਵਿੱਚ ਜਿਵੇਂ ਬਾਲਣ ਵਗੈਰਾ ਚੱਲਦਾ ਧੂੰਆਂ ਰਹਿਤ ਹੋ ਜਾਂਦਾ ਸਮਾਜ, ਜਿਵੇਂ ਘਰ ਚ ਬਜ਼ੁਰਗ ਹੋ ਗਏ, ਕੋਈ ਲੇਡੀਜ਼ ਹੋ ਗਈ ਜਿਹਨਾਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ, ਆਮ ਪਤਾ ਹੀ ਆਪਾਂ ਨੂੰ ਚੁੱਲ੍ਹੇ ਨਾਲ ਕਿਸੇ ਨੂੰ ਮੋਤੀਆਬਿੰਦ ਹੋ ਗਿਆ, ਕੁਛ ਹੋ ਗਿਆ, ਪ੍ਰਧਾਨ ਮੰਤਰੀ ਦੋ ਦਿਨ ਦੀ ਸੋਚ ਸੀਗੀ ਬਜ਼ੁਰਗਾਂ ਨੂੰ ਕਿਸੇ ਤਰੀਕੇ ਨਾਲ ਸਹਾਇਤਾ ਕੀਤੀ ਜਾਵੇ ਜੋ ਕਿ ਉਹਨਾਂ ਦਾ ਜਿਹੜਾ ਰੋਜ਼ਾਨਾ ਜੀਵਨ ਸੁਖਾਲਾ ਹੋ ਗਿਆ। ਜਿਵੇਂ ਖਾਣਾ ਬਣਾਉਣ ਵਿੱਚ ਕਾਫੀ ਸਮਾਂ ਲੱਗਦਾ ਸੀ ਪਹਿਲਾਂ, ਬਾਲਣ ਇਕੱਠੇ ਕਰਨ ਚ ਬਰਸਾਤਾਂ ਦੇ ਵਿੱਚ ਮੁਸ਼ਕਿਲ ਹੋ ਜਾਂਦਾ ਸੀ, ਪਰ ਉਹ ਗੈਸ ਆਉਣ ਨਾਲ ਉਹਨਾਂ ਦਾ ਆਮ ਜੀਵਨ ਚ ਵੀ ਬੜਾ ਫਰਕ ਪੈਦਾ ਹੋਇਆ। ਇਹ ਆਮ ਤੌਰ ਤੇ ਸਾਰੇ ਪਰਿਵਾਰਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੇ ਕੋਲ ਜ਼ਿਆਦਾ ਰਾਸ਼ਨ ਕਾਰਡ ਹੋਵੇ, ਆਰਥਿਕ ਤੌਰ ਤੇ ਜਿਹੜਾ ਬੰਦਾ ਨਾ ਖਰੀਦ ਸਕੇ, ਇਹਦੇ ਚ ਕਿਸੇ ਜਾਤੀ ਬਰਾਦਰੀ ਜਾਂ ਕਿਸੇ ਜਾਤ ਉਚਵਾਈ ਚ ਨਹੀਂ ਕੋਈ ਫਾਰਮ ਭਰੇ ਗਏ, ਸਿੱਧੇ ਹੀ ਸਮਾਨਿਆ ਰੂਪ ਚ ਭਰੇ ਗਏ। ਕਨੈਕਸ਼ਨ ਚ ਇਹ ਵੀ ਸਾਨੂੰ ਤਾਂ ਆਇਆ ਸੀ ਕਿ ਏਜੰਸੀ ਦਾ ਵੀ ਫਾਇਦਾ ਸੀ ਕਿ ਸਾਡੇ ਖਪਤਕਾਰ ਵੱਧਦੇ ਸਨ, ਸਾਡੀ ਗੈਸ ਸਪਲਾਈ ਵੱਧ ਜਾਂਦੀ ਹੈ ਉਸ ਨਾਲ, ਬਾਕੀ ਦੋ ਗ੍ਰਾਹਕਾਂ ਨੂੰ ਲਾਭ ਮਿਲਦਾ ਉਹਦਾ, ਉਹਨਾਂ ਨੂੰ ਵੀ ਫਾਇਦਾ ਸੀ। ਹੁਣ ਕੁਛ ਸਮੇਂ ਤੋਂ ਗੈਸ ਕਨੈਕਸ਼ਨ ਵਾਲੇ ਬੰਦ ਹੈ, ਸ਼ਾਇਦ ਅੱਗੇ ਕਦੇ ਵੀ ਸ਼ੁਰੂ ਹੋ ਸਕਦੀ ਹੈ, ਕਿ ਅਸੀਂ ਪਹਿਲਾਂ ਫਾਰਮ ਕਰਕੇ ਰੱਖੇ ਹੋਏ ਹਾਂ, ਜਿਵੇਂ ਆਏਗੇ ਅਸੀਂ ਭਰ ਕੇ ਉਹਨਾਂ ਨੂੰ ਦਿੱਤਾ ਜਾਏਗਾ ਕਨੈਕਸ਼ਨ। ਮੈਂ ਅਜੇ ਤਾਂ ਧੰਨਵਾਦ ਕਰਦਾ ਸਰਕਾਰ ਦਾ ਵੀ ਚਲੋ ਕਿਸੇ ਦੇ ਰੂਪ ਵਿੱਚ ਕਿਸੇ ਲੋਕਾਂ ਦੇ ਕੰਮ ਆਏ ਸੀ, ਜੇ ਅਸੀਂ ਉਹ ਨਹੀਂ ਖਰੀਦ ਸਕਦੇ ਸਨ ਤਾਂ ਉਹਨਾਂ ਸਕੀਮ ਦੇ ਲਾਭ ਲੋਕਾਂ ਨੇ ਉਠਾਇਆ, ਏਜੰਸੀ ਦਾ ਵੀ ਫਾਇਦਾ ਹੋਇਆ, ਕਿਉਂਕਿ ਸਾਡੇ ਗਾਹਕ ਵਧੇ, ਪਰਿਵਾਰ ਵਧਿਆ ਸਾਡਾ, ਇਸ ਲਈ ਧੰਨਵਾਦ ਕਰਦੇ ਪ੍ਰਧਾਨ ਮੰਤਰੀ। ਅਸੀਂ ਤਾਂ ਠੀਕ ਹੈ, ਮੈਂ ਇੱਕ ਸਕੀਮ ਤਾਂ ਸਾਰਿਆਂ ਨੂੰ ਵੈਸੇ ਮਿਲਿਆ ਹੈ, ਕਿਉਂਕਿ ਜਿਹੜੇ ਲੋਕ ਘਰ ਉਹ ਵੀ ਆਏ, ਪ੍ਰਵਾਸੀ ਮਾਈਗ੍ਰੇਟ ਯੋਜਨਾ ਵੀ ਚੱਲੀ, ਇਸ ਕਰਕੇ ਕਿਸੇ ਨੂੰ ਐਸੀ ਪ੍ਰੋਬਲਮ ਨਹੀਂ ਆਈ, ਇਹ ਵੀ ਜਲਦ ਤੋਂ ਜਲਦ ਸ਼ੁਰੂ ਕੀਤੇ ਜਾਣ ਸਰਕਾਰ ਵੱਲੋਂ। ਉਜਵਲ ਯੋਜਨਾ ਦੇ ਵਿੱਚ ਤਾਂ ਇਹ ਜੀ, ਮਤਲਬ ਸਭ ਨੂੰ ਆਲਮੋਸਟ ਕਨੈਕਸ਼ਨ ਮਿਲ ਹੀ ਰਹੇ ਹਨ ਮੇਰੇ ਪਰਿਵਾਰ, ਕਿਉਂਕਿ ਅਸੀਂ ਤਾਂ ਵੈਸੇ 99% ਪਿੰਡਾਂ 'ਚ ਜਾ ਕੇ ਕਵਰ ਕਰ ਚੁੱਕੇ ਹਾਂ, ਅਸੀਂ ਇਹ ਕਨੈਕਸ਼ਨ ਦੇ ਰਹਿਤ ਅਸੀਂ ਪਿੰਡ ਪਿੰਡ ਕਵਰ ਜਾ ਕੇ ਕਰ ਚੁੱਕੇ ਹਾਂ ਵੀ ਗੈਸ ਮਿਲ ਚੁੱਕਾ ਹੈ। ਕੁਝ ਨਵੇਂ ਪਰਿਵਾਰ ਜੋ ਕੋਈ ਵਿਆਹ ਹੋ ਰਿਹਾ ਉਹ ਰਹਿ ਗਏ ਹਨ, ਇਹ ਤਾਂ ਸਭ ਨੂੰ ਮਿਲ ਚੁੱਕਾ ਹੈ ਗੈਸ। ਫਾਰਮ ਵੈਸੇ ਤਾਂ ਆਨਲਾਈਨ ਵੀ ਅਪਲਾਈ ਹੁੰਦੇ ਨੇ ਕੈਫੇ ਰਾਹੀਂ, ਪਰ ਇਹ ਵੀ ਜਿਸਨੇ ਵੀ ਭਰਨਾ ਹੋਵੇ, ਜਦੋਂ ਵੀ ਸਕੀਮ ਸਟਾਰਟ ਹੋਏਗੀ ਏਜੰਸੀ ਵਿੱਚ ਆਪਣਾ ਰਾਸ਼ਨ ਕਾਰਡ, ਸਾਰੇ ਮੈਂਬਰਾਂ ਦਾ ਆਧਾਰ ਕਾਰਡ, ਜਿਸ ਖਪਤਕਾਰ ਦੇ ਨਾਮ ਤੇ ਗੈਸ ਮਿਲਣਾ ਉਹਦਾ ਬੈਂਕ ਖਾਤਾ, ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਅਪਲਾਈ ਕਰ ਸਕਦੇ ਆ ਏਜੰਸੀ ਚ ਆ ਕੇ। 20 ਦਿਨ ਪ੍ਰੋਸੈਸ ਹੁੰਦਾ, ਉੱਥੇ 10 ਦਿਨ ਦਾ ਉਹ ਘਰੇ ਜਾ ਕੇ ਚੈੱਕ ਕੀਤਾ ਜਾਂਦਾ ਵੀ ਪਹਿਲਾਂ ਗੈਸ ਹੈ ਕਿ ਨਹੀਂ ਹੈ, ਉਹ ਰੱਖਣ ਦੀ ਜਗ੍ਹਾ ਹੈ ਕਿ ਨਹੀਂ ਹੈ, ਉਹ ਚੈੱਕ ਕਰਨ ਤੋਂ ਬਾਅਦ ਸਰਕਾਰ ਪਾਸ ਕਰ ਦਿੰਦੀ ਹੈ, ਉਸ ਤੋਂ ਬਾਅਦ ਕਾਲ ਜਾਂ ਉਹਨਾਂ ਨੂੰ ਜਾ ਕੇ ਪਿੰਡ ਚ ਕਨੈਕਸ਼ਨ ਦਿੰਦੇ।
1: ਜੈਸਮੀਨ ਕੌਰ ਪਿੰਡ ਭਾਂਖੜ ਜ਼ਿਲ੍ਹਾ ਪਟਿਆਲਾ ਦੀ ਨਿਵਾਸੀ ਕੁਝ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਆਪਣੇ ਵਿਚਾਰ।
2: ਮੈਨੂੰ ਪ੍ਰਧਾਨ ਮੰਤਰੀ ਦੀ ਉਜਵਲਾ ਯੋਜਨਾ ਦਾ ਗੈਸ ਸਿਲੰਡਰ ਮਿਲਿਆ ਹੈ। ਪਹਿਲਾਂ ਅਸੀਂ ਘਰ ਵਿੱਚ ਚੁੱਲ੍ਹੇ ਦੀ ਵਰਤੋਂ ਕਰਦੇ ਸੀ, ਸਾਡਾ ਸਮਾਂ ਬਹੁਤ ਖਰਾਬ ਹੁੰਦਾ ਸੀ, ਮੀਂਹ ਹਨੇਰੀ ਦੇ ਸਮੇਂ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ, ਲੱਕੜਾਂ ਲਿਆਉਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ, ਦੂਜਾ ਚੁੱਲ੍ਹੇ ਦੀ ਵਿੱਚ ਅੱਗ ਬਾਲਣ ਕਾਰਨ ਵਾਤਾਵਰਨ ਤੇ ਵੀ ਬਹੁਤ ਅਸਰ ਹੁੰਦਾ ਸੀ, ਸਿਹਤ ਅਤੇ ਅੱਖਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ। ਜਦੋਂ ਤੋਂ ਸਾਨੂੰ ਪ੍ਰਧਾਨ ਮੰਤਰੀ ਦਾ ਗੈਸ ਸਿਲੰਡਰ ਮਿਲਿਆ ਹੈ, ਸਾਨੂੰ ਉਦੋਂ ਤੋਂ ਘਰ ਦੇ ਕੰਮ ਕਾਰ ਵਿੱਚ ਬੜੀ ਖੁਸ਼ ਹੋਈ ਹੈ, ਘਰ ਦਾ ਕੰਮ ਕਾਰ ਜਲਦੀ ਜਲਦੀ ਜਲਦੀ ਹੋ ਜਾਂਦਾ ਹੈ, ਸਮੇਂ ਦੀ ਬੱਚਤ ਵੀ ਬਹੁਤ ਹੋਈ ਹੈ, ਸਿਹਤ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਹੀਂ ਹੁੰਦਾ। ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਕੀਮ ਚਲਾਈ ਅਤੇ ਘਰ ਘਰ ਵਿੱਚ ਔਰਤਾਂ ਦੇ ਕੰਮ ਕਰਨ ਸੌਖ ਹੋਈ। ਇਸ ਸਕੀਮ ਦੁਆਰਾ ਔਰਤਾਂ ਨੂੰ ਬਹੁਤ ਫਾਇਦਾ ਹੋਇਆ, ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ।
1: ਆਓ ਹੁਣ ਸੁਣਦੇ ਹਾਂ ਰੁਪਿੰਦਰ ਕੌਰ ਪਿੰਡ ਖਾਸੀਆਂ ਜ਼ਿਲ੍ਹਾ ਪਟਿਆਲਾ ਦੀ ਵਿਚਾਰ।
3: ਮੈਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਗੈਸ ਕਨੈਕਸ਼ਨ ਮਿਲਿਆ। ਪਹਿਲਾਂ ਸਾਡੇ ਘਰ ਚੁੱਲ੍ਹਾ ਜਲਦਾ ਸੀਗਾ ਜੋ ਕਿ ਬਹੁਤ ਹੀ ਟਾਈਮ ਲੈਂਦਾ ਸੀਗਾ, ਕਿਉਂਕਿ ਖਾਣਾ ਬਣਾਉਣਾ ਇਸ 'ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਵਾਲਾ ਕੰਮ ਹੈ, ਕਿਉਂਕਿ ਪਹਿਲਾਂ ਤਾਂ ਸਾਨੂੰ ਬਾਲਣ ਇਕੱਠਾ ਕਰਨ 'ਚ ਦਿੱਕਤ ਆਉਂਦੀ ਸੀਗੀ, ਕਿਉਂਕਿ ਬਾਲਣ ਜਿਹੜਾ ਆਸਾਨੀ ਨਾਲ ਮਿਲਦਾ ਨਹੀਂ ਸੀਗਾ ਅਤੇ ਮੀਂਹ ਹਨੇਰੀ ਦੇ

0: ਦਿਨਾਂ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਕਿਉਂਕਿ ਬਾਲਣ ਜਿਹੜਾ ਗਿੱਲਾ ਹੁੰਦਾ ਸੀਗਾ, ਨਾ ਹੀ ਇੰਨਾ ਅਵੇਲੇਬਲ ਹੁੰਦਾ ਸੀਗਾ ਕਿ ਹਾਂ ਕਿੱਧਰੋਂ ਬਾਲਣ ਜਲਦੀ ਨਾਲ ਮਿਲ ਜੇ। ਪਰ ਜਦੋਂ ਸਾਨੂੰ ਗੈਸ ਕਨੈਕਸ਼ਨ ਮਿਲਿਆ ਤਾਂ ਸਾਡੀ ਜਿਹੜੇ ਸਮੇਂ ਦੀ ਬੱਚਤ ਹੁੰਦੀ ਹੈ ਤੇ ਘਰਦਿਆਂ ਨੂੰ ਵੀ ਬਹੁਤ ਆਸਾਨੀ ਹੈ ਕਿਉਂਕਿ ਜਿਹੜਾ ਖਾਣਾ ਹੈ ਮਿੰਟਾਂ 'ਚ ਹੀ ਬਣ ਜਾਂਦਾ। ਮੈਂ ਪ੍ਰਧਾਨ ਮੰਤਰੀ ਜੀ ਦਾ, ਮੋਦੀ ਸਰ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਥੈਂਕ ਯੂ ਸੋ ਮਚ ਸਰ।
1: ਆਓ ਸੁਣਦੇ ਹਾਂ ਮਾਡਲ ਟਾਊਨ ਰਾਜਪੁਰਾ ਤੋਂ ਹਰਪ੍ਰੀਤ ਕੌਰ ਹੋਰਾਂ ਨੂੰ।
2: ਮੈਨੂੰ ਪ੍ਰਧਾਨ ਮੰਤਰੀ ਦੀ ਯੋਜਨਾ ਦਾ ਗੈਸ ਸਿਲੰਡਰ ਮਿਲਿਆ ਹੈ। ਪਹਿਲਾਂ ਅਸੀਂ ਘਰ ਵਿੱਚ ਚੁੱਲ੍ਹੇ ਦੀ ਵਰਤੋਂ ਕਰਦੇ ਸੀ, ਸਾਡਾ ਸਮਾਂ ਬਹੁਤ ਖਰਾਬ ਹੁੰਦਾ ਸੀ, ਮੀਂਹ ਹਨੇਰੀ ਦੇ ਸਮੇਂ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ, ਲੱਕੜਾਂ ਲਿਆਉਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ, ਚੁੱਲ੍ਹੇ ਵਿੱਚ ਅੱਗ ਬਾਲਣ ਕਰਕੇ ਵਾਤਾਵਰਨ ਤੇ ਵੀ ਬਹੁਤ ਅਸਰ ਹੁੰਦਾ ਸੀ, ਸਿਹਤ ਅਤੇ ਅੱਖਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ। ਜਦ ਤੋਂ ਸਾਨੂੰ ਪ੍ਰਧਾਨ ਮੰਤਰੀ ਦਾ ਗੈਸ ਸਿਲੰਡਰ ਮਿਲਿਆ ਹੈ, ਸਾਨੂੰ ਉਦੋਂ ਤੋਂ ਘਰ ਦੇ ਕੰਮ ਕਾਰ ਵਿੱਚ ਬੜੀ ਸੁੱਖ ਹੋਈ ਹੈ, ਘਰ ਦਾ ਕੰਮ ਕਾਰ ਜਲਦੀ ਜਲਦੀ ਹੋ ਜਾਂਦਾ ਹੈ, ਸਮੇਂ ਦੀ ਬੱਚਤ ਵੀ ਬਹੁਤ ਹੋਈ ਹੈ, ਸਿਹਤ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਹੀਂ ਹੁੰਦਾ। ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਕੀਮ ਚਲਾਈ ਹੈ ਅਤੇ ਘਰ ਘਰ ਵਿੱਚ ਔਰਤਾਂ ਦੇ ਕੰਮ ਕਾਰ ਵਿੱਚ ਸੁੱਖ ਹੋਈ ਹੈ। ਇਸ ਸਕੀਮ ਦੁਆਰਾ ਔਰਤਾਂ ਨੂੰ ਬਹੁਤ ਫਾਇਦਾ ਹੋਇਆ ਹੈ, ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ।
1: ਪਿੰਡ ਸਨੌਰ ਜ਼ਿਲ੍ਹਾ ਪਟਿਆਲਾ ਦੇ ਨਿਵਾਸੀ ਗੁਰਰਹਿਮਤ ਕੌਰ ਕੁਝ ਇਸ ਤਰ੍ਹਾਂ ਕਹਿ ਰਹੇ ਨੇ।
3: ਮੈਨੂੰ ਵੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਸਿਲੰਡਰ ਮਿਲਿਆ ਹੈ। ਇਸ ਤੋਂ ਪਹਿਲਾਂ ਸਾਨੂੰ ਘਰ ਦੇ ਕੰਮ ਕਾਰ ਕਰਨ ਵਿੱਚ ਬੜੀ ਮੁਸ਼ਕਲ ਹੁੰਦੀ ਸੀ, ਅਸੀਂ ਚੁੱਲ੍ਹੇ ਵਿੱਚ ਅੱਗ ਬਾਲਦੇ ਹੁੰਦੇ ਸੀ ਤੇ ਲੱਕੜਾਂ ਲਿਆਉਣ ਵਿੱਚ ਵੀ ਬੜੀ ਮੁਸ਼ਕਲ ਹੁੰਦੀ ਸੀ। ਜਦੋਂ ਮੌਸਮ ਖਰਾਬ ਹੁੰਦਾ ਤੇ ਮੀਂਹ ਹਨੇਰੀ ਆਉਂਦੀ ਸੀ ਤਾਂ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਚੁੱਲ੍ਹੇ ਵਿੱਚ ਅੱਗ ਬਾਲਣ ਕਾਰਨ ਇੱਕ ਤਾਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਦੂਜਾ ਸਿਹਤ ਅਤੇ ਅੱਖਾਂ ਵੀ ਖਰਾਬ ਹੁੰਦੀਆਂ। ਜਦੋਂ ਤੋਂ ਸਾਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਸਿਲੰਡਰ ਮਿਲਿਆ ਹੈ, ਉਦੋਂ ਤੋਂ ਘਰ ਦੇ ਕੰਮ ਕਾਰ ਕਰਨ ਵਿੱਚ ਬੜੀ ਸੌਖ ਹੋਈ ਹੈ, ਸਿਹਤ ਅਤੇ ਵਾਤਾਵਰਨ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ। ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਕੀਮ ਚਲਾਈ ਅਤੇ ਸਾਡੇ ਵਰਗੇ ਗਰੀਬਾਂ ਨੂੰ ਮੋਦੀ ਸਰਕਾਰ ਦੁਆਰਾ ਚਲਾਈ ਗਈ ਸਿਲੰਡਰ ਸਕੀਮ ਦਾ ਬਹੁਤ ਫਾਇਦਾ ਮਿਲਿਆ।
1: ਬਾਜਵਾ ਕਲੋਨੀ ਜ਼ਿਲ੍ਹਾ ਪਟਿਆਲਾ ਤੋਂ ਕਮਲਜੀਤ ਕੌਰ ਕੁਝ ਇਸ ਤਰ੍ਹਾਂ ਕਹਿ ਰਹੇ ਨੇ।
4: ਅੱਜ ਸੰਦੇਸ਼ ਰਾਹੀਂ ਮੈਂ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਰਾਹੀਂ ਸਾਡੇ ਵਰਗੇ ਲੋੜਵੰਦ ਪਰਿਵਾਰਾਂ ਨੂੰ ਰਸੋਈ ਗੈਸ ਦੀ ਸਹੂਲਤ ਮਿਲੀ ਹੈ। ਅਸੀਂ ਖੁਦ ਵੀ ਇਸ ਸਹੂਲਤ ਦਾ ਲਾਭ ਲੈ ਰਹੇ ਹਾਂ ਅਤੇ ਇਸ ਨਾਲ ਸਾਡੇ ਰੋਜ਼ਾਨਾ ਜ਼ਿੰਦਗੀ ਕਾਫੀ ਆਸਾਨ ਹੋਈ ਹੈ। ਪਹਿਲਾਂ ਖਾਣਾ ਬਣਾਉਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਗੈਸ ਦੀ ਸਹੂਲਤ ਮਿਲਣ ਨਾਲ ਖਾਣਾ ਬਣਾਉਣਾ ਬਹੁਤ ਸੌਖਾ, ਤੇਜ਼ ਅਤੇ ਸੁਵਿਧਾਜਨਕ ਹੋ ਗਿਆ ਹੈ। ਖਾਸ ਕਰਕੇ ਸਾਡੇ ਘਰ ਦੀਆਂ ਮਹਿਲਾਵਾਂ ਲਈ ਇਹ ਸਹੂਲਤ ਬਹੁਤ ਮਦਦਗਾਰ ਸਾਬਤ ਹੋਈ ਹੈ। ਇਸ ਲਈ ਅੱਜ ਮੈਂ ਪ੍ਰਧਾਨ ਮੰਤਰੀ ਜੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਵਰਗੇ ਪਰਿਵਾਰਾਂ ਤੱਕ ਇਹ ਸਹੂਲਤ ਪਹੁੰਚਾਈ।
1: ਆਓ ਸੁਣਦੇ ਹਾਂ ਕਮਲਜੋਤ ਕੌਰ ਪਿੰਡ ਫਤਿਹਪੁਰ ਜ਼ਿਲ੍ਹਾ ਪਟਿਆਲਾ ਦੇ ਵਿਚਾਰ।
5: ਹਾਂ, ਮੈਨੂੰ ਪ੍ਰਧਾਨ ਮੰਤਰੀ ਦੀ ਉਜਵਲੇ ਯੋਜਨਾ ਦਾ ਗੈਸ ਸਿਲੰਡਰ ਮਿਲਿਆ ਹੈ। ਮੀਂਹ ਹਨੇਰੀ ਦੇ ਸਮੇਂ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ, ਲੱਕੜਾਂ ਲਿਆਉਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ, ਦੂਜਾ ਚੁੱਲ੍ਹੇ ਵਿੱਚ ਅੱਗ ਬਾਲਣ ਕਾਰਨ ਵਾਤਾਵਰਨ ਵੀ ਬਹੁਤ ਅਸਰ ਹੁੰਦਾ ਸੀ, ਸਿਹਤ ਅਤੇ ਅੱਖਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ। ਜਦੋਂ ਤੋਂ ਸਾਨੂੰ ਪ੍ਰਧਾਨ ਮੰਤਰੀ ਦਾ ਗੈਸ ਸਿਲੰਡਰ ਮਿਲਿਆ ਹੈ, ਸਾਨੂੰ ਉਦੋਂ ਤੋਂ ਘਰ ਦੇ ਕੰਮ ਕਾਰ ਵਿੱਚ ਬੜੀ ਸੌਖ ਹੋਈ ਹੈ, ਘਰ ਦਾ ਕੰਮ ਕਾਰ ਜਲਦੀ ਜਲਦੀ ਹੋ ਜਾਂਦਾ ਹੈ, ਸਮੇਂ ਦੀ ਬੱਚਤ ਵੀ ਬਹੁਤ ਹੋਈ ਹੈ, ਸਿਹਤ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਹੀਂ ਹੁੰਦਾ। ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਕੀਮ ਚਲਾਈ ਅਤੇ ਘਰ ਘਰ ਵਿੱਚ ਔਰਤਾਂ ਦਾ ਕੰਮ ਕਰਨ ਵਿੱਚ ਸੌਖ ਹੋਈ। ਇਸ ਸਕੀਮ ਦੁਆਰਾ ਔਰਤਾਂ ਨੂੰ ਬਹੁਤ ਫਾਇਦਾ ਹੋਇਆ, ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ।
1: ਜੋੜੀਆਂ ਸੜਕਾਂ ਜ਼ਿਲ੍ਹਾ ਪਟਿਆਲਾ ਤੋਂ ਅਮਨਜੋਤ ਕੌਰ ਕੁਝ ਇਸ ਤਰ੍ਹਾਂ ਬਿਆਨ ਕਰ ਰਹੇ ਨੇ।
6: ਮੈਨੂੰ ਪ੍ਰਧਾਨ ਮੰਤਰੀ ਦੀ ਉਜਵਲਾ ਯੋਜਨਾ ਦਾ ਗੈਸ ਸਿਲੰਡਰ ਮਿਲਿਆ ਹੈ। ਪਹਿਲਾਂ ਅਸੀਂ ਘਰ ਵਿੱਚ ਚੁੱਲ੍ਹੇ ਦੀ ਵਰਤੋਂ ਕਰਦੇ ਸੀ, ਸਾਡਾ ਸਮਾਂ ਬਹੁਤ ਖਰਾਬ ਹੁੰਦਾ ਸੀ, ਮੀਂਹ ਹਨੇਰੀ ਦੇ ਸਮੇਂ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ, ਲੱਕੜਾਂ

ਆਉਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ। ਦੂਜਾ, ਚੁੱਲ੍ਹੇ ਵਿੱਚ ਅੱਗ ਬਾਲਣ ਕਾਰਨ ਵਾਤਾਵਰਨ ਤੇ ਵੀ ਬਹੁਤ ਅਸਰ ਹੁੰਦਾ ਸੀ, ਸਿਹਤ ਅਤੇ ਅੱਖਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ। ਜਦੋਂ ਤੋਂ ਸਾਨੂੰ ਪ੍ਰਧਾਨ ਮੰਤਰੀ ਦਾ ਗੈਸ ਸਿਲੰਡਰ ਮਿਲਿਆ ਹੈ, ਘਰ ਦਾ ਕੰਮ ਕਾਰ ਜਲਦੀ ਜਲਦੀ ਹੋ ਜਾਂਦਾ ਹੈ, ਸਮੇਂ ਦੀ ਵੀ ਬਹੁਤ ਬੱਚਤ ਹੋਈ ਹੈ, ਸਿਹਤ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਹੀਂ ਹੁੰਦਾ। ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਸਕੀਮ ਚਲਾਈ ਅਤੇ ਘਰ ਘਰ ਵਿੱਚ ਔਰਤਾਂ ਦੇ ਕੰਮ ਕਰਨ ਵਿੱਚ ਸੌਖ ਹੋਈ। ਇਸ ਸਕੀਮ ਦੁਆਰਾ ਔਰਤਾਂ ਨੂੰ

0: ਹੋਰਾਂ ਨੂੰ ਪਿੰਡ ਨੂਰਖੇੜੀਆਂ ਜ਼ਿਲ੍ਹਾ ਪਟਿਆਲਾ ਤੋਂ।
1: ਮੈਨੂੰ ਪ੍ਰਧਾਨ ਮੰਤਰੀ ਦੀ ਉਜਵਲਾ ਯੋਜਨਾ ਦਾ ਗੈਸ ਸਿਲੰਡਰ ਮਿਲਿਆ ਹੈ। ਪਹਿਲਾਂ ਅਸੀਂ ਘਰ ਵਿੱਚ ਚੁੱਲ੍ਹੇ ਦੀ ਵਰਤੋਂ ਕਰਦੇ ਸੀ। ਸਾਡਾ ਸਮਾਂ ਬਹੁਤ ਖਰਾਬ ਹੁੰਦਾ ਸੀ। ਮੀਂਹ ਹਨੇਰੀ ਦੇ ਸਮੇਂ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ। ਲੱਕੜਾਂ ਲਿਆਉਣ ਵਿੱਚ ਵੀ ਬਹੁਤ ਪਰੇਸ਼ਾਨੀ ਹੁੰਦੀ ਸੀ। ਚੁੱਲ੍ਹੇ ਵਿੱਚ ਅੱਗ ਬਾਲਣ ਕਾਰਨ ਵਾਤਾਵਰਨ ਤੇ ਵੀ ਬਹੁਤ ਅਸਰ ਹੁੰਦਾ ਸੀ। ਸਿਹਤ ਅਤੇ ਅੱਖਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ। ਜਦੋਂ ਸਾਨੂੰ ਪ੍ਰਧਾਨ ਮੰਤਰੀ ਦਾ ਗੈਸ ਸਿਲੰਡਰ ਮਿਲਿਆ ਹੈ, ਸਾਨੂੰ ਉਦੋਂ ਤੋਂ ਘਰ ਦੇ ਕੰਮ ਕਾਰ ਕਰਨ ਵਿੱਚ ਬੜੀ ਆਸਾਨੀ ਹੋਈ ਹੈ। ਘਰ ਦਾ ਕੰਮ ਕਾਰ ਜਲਦੀ ਤੋਂ ਜਲਦੀ ਹੋ ਜਾਂਦਾ ਹੈ। ਸਮੇਂ ਦੀ ਬੱਚਤ ਵੀ ਬਹੁਤ ਹੋ ਜਾਂਦੀ ਹੈ। ਸਿਹਤ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਹੀਂ ਹੁੰਦਾ। ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਤੋਂ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਸਕੀਮ ਚਲਾਈ ਅਤੇ ਘਰ ਘਰ ਵਿੱਚ ਔਰਤਾਂ ਦੇ ਕੰਮ ਨੂੰ ਆਸਾਨ ਕੀਤਾ। ਇਸ ਸਕੀਮ ਦੁਆਰਾ ਔਰਤਾਂ ਨੂੰ ਬਹੁਤ ਫਾਇਦਾ ਹੋਇਆ ਹੈ। ਇਸ ਲਈ ਅਸੀਂ ਤਹਿ ਦਿਲੋਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ।
0: ਮੁਹੱਲਾ ਕਾਂਸੀਆਂ ਵਾਲਾ ਜ਼ਿਲ੍ਹਾ ਪਟਿਆਲਾ ਤੋਂ ਗੁਰਮੇਲ ਕੌਰ ਕੁਝ ਇਸ ਤਰ੍ਹਾਂ ਆਪਣੇ ਵਿਚਾਰ ਸਾਂਝੇ ਕਰ ਰਹੀ ਨੇ।
2: ਮੈਨੂੰ ਪ੍ਰਧਾਨ ਮੰਤਰੀ ਦੀ ਉਜਵਲਾ ਯੋਜਨਾ ਦਾ ਗੈਸ ਸਿਲੰਡਰ ਮਿਲਿਆ ਹੈ। ਪਹਿਲਾਂ ਅਸੀਂ ਘਰ ਵਿੱਚ ਚੁੱਲ੍ਹੇ ਦੀ ਵਰਤੋਂ ਕਰਦੇ ਸੀ। ਸਾਡਾ ਸਮਾਂ ਬਹੁਤ ਖਰਾਬ ਹੁੰਦਾ ਸੀ। ਮੀਂਹ ਹਨੇਰੀ ਦੇ ਸਮੇਂ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ। ਲੱਕੜਾਂ ਲਿਆਉਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ। ਦੂਜਾ, ਚੁੱਲ੍ਹੇ ਵਿੱਚ ਅੱਗ ਬਾਲਣ ਕਾਰਨ ਵਾਤਾਵਰਨ ਤੇ ਵੀ ਬਹੁਤ ਅਸਰ ਹੁੰਦਾ ਸੀ। ਸਿਹਤ ਅਤੇ ਅੱਖਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ। ਜਦੋਂ ਤੋਂ ਸਾਨੂੰ ਪ੍ਰਧਾਨ ਮੰਤਰੀ ਦਾ ਗੈਸ ਸਿਲੰਡਰ ਮਿਲਿਆ ਹੈ, ਸਾਨੂੰ ਉਦੋਂ ਤੋਂ ਘਰ ਦੇ ਕੰਮ ਕਾਰ ਵਿੱਚ ਬੜੀ ਸੌਖ ਹੋਈ ਹੈ। ਘਰ ਦਾ ਕੰਮ ਕਾਰ ਜਲਦੀ ਜਲਦੀ ਹੋ ਜਾਂਦਾ ਹੈ। ਸਮੇਂ ਦੀ ਬੱਚਤ ਵੀ ਬਹੁਤ ਹੋਈ ਹੈ। ਸਿਹਤ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਹੀਂ ਹੁੰਦਾ ਸੀ। ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਸਕੀਮ ਚਲਾਈ ਅਤੇ ਘਰ ਘਰ ਵਿੱਚ ਔਰਤਾਂ ਨਾਲ ਕੰਮ ਕਰਨ ਵਿੱਚ ਸੌਖ ਹੋਈ। ਇਸ ਸਕੀਮ ਦੁਆਰਾ ਔਰਤਾਂ ਨੂੰ ਬਹੁਤ ਫਾਇਦਾ ਹੋਇਆ। ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ।
0: ਪ੍ਰਧਾਨ ਮੰਤਰੀ ਉਜਵਲਾ ਯੋਜਨਾ ਸਾਫ ਊਰਜਾ, ਮਹਿਲਾ ਸਸ਼ਕਤੀਕਰਨ ਤੇ ਬਿਹਤਰ ਜੀਵਨ ਪੱਧਰ ਵੱਲ ਇੱਕ ਮਹੱਤਵਪੂਰਨ ਪਹਿਲ ਹੈ। ਇਸ ਯੋਜਨਾ ਨੇ ਲੱਖਾਂ ਪਰਿਵਾਰਾਂ ਨੂੰ ਰਵਾਇਤੀ ਧੂੰਏ ਵਾਲੇ ਬਾਲਣ ਦੀ ਥਾਂ LPG ਵਰਗੇ ਸਾਫ ਬਾਲਣ ਦੀ ਵਰਤੋਂ ਕਰਨ ਦਾ ਮੌਕਾ ਦਿੱਤਾ ਹੈ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੋਕ ਸੇਵਾ ਦੀ 25 ਸਾਲ ਪੂਰੇ ਹੋਣ ਤੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਲੜੀ ਤਹਿਤ ਵਿਸ਼ੇਸ਼ ਪ੍ਰੋਗਰਾਮ ਪ੍ਰਧਾਨ ਮੰਤਰੀ ਉਜਵਲਾ ਯੋਜਨਾ। ਵਾਚਕ ਇੰਦੂ ਸ਼ਰਮਾ, ਪੇਸ਼ਕਸ਼ ਸੁਕੀਨ ਮੁਹੰਮਦ, ਵਿਸ਼ੇਸ਼ ਸਹਿਯੋਗ ਸੰਦੀਪ ਸਿੰਘ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਜਨ ਸੇਵਾ ਤੋਂ ਦੇਸ਼ ਸੇਵਾ।
1: ਇੱਕ ਵਿਸ਼ੇਸ਼ ਸੂਚਨਾ।
2: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਹੁਣ ਵਾਲੇ ਨੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪੰਜਾਬੀ 'ਚ ਖਬਰਾਂ।

0: ആകാശവാണിയെ. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ. ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ. ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ 2027-28 ਦੇ ਮੰਡੀਕਰਨ ਸੀਜ਼ਨ ਲਈ ਸਾਰੀਆਂ ਲਾਜ਼ਮੀ ਹਾੜੀ ਫਸਲਾਂ ਵਾਸਤੇ MSP 'ਚ ਵਾਧੇ ਨੂੰ ਮਨਜ਼ੂਰੀ ਦਿੱਤੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਡੀਓ ਨੂੰ ਕੀਤਾ ਸੰਬੋਧਨ. ਕਿਹਾ, 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ. ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਰੂਸ ਦੇ ਹਥਿਆਰਬੰਦ ਬਲਾਂ 'ਚ ਸ਼ਾਮਲ ਹੋਣ ਜਾਂ ਇਸ ਲਈ ਆਪਣੀ ਨਾਗਰਿਕਤਾ ਸਵੈ ਇੱਛਾ ਨਾਲ ਤਿਆਗਣ ਖਿਲਾਫ਼ ਇੱਕ ਸਖ਼ਤ ਸਲਾਹ ਜਾਰੀ ਕੀਤੀ. ਏਸ਼ੀਆਈ ਖੇਡਾਂ 'ਚ ਭਾਰਤ ਵੱਲੋਂ ਤਮਗੇ ਜਿੱਤਣ ਦਾ ਸਿਲਸਿਲਾ ਜਾਰੀ ਅਤੇ ਮਰਦਾਂ ਦੇ ਕ੍ਰਿਕਟ ਵਿੱਚ 3-1 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਵੈਸਟ ਇੰਡੀਜ਼ ਨੇ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰੱਖਿਆ. ਤੇ ਹੁਣ ਖ਼ਬਰਾਂ ਵਿਸਥਾਰ ਨਾਲ. ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਅੱਜ 2027-28 ਦੇ ਮੰਡੀਕਰਨ ਸੀਜ਼ਨ ਲਈ ਸਾਰੀਆਂ ਲਾਜ਼ਮੀ ਹਾੜੀ ਫਸਲਾਂ ਵਾਸਤੇ ਘੱਟੋ ਘੱਟ ਸਮਰਥਨ ਮੁੱਲ MSP 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ. ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਨਵੀਂ ਦਿੱਲੀ 'ਚ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ. ਕੇਸਰ ਵਾਸਤੇ MSP 'ਚ ਸਭ ਤੋਂ ਵੱਧ 675 ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ. ਸਰੋਂ ਅਤੇ ਖਸਖਸ ਵਾਸਤੇ MSP ਵਿੱਚ 413 ਰੁਪਏ ਪ੍ਰਤੀ ਕੁਇੰਟਲ 'ਚ ਵਾਧਾ ਕੀਤਾ ਗਿਆ. ਸ਼੍ਰੀ ਵੈਸ਼ਨਵ ਨੇ ਕਿਹਾ,
1: सबसे पहला फैसला लिया गया रबी क्रॉप्स के लिए MSP तय करना. माननीय प्रधानमंत्री श्री नरेंद्र मोदी जी ने अपने कार्यकाल के आरंभ से ही MSP में 50% प्रॉफिट देना वो तय किया था. उस फैसले को इसमें लागू किया गया है. वीट, बार्ली, ग्राम, लेंटिल्स, रेपसीड, मसूर, मस्टर्ड और सेफ्लावर, इन सब के लिए जो प्रोडक्शन कॉस्ट है उससे कम से कम 50% ज्यादा रखी गई है MSP.
0: ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਕੈਬਨਿਟ ਕਮੇਟੀ ਨੇ ਦਿੱਲੀ ਪੁਲਿਸ ਦੇ ਐਡਵਾਂਸ ਟਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮ ਪ੍ਰੋਜੈਕਟ ਨੂੰ ਲਾਗੂ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਸ ਦੀ ਲਾਗਤ 1,790 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ. ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 42 ਪਛਾਣੇ ਗਏ ਟ੍ਰੈਫਿਕ ਕੋਰੀਡੋਰਾਂ ਨੂੰ ਕਵਰ ਕਰੇਗਾ ਅਤੇ 24 ਮਹੀਨਿਆਂ 'ਚ 3 ਗੇੜਾਂ 'ਚ ਲਾਗੂ ਕੀਤਾ ਜਾਵੇਗਾ. ਇਸ ਦਾ ਉਦੇਸ਼ ਟ੍ਰੈਫਿਕ ਪ੍ਰਬੰਧਨ ਨੂੰ ਅਸਲ ਸਮੇਂ ਦੀਆਂ ਟ੍ਰੈਫਿਕ ਸਥਿਤੀਆਂ ਦੇ ਅਨੁਕੂਲ ਬਣਾਉਣਾ ਹੈ, ਮੌਜੂਦਾ ਸੜਕਾਂ ਦੀ ਵਰਤੋਂ ਨੂੰ ਅਨੁਕੂਲ ਬਣਾਉਣਾ ਹੈ. ਸ਼੍ਰੀ ਵੈਸ਼ਨਵ ਨੇ ਕਿਹਾ ਕਿ ਕੈਬਨਿਟ ਨੇ ਗ੍ਰੀਨ ਐਨਰਜੀ ਕੋਰੀਡੋਰ ਦੇ ਤੀਜੇ ਗੇੜ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ. ਉਨ੍ਹਾਂ ਕਿਹਾ ਕਿ ਇਤਿਹਾਸਕ ਪਹਿਲਕਦਮੀ ਭਾਰਤ ਦੇ ਅੰਤਰਰਾਜੀ ਟਰਾਂਸਮਿਸ਼ਨ ਸਿਸਟਮ ਨੂੰ ਮਜ਼ਬੂਤ ਕਰੇਗੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ. ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ 2027-28 ਦੇ ਮੰਡੀਕਰਨ ਸੀਜ਼ਨ ਲਈ ਹਾੜੀ ਦੀਆਂ ਫਸਲਾਂ ਵਾਸਤੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ. ਉਨ੍ਹਾਂ ਕਿਹਾ ਕਿ ਇਹ ਫੈਸਲਾ ਇਹ ਯਕੀਨੀ ਬਣਾਏਗਾ ਕਿ ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲ ਸਕੇ. ਪ੍ਰਧਾਨ ਮੰਤਰੀ ਨੇ ਗ੍ਰੀਨ ਐਨਰਜੀ ਕੋਰੀਡੋਰ ਫੇਸ 3 ਦੇ ਕੈਬਨਿਟ ਦੇ ਫੈਸਲੇ ਦਾ ਸਵਾਗਤ ਕੀਤਾ. ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਫੈਸਲਾ 135 ਗੀਗਾਵਾਟ ਨਵਿਆਉਣਯੋਗ ਊਰਜਾ ਦੀ ਤੈਨਾਤੀ ਵਿੱਚ ਮਦਦ ਕਰੇਗਾ ਅਤੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਪਾਵਰ ਗ੍ਰਿੱਡਾਂ ਨੂੰ ਮਜ਼ਬੂਤ ਕਰੇਗਾ. ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਿਰਮਾਣ ਅਤੇ ਊਰਜਾ ਭੰਡਾਰ ਖੇਤਰਾਂ ਵਿੱਚ ਰੁਜ਼ਗਾਰ ਅਤੇ ਨਵੇਂ ਮੌਕੇ ਪੈਦਾ ਕਰੇਗੀ. ਕੇਂਦਰ ਸਰਕਾਰ ਨੇ 2026-27 ਦੇ ਸਾਉਣੀ ਮੰਡੀਕਰਨ ਸੀਜ਼ਨ ਲਈ ਉੱਤਰ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਿੱਚ ਘੱਟੋ ਘੱਟ ਸਮਰਥਨ ਮੁੱਲ ਦੇ ਪ੍ਰਮੁੱਖ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਲਈ 5,547.99 ਕਰੋੜ ਨੂੰ ਮਨਜ਼ੂਰੀ ਦਿੱਤੀ ਹੈ. ਇਹ ਖਰੀਦ ਕੀਮਤ ਸਮਰਥਨ ਯੋਜਨਾ ਦੇ ਤਹਿਤ ਕੀਤੀ ਜਾਵੇਗੀ. ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਕਿਸਾਨਾਂ ਨੂੰ ਬਾਜ਼ਾਰ ਮੁੱਲ ਤੋਂ ਬਚਾਉਣਾ ਅਤੇ ਉਨ੍ਹਾਂ ਦੀ ਉਪਜ ਲਈ ਉਚਿਤ ਕੀਮਤਾਂ ਨੂੰ ਯਕੀਨੀ ਬਣਾਉਣਾ ਹੈ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਵਪਾਰ, ਰੱਖਿਆ, ਊਰਜਾ ਅਤੇ ਮਹੱਤਵਪੂਰਨ ਤਕਨਾਲੋਜੀਆਂ ਸਮੇਤ ਖੇਤਰਾਂ 'ਚ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ. ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ. ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਚਰਚਾ ਕੀਤੀ, ਜਿਸ ਵਿੱਚ ਆਲਮੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਉਪਰਾਲੇ ਸ਼ਾਮਲ ਨੇ. ਉਹ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਜਾਰੀ ਰੱਖਣ 'ਤੇ ਵੀ ਸਹਿਮਤ ਹੋਏ ਨੇ. ਕੋਲੰਬੋ ਸੁਰੱਖਿਆ ਕਾਨਫਰੰਸ ਦੀ 9ਵੀਂ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਮੀਟਿੰਗ ਅੱਜ ਭਾਰਤ ਵੱਲੋਂ ਵਰਚੁਅਲ ਤੌਰ 'ਤੇ ਆਯੋਜਿਤ ਕੀਤੀ ਗਈ. ਬੰਗਲਾਦੇਸ਼, ਮਾਲਦੀਵ, ਮੌਰੀਸ਼ਸ, ਸ੍ਰੀਲੰਕਾ ਅਤੇ ਆਸਟ੍ਰੇਲੀਆ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ 'ਚ ਹਿੱਸਾ ਲਿਆ. ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੈਂਬਰ ਮੁਲਕਾਂ ਨੇ ਪਿਛਲੇ ਸਾਲ 20 ਨਵੰਬਰ ਨੂੰ ਨਵੀਂ ਦਿੱਲੀ 'ਚ ਹੋਈ CSC ਦੀ 7ਵੀਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਮੀਟਿੰਗ ਵਿੱਚ ਲਏ ਗਏ

0: ਫੈਸਲਿਆਂ ਦੀ ਸਮੀਖਿਆ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ATIRNEWS ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @ATIRNEWS ਜਲੰਧਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਸਾਲ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਅੱਜ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਲੋਕਾਂ ਨੂੰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਬੀਜੇਪੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਭਾਵੇਂ ਉਹ ਕਿਸਾਨਾਂ, ਉਦਯੋਗਾਂ, ਕਾਨੂੰਨ ਵਿਵਸਥਾ ਜਾਂ ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੋਣ, ਪਰ ਪਾਰਟੀ ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੂਬੇ ਨੂੰ ਨਸ਼ਿਆਂ ਦੇ ਖਤਰੇ ਤੋਂ ਮੁਕਤ ਕਰਨ ਦੇ ਮੁੱਦੇ 'ਤੇ ਲੜੇਗੀ। ਉਹਨਾਂ ਵਾਅਦਾ ਕੀਤਾ ਕਿ 2029 ਦੇ ਅਖੀਰ ਤੱਕ ਸੂਬੇ 'ਚ ਇੱਕ ਵੀ ਚਿੱਟੇ ਦਾ ਤਸਕਰ ਨਹੀਂ ਬਚੇਗਾ।
1: किसानों के मुद्दे हैं, इंडस्ट्री के मुद्दे हैं, कानून और व्यवस्था के मुद्दे हैं, महिला सुरक्षा का मुद्दा है, मगर आने वाला चुनाव भारतीय जनता पार्टी केवल और केवल नशा मुक्त पंजाब के मुद्दे पर लड़ने वाली है। नशा मुक्त पंजाब, और आज यहाँ से मैं पंजाब की माताओं को और पंजाब के युवा को वादा कर जाता हूँ, इस चुनाव में भाजपा का समर्थन करिए। 31 दिसंबर 2029 से पहले हम पंजाब को चट्टे के व्यापार से मुक्त कर देंगे।
0: ਬੀਜੇਪੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਵੀ ਇਸ ਮੌਕੇ ਮੌਜੂਦ ਰਹੇ। ਉਹਨਾਂ ਕਿਹਾ ਕਿ ਬੀਜੇਪੀ ਆਪਣੇ ਵਾਅਦੇ ਪੂਰੇ ਕਰਦੀ ਏ। ਉਹਨਾਂ ਕਸ਼ਮੀਰ ਤੇ ਉੱਤਰ ਪੂਰਬੀ ਸੂਬਿਆਂ ਦੀ ਮਿਸਾਲ ਦਿੱਤੀ, ਜਿਨ੍ਹਾਂ ਨੂੰ ਦਹਿਸ਼ਤਗਰਦੀ ਮੁਕਤ ਬਣਾਇਆ ਗਿਆ। ਉਹਨਾਂ ਕਿਹਾ ਕਿ ਵਾਅਦੇ ਮੁਤਾਬਕ ਨਕਸਲਵਾਦ ਵੀ ਖਤਮ ਹੋ ਗਿਆ ਤੇ ਹੁਣ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਵਾਰੀ ਹੈ। ਪੰਜਾਬ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਊਧਮ ਸਿੰਘ ਤੇ ਦੇਸ਼ ਦੀ ਆਜ਼ਾਦੀ ਸੰਘਰਸ਼ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਸੂਬਾ ਕਦੇ ਬਹਾਦਰੀ, ਖੇਤੀਬਾੜੀ ਤੇ ਖੁਸ਼ਹਾਲੀ ਵਾਸਤੇ ਜਾਣਿਆ ਜਾਂਦਾ ਸੀ, ਹੁਣ ਲਗਾਤਾਰ ਵੱਧ ਰਹੇ ਨਸ਼ਿਆਂ ਦੇ ਖਤਰੇ ਨਾਲ ਜਾਣਿਆ ਜਾਂਦਾ ਹੈ। ਉਹਨਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖਤਰੇ 'ਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ।
1: भाइयों बहनों, भारतीय जनता पार्टी फिर से औद्योगिक क्षेत्र में पंजाब को 1 से 5 में लाने का वादा करती है। हम किसानों की समस्याओं का समाधान ढूंढेंगे, हम पंजाब की वित्तीय हालत को ठीक भी करेंगे, युवाओं को रोजगारी देंगे, मगर ये किसी के लिए हमें वोट मत देना भाई, ये सभी चीजों का कोई उपयोग नहीं है। भारतीय जनता पार्टी को पंजाब ने वोट देना है केवल और केवल नशा मुक्त पंजाब के लिए वोट देना है।
0: ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਵਿੱਚ ਪੰਜਾਬ ਨੂੰ 3 ਮਹੀਨਿਆਂ ਦੇ ਅੰਦਰ ਨਸ਼ਾ ਮੁਕਤ ਕਰਨ ਦਾ ਐਲਾਨ ਕਰਨ ਦੇ ਬਾਵਜੂਦ ਆਪਣਾ ਵਾਅਦਾ ਪੂਰਾ ਕਰਨ 'ਚ ਅਸਫਲ ਰਹੀ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਉਹਨਾਂ ਨਸ਼ਾ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਗਵਾਇਆ ਏ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਰੂਸ ਦੇ ਹਥਿਆਰਬੰਦ ਬਲਾਂ 'ਚ ਸ਼ਾਮਲ ਹੋਣ ਜਾਂ ਇਸ ਲਈ ਆਪਣੀ ਨਾਗਰਿਕਤਾ ਸਵੈ ਇੱਛਾ ਨਾਲ ਤਿਆਗਣ ਖਿਲਾਫ਼ ਇੱਕ ਸਖ਼ਤ ਸਲਾਹ ਜਾਰੀ ਕੀਤੀ ਹੈ। ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਰੂਸ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਉੱਥੇ ਰੁਜ਼ਗਾਰ ਦੀ ਮੰਗ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਹਥਿਆਰਬੰਦ ਬਲਾਂ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਸਵੈ ਇੱਛਾ ਨਾਲ ਸਵੀਕਾਰ ਕਰਨਾ ਖਤਰਨਾਕ ਹੈ। ਮੰਤਰਾਲੇ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਸਵੈ ਇੱਛੁਕ ਸੰਗਠਨਾਂ ਸਮੇਤ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਰੂਸ ਦੀਆਂ ਹਥਿਆਰਬੰਦ ਸੈਨਾਵਾਂ 'ਚ ਭਰਤੀ ਕੀਤਾ ਜਾ ਰਿਹਾ। ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਅਜਿਹੇ ਏਜੰਟਾਂ ਅਤੇ ਸੰਗਠਨਾਂ, ਖਾਸ ਕਰਕੇ ਜਿਹੜੇ ਵਿਦੇਸ਼ ਮੰਤਰਾਲੇ ਨਾਲ ਰਜਿਸਟਰਡ ਨਹੀਂ ਹਨ, ਤੋਂ ਨੌਕਰੀ ਦੀਆਂ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਦਹਿਸ਼ਤਗਰਦੀ ਵਿਰੋਧੀ ਦਸਤੇ, ਭਾਰਤੀ ਤੱਟ ਰੱਖਿਅਕ ਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਵਿੱਚ ਇੱਕ ਇਰਾਨੀ ਕਿਸ਼ਤੀ ਤੋਂ 5 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਤਮਗੇ ਜਿੱਤਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਏਸ਼ੀਆਈ ਖੇਡਾਂ 2026 'ਚ ਮਰਦਾਂ ਦੇ 87 ਕਿਲੋਗ੍ਰਾਮ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ 'ਤੇ ਸੁਨੀਲ ਕੁਮਾਰ ਨੂੰ ਵਧਾਈ ਦਿੱਤੀ ਹੈ। ਮਰਦਾਂ ਦੇ ਕ੍ਰਿਕਟ ਵਿੱਚ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਵੈਸਟ ਇੰਡੀਜ਼ ਨੇ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰੱਖਿਆ। ਆਖਰੀ ਖਬਰਾਂ ਲਿਖੇ ਜਾਣ ਤੱਕ ਭਾਰਤ ਨੇ 24 ਓਵਰਾਂ ਵਿੱਚ 232 ਦੌੜਾਂ ਬਣਾ ਲਈਆਂ ਨੇ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ 2027-28 ਦੇ ਮੰਡੀਕਰਨ ਸੀਜ਼ਨ ਲਈ ਸਾਰੀਆਂ ਲਾਜ਼ਮੀ ਹਾੜੀ ਫਸਲਾਂ ਵਾਸਤੇ MSP 'ਚ ਵਾਧੇ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕੀਤਾ। ਕਿਹਾ, 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।

ਸਤਿੰਦਰ ਸਰਤਾਜ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਚਰਚਾ ਕਾ ਵਿਸ਼ੇ ਅਤੇ 10 ਵਜੇ ਸੁਣੋਗੇ ਦਿੱਲੀ ਕੇਂਦਰ ਤੋਂ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ।

ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਵੀਵੀਆ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ, ਐਫਐਮ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਏ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਪੇਸ਼ ਏ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਨੂੰ ਪਹਿਲਾ ਜਿਹੜਾ ਮੈਸੇਜ ਆਇਆ ਹੈ ਉਹ ਹੈ ਸਦਰ ਬਾਜ਼ਾਰ ਕੁਰਵਾਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ। ਇਸ ਤੋਂ ਇਲਾਵਾ ਸਾਨੂੰ ਅਗਲਾ ਮੈਸੇਜ ਆਇਆ ਜੀ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ। ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਕਰਨ ਵਾਲੇ ਨੇ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਰਵਣ, ਰੇਣਵਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ। ਕਹਿ ਰਹੇ ਨੇ ਕਿ ਆਪਣੀ ਫਰਮਾਇਸ਼ ਦਾ ਤੁਸੀਂ ਕੋਈ ਵੀ ਸਾਨੂੰ

ਸੁਣਾ ਦਿਓ। ਅਗਲਾ ਸਾਨੂੰ ਜਿਹੜਾ ਮੈਸੇਜ ਆਇਆ ਹੋਇਆ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ। ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੋੜਾ। ਅਗਲਾ ਸਾਨੂੰ ਮੈਸੇਜ ਆਇਆ ਜੀ ਅਸਤੂਪੁਰਾ ਜ਼ਿਲ੍ਹਾ ਮਾਊ ਸੇ, ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਕਹਿ ਰਹੇ ਨੇ ਕਿ ਆਪਣੀ ਫਰਮਾਇਸ਼ ਦਾ ਕੋਈ ਵੀ ਗੀਤ ਸੁਣਾਓ। ਅਗਲਾ ਸਾਨੂੰ ਮੈਸੇਜ ਆਇਆ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ, ਗਾਮ ਜਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜ਼ੋ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਕੀਰਤ, ਮਨਰਾਜ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਅਲਕਾ ਯਾਗਨਿਕ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਤੇਰੀ ਮੇਰੀ ਪ੍ਰੇਮ ਕਹਾਣੀ।

ਪਿੰਡ ਕੁੜੀਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਮੈਸੇਜ ਕਰਨ ਵਾਲੇ ਨੇ ਸਰਦਾਰ ਮਲਕੀਤ ਸਿੰਘ ਕੁੜੀਆਣਾ, ਮਨਜੀਤ ਕੌਰ, ਦਵਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਉਹਨਾਂ ਦਾ ਬਰਾੜ ਪਰਿਵਾਰ। ਅਗਲਾ ਸਾਨੂੰ ਮੈਸੇਜ ਆਇਆ ਜੀ,

ਕੌਰ, ਦਪਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਉਹਨਾਂ ਦਾ ਬਰਾੜ ਪਰਿਵਾਰ। ਅਗਲਾ ਸਾਨੂੰ ਮੈਸੇਜ ਆਇਆ ਜੀ, ਮਲਿਆਣ ਸਰਧਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਸਾਊਥ ਐਕਸਟੈਂਸ਼ਨ ਨਈ ਦਿੱਲੀ ਤੋਂ ਮੈਸੇਜ ਕਰਨ ਵਾਲੇ ਨੇ ਗੁਰਮੀਤ ਸਿੰਘ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੋੜਾ ਕਹਿੰਦੇ ਨੇ ਕਿ ਕੋਈ ਵੀ ਆਪਣੀ ਫਰਮਾਇਸ਼ ਦਾ ਗੀਤ ਸਾਨੂੰ ਸੁਣਾ ਦਿੱਤਾ ਜਾਵੇ ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਆਸ਼ਾ ਭੋਂਸਲੇ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਾਪੁਰ ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਕਰਨ ਵਾਲੇ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਇਰਫਾਨ, ਇਸਰਾਰ, ਨਰਗਿਸ ਖਾਤੂਨ। ਅਗਲਾ ਮੈਸੇਜ ਆਇਆ ਜੀ ਕੁਮਹਾਰ ਹੈਂਡਾ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ। ਕਹਿ ਰਹੇ ਨੇ ਕਿ ਸਾਨੂੰ ਆਪਣੀ ਮਨਪਸੰਦ ਦਾ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਸਾਨੂੰ ਮੈਸੇਜ ਕਰਨ ਵਾਲੇ ਨੇ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ। ਅਗਲਾ ਮੈਸੇਜ ਆਇਆ ਕੰਗਨਪੁਰ ਜ਼ਿਲ੍ਹਾ ਕਸੂਰ, ਜ਼ਾਫਰ ਮੇਵ, ਅਬਦੁਲ ਗਫੂਰ, ਮੁਹੰਮਦ ਸਰਵਰ। ਮਲਿਆਨ ਸਰਦਨਾ ਮੇਰਠ ਤੋਂ ਅਨਿਲ ਜੈਨ, ਸਾਹਿਬ ਸੰਯਮ ਮੁਸਕਾਨ। ਵਿਪਿਨ ਸਚਦੇਵਾ, ਅਨੁਰਾਧਾ ਪੌਡਵਾਲ ਜੀ। ਅਗਲਾ ਮੈਸੇਜ ਹੈ ਜੀ ਸਾਨੂੰ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਉਹਨਾਂ ਦਾ ਪਰਿਵਾਰ ਸਾਰੇ ਮੈਸੇਜ ਕਰਨ ਵਾਲੇ ਨੇ ਅਤੇ ਕਹਿ ਰਹੇ ਨੇ ਕਿ ਆਪਣੀ ਮਨਪਸੰਦ ਦਾ ਕੋਈ ਵੀ ਸਾਨੂੰ ਗੀਤ ਸੁਣਾ ਦਿੱਤਾ ਜਾਵੇ। ਅਤੇ ਆਓ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਅਭਿਜੀਤ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਇਹ ਗੀਤ।

ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਕਹਿ ਰਹੇ ਨੇ ਕਿ ਜਨੂੰਨ ਫਿਲਮ 'ਚੋਂ ਸਾਨੂੰ ਮਿਲਤੇ ਮਿਲਤੇ ਹਸੀਨ ਵਾਦੀਓ ਮੇਂ ਅਨੁਰਾਧਾ ਪੌਡਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣਾਇਆ ਜਾਵੇ। ਅਗਲੀ ਫਰਮਾਇਸ਼ ਹੈ ਜੀ, ਸ਼ਿਵਾਜੀ ਚੌਂਕ ਕਟਨੀ ਤੋਂ ਅਨਿਲ ਤਾਮਰਕਰ, ਅਮਰ, ਦਿਲੀਪ, ਰਾਜੂ, ਰੱਜਨ, ਵਿਪਿਨ, ਪ੍ਰਕਾਸ਼, ਅਰੁਣ, ਸੰਜੇ, ਪਵਨ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ, ਹਨੀ, ਯਸ਼, ਸੋਮਿਆ ਅਤੇ ਉਹਨਾਂ ਦਾ ਸਾਰਾ ਪਰਿਵਾਰ ਸਾਨੂੰ ਫਰਮਾਇਸ਼ ਕਰਨ ਵਾਲੇ ਨੇ। ਅਗਲਾ ਸਾਨੂੰ ਮੈਸੇਜ ਹੈ ਜੀ, ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਯਸ਼ਵੀ ਵਰਮਾ, ਛੱਤੀਸਗੜ੍ਹ ਪਲਾਰੀ ਤੋਂ, ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਖੁਰਾਨਾ, ਐਸ ਕੇ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਓ ਅਗਲਾ ਗੀਤ ਸੁਣਦੇ ਹਾਂ ਅਨੁਰਾਧਾ ਪੌਡਵਾਲ ਅਤੇ ਵਿਪਿਨ ਸਚਦੇਵਾ ਦੀ ਆਵਾਜ਼ 'ਚ।

ਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਕਹਿ ਰਹੇ ਨੇ ਕਿ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇੱਕ ਰਾਧਾ ਇੱਕ ਮੀਰਾ ਜ਼ਰੂਰ ਸੁਣਾਵਾਂਗੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਸਾਡੇ ਕੋਲ ਹੋਰ ਵੀ ਮੈਸੇਜਿਸ ਆਏ ਨੇ, ਅਸੀਂ ਉਹ ਪੜ੍ਹ ਲਈਏ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ। ਅਗਲਾ ਸਾਨੂੰ ਫਰਮਾਇਸ਼ ਹੈ ਜੀ ਪਿੰਡ ਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਅਗਲੀ ਫਰਮਾਇਸ਼ ਹੈ ਜੀ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ, ਆਰਜੂ ਤੇ ਗੁੱਡੂ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਇੱਕ ਰਾਧਾ ਇੱਕ ਮੀਰਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ, 11:05 'ਤੇ ਅੰਗਰੇਜ਼ੀ 'ਚ ਸਮਾਚਾਰ।

ਆਕਾਸ਼ਵਾਣੀ ਡੀਟੀਏ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤਾ। ਸੁਗਾਤ ਯਾਨੀ ਕਿ ਲਾਈਵ ਫੋਨਿੰਗ ਖਤਾਂ 'ਤੇ ਆਧਾਰਿਤ ਔਰ ਵਟਸਐਪ ਮੈਸੇਜਿਸ 'ਤੇ ਆਧਾਰਿਤ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਹੋ, ਸਾਡੇ ਨਾਲ ਰੂਬਰੂ ਹੋ ਸਕਦੇ ਹੋ, ਆਪਣਾ ਸੰਦੇਸ਼ ਆਪਣੇ ਵਿਚਾਰ ਸੁਣਨ ਵਾਲੇ ਤੱਕ ਪਹੁੰਚਾ ਸਕਦੇ ਹੋ। ਉਹਦੇ ਵਾਸਤੇ ਕੀ ਕਰਨਾ? ਕੁਛ ਨਹੀਂ ਖਾਸ, ਸਿਰਫ ਕਾਲ ਕਰਨਾ ਸਾਨੂੰ 0181-2342-171 ਯਾਨੀ ਕਿ 0181-2342-171 ਔਰ ਤੁਸੀਂ ਸਾਨੂੰ ਆਪਣੀ ਪਸੰਦ ਜਿਹੜੀ ਹੈ ਉਹ ਵਟਸਐਪ ਰਾਹੀਂ ਭਿਜਵਾ ਸਕਦੇ ਹੋ। ਸਾਡਾ ਨੰਬਰ ਹੈ ਜੀ 94-655-3677।

ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਸੁਗਾਤ ਪ੍ਰੋਗਰਾਮ ਦਾ ਮਨਮੋਹਨ ਵਾਰਿਸ ਦੇ ਗਾਏ ਹੋਏ ਇਸ ਪੰਜਾਬੀ ਗੀਤ ਦੇ ਨਾਲ। ਇਸ ਗੀਤ ਤੋਂ ਬਾਅਦ ਮੈਂ ਤੁਹਾਡਾ ਅੱਜ ਦੋਸਤ ਅਮਿਤ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਾ ਜੀ। ਸਾਡਾ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 0181 243 171।

ਚਾਹੁੰਦਾ ਜੀ ਸੌਗਾਤ ਜਿਹੜੇ ਸਾਡੇ ਸਾਥੀ ਸਾਡੇ ਸਰੋਤ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਉਹਨਾਂ ਦਾ ਵੀ ਇੱਕ ਵਾਰੀ ਬਹੁਤ ਬਹੁਤ ਸਵਾਗਤ ਕਰ ਰਹੇ ਹਾਂ ਜੀ। ਵੈਲਕਮ ਜੀਆਂ ਨੂੰ, ਖੈਰ ਮਕਦਮ। ਔਰ ਇੱਕ ਵਾਰੀ ਫਿਰ ਤੋਂ ਦੱਸਣਾ ਚਾਹਾਂਗੇ ਕਿ ਅਗਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ ਜੀ 0181 23 42 171 ਔਰ ਵਟਸਐਪ ਦੇ ਲਈ ਨੰਬਰ ਮਿਲਾਓ ਜੀ 94655 36077। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਜੀ ਸਵੇਰੇ 1 ਵਜੇ ਤੱਕ, ਯਾਨੀ ਤੁਹਾਡਾ ਔਰ ਮੇਰਾ ਸਾਥ ਸਵੇਰੇ 1 ਵਜੇ ਤੱਕ ਰਹੇਗਾ। 1 ਵਜੇ ਸ਼ੁਰੂ ਕਰਾਂਗੇ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ, ਇਹ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ, ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਡਿਊਟ ਮਿਊਜ਼ਿਕ, ਪੰਜਾਬੀ ਮੈਲੋਡੀਅਸ ਗੀਤ ਔਰ ਡਿਊਟ ਮਿਊਜ਼ਿਕ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜੀ ਜਿਨ੍ਹਾਂ ਦੀ ਫਰਮਾਇਸ਼ ਨੂੰ ਵੱਖਰੇ ਵੱਖਰੇ ਪ੍ਰੋਗਰਾਮ ਸਾਡੇ ਸਰੋਤਾ ਬਾਰ ਬਾਰ ਕਰਦੇ ਨੇ, ਯਾਨੀ ਕਿ ਪੋਪੂਲਰ ਹਿੱਟ ਸੌਂਗ

0: ਬਹੁਤ ਹੀ ਪਿਆਰਾ ਗੀਤ ਅਸੀਂ ਸੁਣਿਆ ਹੰਸਾ ਹੰਸ ਦੀ ਆਵਾਜ਼ਾਂ ਦੇ ਵਿੱਚ। ਅਗਰ ਤੁਸੀਂ ਇਸ ਗੀਤ ਨੂੰ ਲਾਈਕ ਕੀਤਾ ਹੈ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੁਗਾਤ। ਗੀਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਅਗਰ ਅੱਛਾ ਲੱਗਿਆ ਤਾਂ ਇਸ ਗੀਤ ਦੀ ਸ਼ਾਬਾਸ਼ੀ ਦੇ ਹੱਕਦਾਰ, ਥੈਂਕ ਯੂ ਦੇ ਹੱਕਦਾਰ ਸਾਡੇ ਦੋਸਤ ਰਾਜੂ ਜੀ ਨੇ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ। ਬਿਲਕੁਲ ਜੀ, ਜਿਹੜੇ ਵੀ ਸਰੋਤਾ ਗੀਤ ਦੀ ਫਰਮਾਇਸ਼ ਕਰਨਗੇ, ਜਿਨ੍ਹਾਂ ਨੂੰ ਅੱਛਾ ਲੱਗੇਗਾ ਜਾਂ ਨਹੀਂ ਅੱਛਾ ਲੱਗੇ, ਉਹਦਾ ਜ਼ਿੰਮੇਵਾਰੀ ਸਾਡੇ ਸਰੋਤਾ ਦੀ, ਕਿਉਂਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ, ਤੁਹਾਡੀ ਹੀ ਪਸੰਦ ਗੀਤ ਅਸੀਂ ਪਲੇ ਕਰਨੇ ਹੈ। ਅਤੇ ਅਗਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰੋ 0181 2341 1 ਇਹ ਨੰਬਰ ਬਣਾ ਕੇ ਸਾਡੇ ਨਾਲ ਅਗਲੇ ਕਾਲਰ ਲਾਈਨ 'ਤੇ ਜੁੜੇ ਨੇ ਜੀ। ਆਓ ਉਹਨਾਂ ਦਾ ਵੈਲਕਮ ਕਰੀਏ ਅਤੇ ਦੇਖੀਏ ਜੀ ਕੌਣ ਨੇ ਕਿਹੜੇ ਸ਼ਹਿਰ 'ਚੋਂ ਆਏ ਨੇ। ਹੈਲੋ,
1: ਹੈਲੋ ਜੀ,

0: ਸਾਡੇ ਸਰੋਤਾਂ ਦੀ, ਕਿਉਂਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ, ਤੁਹਾਡੀ ਹੀ ਪਸੰਦ ਗੀਤ ਅਸੀਂ ਪਲੇ ਕਰਨੇ ਹਾਂ। ਅਤੇ ਅਗਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰੋ 0181 2341 171, ਇਹ ਨੰਬਰ ਮਿਲਾ ਕੇ ਸਾਡੇ ਨਾਲ ਅਗਲੇ ਕਾਲਰ ਲਾਈਨ 'ਤੇ ਜੁੜੇ ਨੇ ਜੀ। ਆਓ ਉਹਨਾਂ ਦਾ ਵੈਲਕਮ ਕਰੀਏ ਅਤੇ ਦੇਖੀਏ ਜੀ ਕੌਣ ਨੇ ਕਿਹੜੇ ਸ਼ਹਿਰ 'ਚੋਂ ਆਏ ਨੇ। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਇੰਨੀ ਪਿਆਰੀ ਪਿਆਰੀ ਮਿੱਠੀ ਮਿੱਠੀ ਆਵਾਜ਼ ਲੈ ਕੇ ਕੌਣ ਹਾਜ਼ਰ ਹੋਏ ਨੇ
1: ਜੀ? ਮਨਜੀਤ ਕੌਰ, ਦਿੱਲੀ ਤੋਂ।
0: ਵਾਹ ਜੀ ਵਾਹ, ਮਨਜੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਥੈਂਕ ਯੂ, ਧੰਨਵਾਦ, ਤੁਹਾਡਾ ਵੀ ਠੀਕ ਠਾਕ ਹੋ ਜੀ?
0: ਜੀ ਜੀ ਜੀ ਜੀ, ਹੋਰ ਸੁਣਾਓ, ਅੱਜ ਕਿਸ ਤਰ੍ਹਾਂ ਦਿਨ ਬੀਤਿਆ ਜੇ? ਵਧੀਆ, ਮਾੜਾ ਕੇ ਠੀਕ ਠਾਕ?
1: ਨਹੀਂ, ਬਹੁਤ ਸੋਹਣਾ ਦਿਨ ਬੀਤਿਆ।
0: ਬਿਲਕੁਲ ਜੀ,
1: ਗੁਰਦੁਆਰਾ ਸਾਹਿਬ ਗਈ ਸੀ।
0: ਵਾਹ ਜੀ ਵਾਹ,
1: ਹਾਂਜੀ।
0: ਚਲੋ, ਤੇ ਰੇਡੀਓ ਸੁਣਨ ਦਾ ਮੌਕਾ ਮਿਲਿਆ, ਸੁਣਿਆ ਅੱਜ ਸੁਣ ਪਾਇਓ ਸਾਡਾ ਪ੍ਰੋਗਰਾਮ ਕੋਈ ਕਿ ਨਹੀਂ ਜੀ?
1: ਪ੍ਰੋਗਰਾਮ
0: ਅੱਜ ਰੇਡੀਓ ਸੁਣਿਆ ਸਾਰਾ ਦਿਨ ਕੁਛ ਕਿ ਮੁਸ਼ਕਲ ਕਿਸ ਤਰ੍ਹਾਂ?
1: ਹਾਂਜੀ ਹਾਂਜੀ ਹਾਂਜੀ,
0: ਸੁਣਿਆ ਰੇਡੀਓ,
1: ਚਿੱਠੀਆਂ ਮਿੱਠੀਆਂ, ਚਿੱਠੀਆਂ ਮਿੱਠੀਆਂ ਸੁਣੀਆਂ ਸੀ।
0: ਠੀਕ,
1: ਸਵੇਰੇ ਵੀ 11 ਤੋਂ 12, 10 ਤੋਂ 11 ਸਾਰੇ ਸੁਣੇ ਸੀ।
0: ਵਾਹ ਜੀ ਵਾਹ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ।
1: ਹਾਂਜੀ ਹਾਂਜੀ,
0: ਅੱਜ ਤੁਹਾਡੀ ਹੁਣ ਕਾਲ ਲੱਗੀ ਹੈ ਤੇ ਸਾਨੂੰ ਕਿਹੜਾ ਗੀਤ ਸੁਣਾਓਗੇ? ਨਛੱਤਰ ਗਿੱਲ ਦੀ ਆਵਾਜ਼ ਸੁਣਨਾ ਚਾਹੁੰਦੇ ਹੋ ਤੁਸੀਂ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਅਸੀਂ ਪਲੇ ਕਰਦੇ ਹਾਂ ਜ਼ਰੂਰ ਜ਼ਰੂਰ। ਪਹਿਲਾਂ ਅਸੀਂ ਕੁਝ ਵਟਸਐਪ ਮੈਸੇਜਸ ਆਪਣੇ ਸ਼ਾਮਿਲ ਕਰ ਲਈਏ ਜੀ, ਤੇ ਲਓ ਜੀ। ਅਨਮੋਲ ਜੋਗਰ ਜੀ ਸਾਡੇ ਕੋਲ ਪਹੁੰਚੇ ਨੇ ਜੀ, ਜੀਆਂ ਨੂੰ ਆਖਦੇ ਆ, ਰਹਿਣ ਵਾਲੇ ਨੇ ਪਿੰਡ ਮਿਰਜ਼ਾਨਪੁਰ, ਜ਼ਿਲ੍ਹਾ ਗੁਰਦਾਸਪੁਰ ਤੋਂ। ਇਹ ਸੁਣਨਾ ਚਾਹੁੰਦੇ ਨੇ ਨਿਮਰਤ ਖਹਿਰਾ ਦਾ ਕੋਈ ਵੀ ਪੰਜਾਬੀ ਗੀਤ। ਮੈਂ ਹਾਂ ਤੁਹਾਡਾ ਆਪਣਾ ਅਨਮੋਲ ਜੋਕਰ। ਇਹ ਫਰਮਾਇਸ਼ ਮੇਰੇ ਸਤਿਕਾਰਯੋਗ ਪਿਤਾ ਜੀ, ਮੇਰੀ ਪਿਆਰੀ ਮਾਤਾ ਜੀ ਹਰਜੀਤ ਕੌਰ ਅਤੇ ਮੇਰੀ ਲਾਡਲੀ ਭੈਣ ਮਹਿਕਪ੍ਰੀਤ ਕੌਰ ਦੇ ਨਾਮ ਹੈ। ਵਾਹ ਜੀ ਵਾਹ, ਬਹੁਤ ਪਿਆਰਾ ਤੁਸੀਂ ਮੈਸੇਜ ਬਣਾ ਕੇ ਭੇਜਿਆ ਅਨਮੋਲ ਜੋਗਰ ਜੀ। ਔਰ ਮੈਨੂੰ ਯਾਦ ਹੈ ਕਿ ਤੁਸੀਂ ਪਿਛਲੀ ਵਾਰੀ ਪ੍ਰੋਗਰਾਮ 'ਚ ਜੋ ਮੈਸੇਜ ਭੇਜਿਆ ਸੀ ਅਤੇ ਆਪਾਂ ਉਹ ਵਾਲਾ ਗੀਤ ਨਹੀਂ ਲੱਭ ਸਕੇ, ਪਰ ਇਸ ਵਾਰੀ ਤੁਸੀਂ ਜੋ ਲਿਖ ਕੇ ਭੇਜਿਆ ਜੀ, ਅਸੀਂ ਉਹ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ। ਪਹਿਲਾਂ ਸੁਣਦੇ ਹਾਂ ਜੀ ਅਸੀਂ ਮਨਜੀਤ ਕੌਰ ਹੋਣਾ ਦੀ ਆਵਾਜ਼ ਦੀ ਫਰਮਾਇਸ਼ ਦਾ ਗੀਤ, ਔਰ ਉਸ ਤੋਂ ਬਾਅਦ ਅਸੀਂ ਤੁਹਾਡਾ ਗੀਤ ਵੀ ਜ਼ਰੂਰ ਪਲੇ ਕਰਾਂਗੇ।

ਸੰਦੀਪ ਬਦਲ ਪਟਿਆਲਾ ਤੋਂ ਪ੍ਰੇਮ ਕੁਮਾਰ ਰਹਿਜਾ, ਕਾਂਤਾ ਰਾਣੀ, ਚੰਦ ਚਰਨ ਰਹਿਜਾ, ਟੈਨੀ, ਨੀਤੂ, ਜੋਤ ਅਤੇ ਸਜਨੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਕਿਸੇ ਵੀ ਪੰਜਾਬੀ ਗੀਤ 'ਚ ਸਾਡਾ ਨਾਮ ਸ਼ਾਮਿਲ ਕਰੋ, ਮਿਹਰਬਾਨੀ ਕਰਕੇ ਇਸ ਤਰ੍ਹਾਂ ਲਿਖ ਕੇ ਭੇਜਿਆ। ਮਜ਼ਨੂੰ ਕਾ ਟਿੱਲਾ ਦਿੱਲੀ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਗੁੜੀਆ ਅਤੇ ਇਸ਼ੀਤਾ ਅਰੋੜਾ। ਕੋਈ ਵੀ ਗੀਤ ਸੁਣਾ ਦੀਏ। ਦਰਸ਼ਕ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਮੈਂਡੀ ਸ਼ਰਮਾ, ਯੋਗੇਸ਼ ਸ਼ਰਮਾ, ਸੌਰਵ ਸ਼ਰਮਾ, ਸਾਇਨਾ, ਨਿਵਾਨ ਸ਼ਰਮਾ। ਲਓ ਜੀ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਨਛੇਤਰ ਗਿੱਲ, ਜਸਪਿੰਦਰ ਨਰੂਲਾ ਜੀ ਦਾ ਇੱਕ ਯੁਗਲ ਗੀਤ, ਇਹਦੀ ਫਰਮਾਇਸ਼ ਮਨਜੀਤ ਕੌਰ ਜੀ ਨੇ ਕੀਤੀ ਹੈ ਦਿੱਲੀ ਤੋਂ।

0: ਤੁਸੀਂ ਸੁਣ ਰਹੇ ਸੀ ਨਛੱਤਰ ਗਿੱਲ ਜਸਪਿੰਦਰ ਨਰੂਲਾ ਦਾ ਇੱਕ ਯੁਗਲ ਗੀਤ ਦੀ ਫਰਮਾਇਸ਼ ਸਾਨੂੰ ਦਿੱਲੀ ਤੋਂ ਮਨਜੀਤ ਕੌਰ ਜੀ ਨੇ ਕੀਤੀ ਸੀ। ਤੇ ਲਓ ਜੀ ਪ੍ਰੋਗਰਾਮ ਅੱਗੇ ਵਧਾਉਂਦੇ ਹੋਏ ਆਪਾਂ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ, ਮੈਂ ਆਰ ਜੇ ਅਮਿਤ ਬੋਲ ਰਿਹਾ ਜੀ, ਤੁਸੀਂ ਕੌਣ? ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋੜ ਤੋਂ ਸਰ।
0: ਹਾਂਜੀ ਗਰਗ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ?
1: ਧੰਨਵਾਦ ਜੀ, ਵਧੀਆ ਜੀ।
0: ਔਰ ਦੱਸੋ ਫਿਰ, ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ? ਵਧੀਆ, ਆਮ ਜਿਹਾ ਕਿ ਬਹੁਤ ਮਾੜਾ?
1: ਨੋਰਮਲ ਰਿਹਾ ਜੀ।
0: ਨੋਰਮਲ ਹੈ, ਮਾੜਾ ਵੀ ਚੰਗਾ ਵੀ, ਚਲੋ ਇਹ ਠੀਕ ਰਿਹਾ ਕੰਮ। ਵੈਸੇ ਇੱਕ ਗੱਲ ਸਰ, ਜਿਹਨੂੰ ਪੁੱਛਦੇ ਹਾਂ ਸਾਰੇ ਹੀ ਕਹਿੰਦੇ ਕਿ ਵਧੀਆ ਜਾਂ ਕਹਿੰਦੇ ਨੋਰਮਲ ਹੈ। ਕੋਈ ਅੱਜ ਤੱਕ ਹੁਣੇ ਤੱਕ ਕਿਸੇ ਨੇ ਇਹ ਨਹੀਂ ਕਿਹਾ ਬਈ ਮਾੜਾ ਗਿਆ, ਚਲੋ ਸ਼ੁਕਰ ਪਰਮਾਤਮਾ ਦਾ, ਹੈਨਾ ਜੀ? ਠੀਕ ਹੈ, ਤੇ ਅੱਜ ਗਰਗ ਸਾਹਿਬ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਾ ਰਹੇ ਹੋ?
1: ਗੁਰਦਾਸ ਮਾਨ ਦਾ ਟੁੱਟ ਗਈ ਤੜਕ ਕਰਕੇ।
0: ਟੁੱਟ ਗਈ ਤੜਕ ਕਰਕੇ, ਮੇਰੀ ਸਟੂਡੀਓ ਦੀ ਘੜੀ ਕਹਿ ਰਹੀ ਰਾਤ ਦੇ 11:35 ਮਿੰਟ ਹੋਏ ਨੇ, ਤੇ ਇਸ ਟਾਈਮ ਕਿਹੜੀ ਤੋੜ ਕੇ ਤੜਕ ਦੇ ਨਹੀਂ ਲਾਣ ਲੱਗੀ ਰਾਤ ਦੀ, ਦੱਸੋ। ਹਾਂਜੀ, ਕੋਈ ਸਾਰਾ ਗੀਤ ਸੁਣਾਓ ਜਿਹਦੇ ਨਾਲ ਥਕਾਵਟ ਉਤਰੇ, ਤੁਸੀਂ ਤੇ ਟੈਨਸ਼ਨ ਦਾ ਗੀਤ ਲਵਾਉਣ ਲੱਗੇ ਹੋ।
1: ਮੈਂ ਤਾਂ ਬੋਲੀਆਂ ਲਵਾਈਆਂ ਸੀ, ਮਿਲਿਆ ਹੀ ਨਹੀਂ।
0: ਗੱਲਾਂ ਆਨਲਾਈਨ ਨਹੀਂ ਕਰੀਦੀਆਂ। ਚਲੋ ਅੱਛਾ, ਇਸ ਤਰ੍ਹਾਂ ਜੀ, ਨਛੱਤਰ ਗਿੱਲ ਦੇ ਗੀਤ ਤੋਂ ਬਾਅਦ ਆਪਾਂ ਹੁਣ ਥੋੜ੍ਹਾ ਸੈਡ ਸੌਂਗ ਸੁਣਾਂਗੇ। ਗੁਰਦਾਸ ਮਾਨ ਹੁਣ ਆਵਾਜ਼ ਟੁੱਟ ਗਈ ਤੜਕ ਕਰਕੇ। ਗਰਗ ਸਾਹਿਬ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਹੁਣ ਅਸੀਂ ਪੜਾਂਗੇ ਕੁਛ ਵਟਸਐਪ ਮੈਸੇਜਿਸ, ਕੁਛ ਸੰਦੇਸ਼ ਜਿਹੜੇ ਸਾਡੇ ਸਰੋਤਾ ਬੜੇ ਪਿਆਰ ਨਾਲ ਸਾਨੂੰ ਭੇਜ ਰਹੇ ਨੇ। ਪਿੰਡ ਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਤੇ ਕੀਤਾ, ਕਹਿੰਦੇ ਕੋਈ ਵੀ ਸਦਾ ਬਹਾਰ ਗੀਤ ਆਪਣੀ ਪਸੰਦ ਆ।

ਬਠਿੰਡੇ ਤੋਂ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ। ਪਿੰਡ ਫਰਾਂਸਿਸ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੋਡੀ, ਪੁਸ਼ਪਿੰਦਰ ਡੋਡੀ, ਪ੍ਰਮੋਦ ਕੁਮਾਰ ਡੋਡੀ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਮੈਸੇਜ ਭੇਜ ਰਹੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਕਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ। ਇਹ ਵੀ ਕਹਿ ਰਹੇ ਨੇ ਗੁਰਦਾਸ ਮਾਨ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾਉਂਦਾ। ਲਓ ਜੀ, ਗਰਗ ਸਾਹਿਬ ਨੇ ਵੀ ਕਿਹਾ ਗੁਰਦਾਸ ਮਾਨ ਦੀ ਆਵਾਜ਼, ਅਤੇ ਸਾਡੇ ਸੁਨੀਲ ਪਾਠਕ ਜੀ ਨੇ ਵੀ ਕਿਹਾ ਕਿ ਗੁਰਦਾਸ ਮਾਨ ਦੀ ਆਵਾਜ਼ 'ਚ ਕੋਈ ਗੀਤ ਸੁਣਾਓ। ਰਲੀ ਮਿਲੀ ਫਰਮਾਇਸ਼ ਹੈ ਜੀ, ਫਿਰ ਇਹ ਗੀਤ ਗੁਰਦਾਸ ਮਾਨ ਹੋਣਾ ਦੀ ਆਵਾਜ਼ ਹੋ ਹੀ ਜਾਏ, ਕਿਉਂ ਜੀ। ਚਲੋ, ਇਸ ਗੀਤ ਤੋਂ ਬਾਅਦ ਮੈਂ ਤੁਹਾਡਾ ਅੱਜ ਦੋਸਤ ਅਮਿਤ ਫਿਰ ਹਾਜ਼ਰ ਹੋਣਾ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਗਾਤ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ 0181 23 42 171।

ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਤੁਸੀਂ ਸੁਣ ਰਹੇ ਸੀ ਮਹਿੰਦਰ ਕਪੂਰ ਅਤੇ ਦਿਲਰਾਜ ਕੌਰ ਦੀ ਆਵਾਜ਼ਾਂ ਦੇ ਵਿੱਚ ਇੱਕ ਯੁਗਲ ਗੀਤ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ, ਸਾਡਾ ਨੰਬਰ ਹੈ 2342-4171। ਔਰ ਅਗਰ ਤੁਸੀਂ ਆਪਣੀ ਪਸੰਦ ਸਾਨੂੰ ਵਟਸਐਪ ਰਾਹੀਂ ਭੇਜਣਾ ਚਾਹੁੰਦੇ ਹੋ ਸਾਡਾ ਨੰਬਰ ਹੈ ਜੀ 9496563077। ਅਗਰ ਤੁਸੀਂ ਮੈਸੇਜ ਕਿਸੇ ਹੋਰ ਕੰਟਰੀ ਤੋਂ ਇੰਡੀਆ ਦੇ ਬਾਹਰੋਂ ਭੇਜ ਰਹੇ ਹੋ ਜੀ ਤਾਂ ਕੰਟਰੀ ਕੋਡ +91 ਲਗਾਉਣਾ ਨਾ ਭੁੱਲਣਾ, ਯਾਨੀ ਕਿ 0091 ਲਗਾਉਣਾ ਨਾ ਭੁੱਲਣਾ ਜੀ। ਮੈਸੇਜ ਕਰਨ ਵਾਸਤੇ ਸਭ ਤੋਂ ਉੱਪਰ ਆਪਣਾ ਨਾਮ ਲਿਖੋ ਜੀ, ਆਪਣੇ ਸਾਥੀਆਂ ਦਾ ਨਾਮ।

ਲਿਖੋ, ਬਿਸ਼ੱਕ ਸ਼ਬਦਾਂ ਨਾਮ ਲਿਖੋ ਜੋ ਜੋ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੇ ਨੇ। ਉਸ ਤੋਂ ਬਾਅਦ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਉਹਦੇ ਬੋਲ, ਉਹਦੇ ਸਿੰਗਰ, ਉਹਦੇ ਫਿਲਮ ਦਾ ਨਾਮ, ਤਾਂ ਕਿ ਉਹਨੂੰ ਲੱਭਣ 'ਚ ਆਸਾਨੀ ਹੋ ਸਕੇ। ਕਿਉਂਕਿ ਬਹੁਤ ਸਾਰੇ ਗੀਤ ਨੇ ਜੀ, ਇੰਨਾ ਰਿਚ ਕਲਚਰ ਹੈ, ਇੰਨਾ ਰਿਚ ਮਿਊਜ਼ਿਕ ਹੈ ਕਿ ਸਾਨੂੰ ਲੱਭਣ ਥੋੜ੍ਹੀ ਮੁਸ਼ਕਲ ਹੋ ਸਕਦੀ ਹੈ। ਉਸ ਤੋਂ ਬਾਅਦ ਤੁਸੀਂ ਕੋਈ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦੇ ਹੋ, ਉਹ ਵੀ ਜ਼ਰੂਰ ਜ਼ਰੂਰ ਲਿਖੋ, ਅਸੀਂ ਤੁਹਾਡਾ ਸੰਦੇਸ਼ ਵੀ ਜ਼ਰੂਰ ਜ਼ਰੂਰ ਸ਼ਾਮਿਲ ਕਰਾਂਗੇ। ਇਸ ਤੋਂ ਇਲਾਵਾ ਕੋਈ ਵੀ PDF ਫਾਈਲ ਜਾਂ ਵੀਡੀਓ ਮੈਸੇਜ ਨਾਲ ਅਟੈਚ ਨਹੀਂ ਕਰਨਾ ਜੀ, ਕਿਉਂਕਿ ਉਹਦੇ ਨਾਲ ਫਾਈਲ ਹੈਵੀ ਹੋ ਜਾਂਦੀ ਹੈ ਔਰ ਮੈਸੇਜ ਨੂੰ ਖੋਲ੍ਹਣ 'ਚ ਬਹੁਤ ਦਿੱਕਤ ਆਉਂਦੀ ਹੈ। ਉਮੀਦ ਕਰਦੇ ਹਾਂ ਜੀ ਤੁਸੀਂ ਇਸ ਛੋਟੀ ਜਿਹੀ ਬੇਨਤੀ ਨੂੰ ਜ਼ਰੂਰ ਜ਼ਰੂਰ ਪ੍ਰਵਾਨ ਕਰੋਗੇ। ਔਰ ਜਿਹੜਾ ਵੀ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ, ਕੋਸ਼ਿਸ਼ ਕਰੋ ਜੀ ਕਿ ਉਹਦਾ ਮੁੱਖੜਾ ਤੁਹਾਨੂੰ ਪਤਾ ਹੋਵੇ, ਕਿਉਂਕਿ ਸਾਨੂੰ ਅਕਸਰ ਲੋਕਾਂ ਦੇ ਮੈਸੇਜਸ ਮਿਲ ਰਹੇ ਨੇ, ਸਾਡੇ ਸਾਥੀਆਂ ਦੇ ਮੈਸੇਜ ਮਿਲ ਰਹੇ, ਜਿਹੜਾ ਕਿ ਵਿੱਚੋਂ ਮਤਲਬ ਕਿ ਅੰਦਰਾਂ ਲਿਖਿਆ ਹੁੰਦਾ, ਗੀਤ ਉੱਥੋਂ ਸ਼ੁਰੂ ਨਹੀਂ ਹੁੰਦਾ, ਲੱਭਣ 'ਚ ਬੜੀ ਮੁਸ਼ਕਲ ਹੁੰਦੀ ਹੈ।

ਅਸੀਂ ਕੁਝ ਪ੍ਰੋਗਰਾਮ ਵਿੱਚ ਖਤ ਸ਼ਾਮਿਲ ਕਰ ਰਹੇ ਹਾਂ ਜੀ। ਔਰ ਪਹਿਲਾ ਖਤ ਜਿਹੜਾ ਅਸੀਂ ਪ੍ਰੋਗਰਾਮ ਸ਼ਾਮਿਲ ਕਰਨ ਜਾ ਰਹੇ ਹਾਂ, ਸਾਨੂੰ ਭੇਜਿਆ ਹੈ ਚੱਕਲਾ ਬਾਜ਼ਾਰ ਸਮਾਣਾ ਤੋਂ। ਭੇਜ ਰਹੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਇਹਨਾਂ ਦਾ ਪੂਰਾ ਪਰਿਵਾਰ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਔਰ ਇਹ ਖਤ ਭੇਜ ਰਹੇ ਨੇ ਡੱਬਵਾਲੀ ਤੋਂ, ਹਰਿਆਣਾ ਤੋਂ, ਜੇ ਕੇ ਬਕੋਲੀਆ, ਸੁਨੀਤਾ ਬਕੋਲੀਆ ਔਰ ਇਹਨਾਂ ਦਾ ਪੂਰਾ ਪਰਿਵਾਰ। ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਅਗਲਾ ਖਤ ਜਿਹੜਾ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ, ਸਾਨੂੰ ਭੇਜ ਰਹੇ ਨੇ ਆਲੋਟ ਤੋਂ, ਮੱਧ ਪ੍ਰਦੇਸ਼ ਤੋਂ, ਜ਼ਿਲ੍ਹਾ ਰਤਨਾਮ ਤੋਂ, ਦਲਵੰਤ ਕੁਮਾਰ ਵਰਮਾ, ਰਾਜੂਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਜੋਤੀ ਅਤੁਲ ਪਾਇਲ ਅਤੇ ਪ੍ਰਿਆਸ਼ਾ ਸੁਣਨਾ ਚਾਹੁੰਦੇ ਨੇ ਗੁਰਦਾਸ ਮਾਨ ਹੋਣਾਂ ਦੀ ਆਵਾਜ਼ਾਂ 'ਚ ਕੋਈ ਵੀ ਪੰਜਾਬੀ ਗੀਤ। ਕੁਛ ਦਿਨ ਪਹਿਲਾਂ ਆਪਾਂ ਗੁਰਦਾਸ ਮਾਨ ਹੋਣਾਂ ਦਾ ਗੀਤ ਸੁਣਿਆ, ਥੋੜ੍ਹਾ ਜਿਹਾ ਵੇਟ ਕਰੋ, ਅਸੀਂ ਦੁਬਾਰਾ ਗੀਤ ਉਹਨਾਂ ਦਾ ਜ਼ਰੂਰ ਪਲੇ ਕਰਾਂਗੇ ਜੀ, ਕਿਉਂਕਿ ਉਹਨਾਂ ਦਾ ਗੀਤ ਬਹੁਤ ਪਿਆਰੇ ਨੇ ਔਰ ਅਸੀਂ ਬਾਰ ਬਾਰ ਸੁਣ ਸਕਦੇ ਹਾਂ ਔਰ ਬਹੁਤ ਸਾਰੀ ਵਰਾਇਟੀ ਹੈ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਅਸੀਂ ਪਹਿਲਾਂ ਗੀਤ ਸੁਣਾਂਗੇ ਮਹਿੰਦਰ ਕਪੂਰ ਔਰ ਦਿਲਰਾਜ ਕੌਰ ਦੀ ਆਵਾਜ਼ਾਂ ਵਿੱਚ ਜ਼ੁਲਫਾਂ ਕਾਲੀਆਂ। ਇਹਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਕੀਤੀ ਹੈ ਔਰ ਨਾਲ ਉਹਨਾਂ ਦੀ ਛੋਟੀ ਪੋਤੀ ਨੇ ਵੀ ਫਰਮਾਇਸ਼ ਕੀਤੀ, ਸੋ ਗੀਤ ਅਸੀਂ ਵਿੱਚ ਨਹੀਂ ਬੰਦ ਕਰ ਸਕਦੇ ਜੀ। ਤਾਂ ਲਓ ਜੀ ਪਹਿਲਾਂ ਇਸ ਗੀਤ ਨੂੰ ਇੰਜੋਏ ਕਰਦੇ ਹਾਂ।

0: ਵਾਜੀ ਵਾ, ਬਹੁਤ ਪਿਆਰਾ ਗੀਤ ਜਿਹਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਕੀਤੀ ਹੈ, ਮਹਿੰਦਰ ਕਪੂਰ ਅਤੇ ਦਿਲਰਾਜ ਕੌਰ ਦੀ ਆਵਾਜ਼ਾਂ ਦੇ ਵਿੱਚ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਵਾਜ ਵਾ ਗਿਆਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਵਧੀਆ ਜੀ, ਬਹੁਤ
0: ਠੀਕ ਹੈ ਜੀ। ਤੇ ਅੱਜ ਕਿਹੜਾ ਗੀਤ ਸੁਣਵਾਓਗੇ? ਅੱਛਾ ਜੀ, ਤੇ ਬਹੁਤ ਪੁਰਾਣਾ ਗੀਤ ਹੈ, ਤੁਹਾਨੂੰ ਪੁਰਾਣੇ ਗੀਤ ਅੱਛੇ ਲੱਗਦੇ ਆ? ਚਲੋ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਇਸ ਗੀਤੇ ਨਾਲ ਬਹੁਤ ਸਾਰੇ ਲੋਕਾਂ ਨੂੰ ਚੰਗਾ ਮਹਿਸੂਸ ਹੋਇਆ ਹੋਣਾ ਅਤੇ ਉਮੀਦ ਕਰ ਰਹੇ ਹਾਂ ਸਭ ਨੇ ਇਸ ਗੀਤ ਨੂੰ ਇੰਜੋਏ ਕੀਤਾ ਹੋਏਗਾ। ਇਸ ਗੀਤ ਦੀ ਫਰਮਾਇਸ਼ ਸਾਨੂੰ ਅਨਮੋਲ ਜੋਗਰ ਜੀ ਨੇ ਕੀਤੀ ਸੀ ਅਤੇ ਪ੍ਰੋਗਰਾਮ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ? ਕਿਰ ਜਗ੍ਹਾ ਤੋਂ?

ਤੁਹਾਡਾ ਸਵਾਗਤ ਹੈ ਜੀ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ? ਬਸ ਜੀ ਬਹੁਤ ਵਧੀਆ, ਆਪਣੇ ਰੱਬ ਵਰਗੇ ਸੋਤੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆ ਰਿਹਾ। ਤੇ ਦੱਸੋ ਦਿਨੇ ਵੀ ਸਾਡੇ ਪ੍ਰੋਗਰਾਮ ਸੁਣਦੇ ਹੋ ਕਿ ਰਾਤੀ ਹੀ ਮੌਕਾ ਮਿਲਦਾ? ਦਿਨੇ ਸੁਣਦੇ ਹੋ ਪ੍ਰੋਗਰਾਮ, ਕਦੀ ਮੌਕਾ ਮਿਲ ਜਾਂਦਾ? ਠੀਕ ਹੈ, ਤੇ ਅੱਜ ਕਿਹੜਾ ਗੀਤ ਤਰਸੇਮ ਜੀ ਸੁਣਾਓਗੇ? ਕੰਟ ਕਲੀਅਰ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤਦ ਤੱਕ ਪਹੁੰਚ ਰਿਹਾ ਜੀ, ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ ਜੀ 0181 2342 171 ਔਰ ਵਟਸਐਪ ਵਾਸਤੇ 94650 3607।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰੋ ਜੀ 0181 23 42 171, ਔਰ ਤੁਹਾਡੇ ਵਟਸਐਪ ਮੈਸੇਜਿਸ ਵਾਸਤੇ ਸਾਡਾ ਨੰਬਰ ਉਹੀ ਹੈ ਜੀ 94 655 36 077।

ਆਓ ਸੁਣਦੇ ਹਾਂ ਜੀ ਬਲਕਾਰ ਸਿੱਧੂ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ ਦੀ ਫਰਮਾਇਸ਼ ਸਾਨੂੰ ਮਨੀ ਜੀ ਨੇ ਕੀਤੀ ਹੈ ਜੀ ਹੁਣੇ ਹੁਣੇ ਲਓ ਜੀ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

ਇਸ ਗੀਤ ਦੀ ਫਰਮਾਇਸ਼ ਮਨੀ ਜੀ ਨੇ ਫਾਜ਼ਿਲਕਾ ਤੋਂ ਕੀਤੀ ਸੀ, ਬਲਕਾਰ ਸਿੱਧੂ ਅਤੇ ਸਾਥੀਆਂ ਦੀ ਆਵਾਜ਼ ਨੇ। ਤੁਸੀਂ ਗੀਤ ਸੁਣ ਰਹੇ ਸੀ ਔਰ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਸੁਗਾਤ। ਲਓ ਜੀ, ਅਗਲਾ ਵਟਸਐਪ ਮੈਸੇਜ ਸਾਨੂੰ ਭੇਜਦੇ ਨੇ ਦਿਲਕੁਸ਼ਾ ਮਾਰਕੀਟ ਤੋਂ ਸਤੀਸ਼ ਗੁਲਿਆਨੀ, ਤੁਸ਼ਾਰ ਗੁਲਿਆਨੀ, ਯੁਵਰਾਜ ਗੁਲਿਆਨੀ ਅਤੇ ਬਹੁਤ ਸਾਰੇ ਸਾਥੀ। ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਸਰ ਜੀ ਗੁੱਡ ਮੋਰਨਿੰਗ। ਲਓ ਜੀ ਬਿਲਕੁਲ ਜੀ, ਸਵੇਰ ਦੇ 1:00 ਨੇ ਗੁੱਡ ਮੋਰਨਿੰਗ ਹੋ ਚੁੱਕੀ ਹੈ ਜੀ। ਇਹਨੇ ਸੋਮਾ ਟੇਲਰ ਤਾਜਪੁਰ ਕਲੋਨੀ ਤੋਂ, ਇਹਨਾਂ ਦੇ ਨਾਲ ਸੋਨੂ ਟੇਲਰ, ਵਿਜੇ ਮਾਰੇ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ ਨਛੱਤਰ ਗਿੱਲ ਦੀ ਆਵਾਜ਼ਾਂ 'ਚ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ। ਇਹ ਵਾਲਾ ਮੈਸੇਜ ਸਾਨੂੰ ਭੇਜ ਰਹੇ ਨੇ ਭੁਪਿੰਦਰ ਸਿੰਘ, ਪਲੀਜ਼ ਪਲੇ ਸੌਂਗ ਬਾਈ ਸੁਖਜਿੰਦਰ ਛਿੰਦਾ। ਵਾਹ ਜੀ ਵਾਹ, ਜ਼ਰੂਰ ਸਰ, ਜ਼ਰੂਰ ਪਲੇ ਕਰਾਂਗੇ। ਰਹਿਣ ਵਾਲੇ ਨੇ ਪਿੰਡ ਤਾਜਪੁਰ ਨਕੋਦਰ ਰੋਡ ਜਲੰਧਰ ਦੇ, ਇਹਨਾਂ ਨੂੰ ਵੀ ਜੀਆਂ ਨੂੰ ਆਖਦੇ ਹਾਂ ਜੀ, ਸਵਾਗਤ ਹੈ ਤੁਹਾਡਾ। ਔਰ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਪਿੰਡ ਡਾਕਣਾ ਕੰਡੋਲਾ ਕਲਾਂ, ਅਮਰਜੀਤ ਕੰਡੋਲਾ, ਇਹਨਾਂ ਦੇ ਨਾਲ ਹਰਜਿੰਦਰ ਕੌਰ, ਦੀਪਕ, ਅੰਜਲੀ, ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਆਪਣੀ ਪਸੰਦ ਦਾ ਪਲੇ ਕਰ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

ਨੋਵਲਟੀ ਕਲੋਨੀ ਤੋਂ ਔਰ ਭੇਜਣ ਵਾਲੇ ਨੇ ਸਾਡੇ ਸਾਥੀ ਓਮ ਪ੍ਰਕਾਸ਼ ਸ਼ਰਮਾ, ਸੂਰਜ ਸ਼ਰਮਾ ਤੇ ਉਹਨਾਂ ਦਾ ਪਰਿਵਾਰ। ਇਹ ਕਹਿੰਦੇ ਜੀ ਸਾਨੂੰ ਬਹੁਤ ਦੇਰ ਤੋਂ ਟਰਾਈ ਕਰ ਰਿਹਾ ਪਰ ਸਾਡੀ ਕਾਲ ਜਿਹੜੀ ਆ ਉਹ ਨਹੀਂ ਮਿਲ ਰਹੀ ਹੈ ਜੀ, ਤੇ ਇਸ ਚੀਜ਼ ਦੀ ਅਸੀਂ ਇੱਕੋ ਹੀ ਰਿਪਲਾਈ ਦਿੰਦੇ ਹਾਂ, ਇੱਕੋ ਹੀ ਆਨਸਰ ਦਿੰਦੇ ਹਾਂ ਜੀ ਕਿ ਬਹੁਤ ਸਾਰੇ ਲੋਕ ਟਰਾਈ ਕਰ ਰਹੇ ਹਾਂ, ਤੁਸੀਂ ਹਾਰ ਨਹੀਂ ਮੰਨੀ, ਫੋਨ ਟਰਾਈ ਕਰੀ ਜਾਓ, ਤੁਹਾਡਾ ਜ਼ਰੂਰ ਜ਼ਰੂਰ ਫੋਨ ਮਿਲੇਗਾ, ਕਾਲ ਹੋਏਗੀ ਔਰ ਤੁਸੀਂ ਆਪਣੀ ਫਰਮਾਇਸ਼ ਨੂੰ ਵਟਸਐਪ 'ਤੇ ਭਿਜਵਾ ਸਕਦੇ ਹੋ ਜੀ 94655-3607। ਆਓ ਜੀ ਫਿਰ ਇੰਜੋਏ ਕਰਦੇ ਹਾਂ ਸੁਖਜਿੰਦਰ ਸਿੰਘ ਦਾ ਗਾਇਆ ਹੋਇਆ ਪੰਜਾਬੀ ਗੀਤ।

ਵਾਹ ਜੀ ਵਾਹ, ਬਹੁਤ ਪਿਆਰਾ ਗੀਤ ਅੰਮ੍ਰਿਤਮਾਨ ਹੋਣਾ ਦੀ ਆਵਾਜ਼ ਅਸੀਂ ਸੁਣਿਆ, ਔਰ ਇਹਦੇ ਵਿੱਚ ਉਹਨਾਂ ਨੇ ਸਾਨੂੰ ਸਦਾ ਹੀ ਉਸ ਪਰਮਪਿਤਾ ਪਰਮੇਸ਼ਵਰ ਉਸ ਵਾਹਿਗੁਰੂ ਦਾ ਉਸ ਭਗਵਾਨ ਦਾ ਸ਼ੁਕਰ ਕਰਨ ਦੇ ਬਾਰੇ ਕਿਹਾ। ਉਹਨਾਂ ਨੇ ਕਿਸ ਤਰ੍ਹਾਂ ਲਫਜ਼ਾਂ ਨੂੰ ਪਰਵਾਇਆ ਔਰ ਕਿੰਨਾ ਪਿਆਰਾ ਗੀਤ। ਬਿਲਕੁਲ ਜੀ, ਬਹੁਤ ਜ਼ਿਆਦਾ ਵਧੀਆ ਗੀਤ ਅੰਮ੍ਰਿਤਮਾਨ ਹੋਣ ਦੀ ਆਵਾਜ਼ ਅਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ। ਅਗਲਾ ਗੀਤ ਅਸੀਂ ਸੁਣਦੇ ਹਾਂ ਜੀ ਸੁਰਜੀਤ ਪਿੰਦਰ ਰੱਖਿਆ ਹੋਣਾ ਦੀ ਆਵਾਜ਼ਾਂ ਦੇ ਵਿੱਚ, ਜਿਹਦੀ ਫਰਮਾਇਸ਼ ਸਾਨੂੰ ਰਾਮ ਲੁਬਾਇਆ ਸ਼ਰਮਾ ਜੀ ਨੇ ਭੇਜੀ ਹੈ ਜੀ। ਔਰ ਕਹਿੰਦੇ ਜੀ, ਮੈਂ ਰਾਮ ਲੁਬਾਇਆ ਸ਼ਰਮਾ, ਅੰਗਦ ਸ਼ਰਮਾ, ਅਰਜੁਨ ਸ਼ਰਮਾ, ਨਿਤਿਨ ਸ਼ਰਮਾ, ਹਨੀ ਸ਼ਰਮਾ, ਵਿਜੇ ਕੁਮਾਰ ਸ਼ਰਮਾ, ਬਹੁਤ ਸਾਰੇ ਇਹਨਾਂ ਨੇ ਸਾਥੀਆਂ ਦੇ ਨਾਮ ਲਿਖੇ ਨੇ। ਪਿੰਡ ਸਮਰਾਏ, ਚਲੋ ਜੀ ਇਹਨਾਂ ਦੀ ਪਸੰਦ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਰਜੀਤ ਪਿੰਦਰ ਰੱਖਿਆ ਅਤੇ ਸਾਥੀਆਂ ਦੇ।

0: ਐਂਡ ਬੋਲੀਨਾ ਦੁਆਬਾ ਜਲੰਧਰ ਤੋਂ ਮੈਸੇਜ ਭੇਜੇ ਨੇ ਪੂਜਾ ਪਰੀ ਦਿਵਿਆਂਸ਼, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਜਸਬੀਰ ਜੱਸੀ ਦਾ ਗਾਇਆ ਹੋਇਆ ਪੰਜਾਬੀ ਗੀਤ।
1: ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ, ਇੱਕ ਗੇੜਾ ਗਿੱਧੇ ਵਿੱਚ ਹੋਰ।
0: ਅਗਰ ਤੁਸੀਂ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰੋ 081-2342-141 ਔਰ ਵਟਸਐਪ ਲਈ 94-655-3607।

ਨਵਾਂ ਸੰਦੇਸ਼ ਪ੍ਰੋਗਰਾਮ ਸੁਗਾਤ ਦਾ ਅੱਜ ਦਾ ਆਖਰੀ ਗੀਤ ਮੀਕਾ ਤੇ ਸਾਥੀਆਂ ਦੀ ਆਵਾਜ਼ਾਂ ਵਿੱਚ।

Τους εσωτερικούς προγράμμους στο GAT, Lifeline, κατά την Direct or WhatsApp Messages στο Direct Program στο GAT. Ακάσφαν γιατί πεντζάπερ σαν σήμερα, έγινε αντρ κίντρε. Σου ήρδε η κουζρή, σαν γύρω προγράμμ πεντζάπερ με ρισκήτα. ਪ੍ਰੋਗਰਾਮ ਪੰਜਾਬੀ ਮੇਰੇ ਸੰਗੀਤ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਜੀ ਹੈਪੀ ਰਾਏਕੋਟੀ ਦੇ ਗਾਏ ਹੋਏ ਇਸ ਪੰਜਾਬੀ ਗੀਤ ਦੇ ਨਾਲ।

ਹੁਣ ਚੱਲੀ ਜੀ ਪੰਜਾਬੀ ਮੈਲਡੀਸ ਗੀਤ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਦਲਜੀਤ ਦੋਸਾਂਝ ਸਾਥੀਆਂ ਦੀ ਆਵਾਜ਼ ਅੱਜ।

0: ਖੁਦ ਇੱਕ ਸੁਣਾਵਾ ਦਫ਼ਤਰ ਹੁਣੇ ਪਛਾਵਾਂ
1: ਸੱਚੀ
0: ਕਿਸ ਬੁੱਢੜੇ ਡਰਾਈਵਰ ਤਾਈਂ ਕਿਸ ਬੁੱਢੜੇ ਡਰਾਈਵਰ ਤਾਈਂ ਨਾ ਬਾਬਾ ਆਖ ਸੁਣਾਈ ਤਿੰਨ ਲੱਖ ਦੇ।

ਕੜਾ ਵੱਜਦਾ ਕੜੋਲੀ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ

0: ਸਦੀਆਂ ਪਹਿਲਾਂ ਹੀ ਦੱਸ ਦਿੱਤਾ ਸੀ, ਉਹ ਹੈ ਨਾਮ ਸਿਮਰਨ। ਨਾਮ ਸਿਮਰਨ ਦੁਆਰਾ ਸਾਡੇ ਅੰਦਰ ਇੱਕ ਉਸਾਰੂ ਊਰਜਾ ਪੈਦਾ ਹੁੰਦੀ ਹੈ, ਜਿਸ ਸਦਕਾ ਮਨ ਸ਼ਾਂਤ ਹੋ ਜਾਂਦਾ ਹੈ। ਇਸ ਪੰਕਤੀ ਵਿੱਚ ਹਰ ਤੋਂ ਭਾਵ ਹਰੀ ਹੈ, ਪਰਮਾਤਮਾ ਹੈ, ਸਤਿਪੁਰਖ ਹੈ ਅਤੇ ਅਕਾਲ ਪੁਰਖ ਹੈ। ਯਾਦ ਰਹੇ, ਪਰਮਾਤਮਾ ਕੇਵਲ ਧਰਮ ਸਥਾਨਾਂ ਤੱਕ ਹੀ ਸੀਮਤ ਨਹੀਂ, ਸਗੋਂ ਹਰ ਹਿਰਦੇ ਵਿੱਚ ਵਾਸਾ ਕਰਦਾ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਜਿਨੇ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਹਰੀ ਗੁਣ ਗਾਣ ਦੀ ਪ੍ਰੇਰਣਾ ਅਤੇ ਇਹ ਵਿਧੀ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਸਤਸੰਗਤ ਦੀ ਪਰਿਭਾਸ਼ਾ ਗੁਰਮਤਿ ਵਿੱਚ ਬਿਆਨ ਕੀਤੀ ਗਈ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ, ਸਤਸੰਗਤ ਉਹ ਅਸਥਾਨ ਹੈ ਜਿੱਥੇ ਕੇਵਲ ਇੱਕ ਪ੍ਰਭੂ ਦਾ ਨਾਮ ਅਤੇ ਉਸ ਦੇ ਗੁਣਾਂ ਦੀ ਚਰਚਾ ਹੁੰਦੀ ਹੈ। ਸ੍ਰੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਸਤਸੰਗਤ ਦੀ ਮਹਿਮਾ ਵੀ ਗੁਰਬਾਣੀ ਵਿੱਚ ਬਾਖੂਬੀ ਬਿਆਨ ਕੀਤੀ ਗਈ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਗੁਜਰੀ ਵਿੱਚ ਉਚੇਚੇ ਤੌਰ 'ਤੇ ਸ਼ਬਦ ਵਿੱਚ ਫਰਮਾਉਂਦੇ ਹਨ ਕਿ ਹੇ ਪ੍ਰਭੂ, ਤੇਰੀ ਸੰਗਤ ਵਿੱਚ ਆ ਕੇ ਪ੍ਰਾਣੀ ਭਵਜਲ ਤੋਂ ਪਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹੋ ਜਾਂਦਾ ਹੈ ਜਿਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ਸੁੱਕਿਆ ਹੋਇਆ ਮਨ ਹਰਿਆ ਭਰਿਆ ਹੋ ਜਾਂਦਾ ਹੈ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਦਰਅਸਲ ਸਤਸੰਗਤ ਹੈ ਹੀ ਐਸੀ ਪਾਠਸ਼ਾਲਾ ਜਿੱਥੇ ਪ੍ਰਭੂ ਦੇ ਗੁਣਾਂ ਦਾ ਗਾਇਨ ਹੁੰਦਾ ਹੈ। ਸਤਸੰਗਤ ਸਤਿਗੁਰੂ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾਂ। ਜਿੱਥੇ ਇੱਕ ਅਕਾਲ ਪੁਰਖ ਦਾ ਨਾਮ ਹੀ ਅਰਾਧਿਆ ਜਾਂਦਾ ਹੈ, ਕਿਉਂਕਿ ਪ੍ਰਭੂ ਨਾਮ ਭਜਨ ਤੋਂ ਬਿਨਾਂ ਮੁਕਤੀ ਸੰਭਵ ਨਹੀਂ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਸੇ ਕਰਕੇ ਵਿਚਾਰ ਵਾਲੇ ਬਚਨਾਂ ਵਿੱਚ ਸਤਿਗੁਰ ਫਰਮਾਉਂਦੇ ਹਨ ਅਤੇ ਉਪਦੇਸ਼ ਕਰਦੇ ਹਨ, ਹੇ ਭਾਈ, ਪ੍ਰਭੂ ਦੇ ਗੁਣ ਗਾਇਆ ਕਰੋ। ਨਾਲ ਹੀ ਸਪਸ਼ਟ ਕਰਦੇ ਹਨ ਕਿ ਪ੍ਰਭੂ ਦੀ ਕਿਰਪਾ ਦੇ ਅਸੀਂ ਪਾਤਰ ਉਦੋਂ ਹੀ ਬਣ ਸਕਦੇ ਹਾਂ, ਅਤੇ ਬੇਨਤੀ ਰੂਪ ਵਿੱਚ ਕਹਿੰਦੇ ਨੇ, ਸ੍ਰਿਸ਼ਟੀ ਦੇ ਪਾਲਨਹਾਰ ਪ੍ਰਭੂ, ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਕਿਉਂਕਿ ਪ੍ਰਭੂ ਆਪ ਹੀ ਆਪਣਾ ਨਾਮ ਜਪਾਉਂਦਾ ਹੈ, ਆਪ ਹੀ ਕਿਰਪਾ ਕਰਕੇ ਆਪਣੇ ਗੁਣ ਗਾਉਣ ਦੀ ਸਮਰੱਥਾ ਬਖਸ਼ਦਾ ਹੈ। ਪਾਵਨ ਫੁਰਮਾਨ ਹੈ, ਆਪ ਜਪਾਏ ਜਪੇ ਸੁਣਾਓ, ਆਪ ਗਵਾਏ ਸੋ ਹਰਗੁਣ ਗਾਓ। ਹੇ ਪ੍ਰਭੂ, ਮੇਰੇ ਮਨ ਨੂੰ ਵਿਕਾਰਾਂ ਵਿੱਚੋਂ ਕੱਢ ਕੇ ਸਾਧ ਸੰਗਤ ਵਿੱਚ ਲਾਵੋ, ਵਹਿਮ ਭਰਮ ਝੂਠੇ ਮੋਹ ਦੇ ਬੰਧਨ ਕੱਟ ਕੇ ਆਪਣੇ ਬਚਨਾਂ ਰਾਹੀਂ ਕਿਰਪਾ ਕਰਦੇ ਹੋਏ ਆਪਣੇ ਦਰਸ਼ਨ ਦਿਦਾਰੇ ਬਖਸ਼ੋ। ਮੇਰੇ ਮਨ ਵਿੱਚੋਂ ਹੰਕਾਰ ਦੂਰ ਕਰਕੇ ਮੈਨੂੰ ਨਿਮਰਤਾ ਬਖਸ਼ੋ। ਹੇ ਪ੍ਰਭੂ, ਆਪਣੀ ਭਗਤੀ ਦੀ ਦਾਤ ਦੇ ਕੇ ਮੈਨੂੰ ਵਡਭਾਗਾ ਬਣਾਓ, ਤਾਂ ਕਿ ਮੈਂ ਆਪ ਜੀ ਦੇ ਦਰਸ਼ਨ ਦਿਦਾਰੇ ਹਰਦਮ ਕਰਦਾ ਰਹਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
1: ਹਰ ਹਰ ਹਰ ਗੁਣ ਗਾਵੋ। ਇਹ ਵਾਰਤਾ ਸੁਣਾ ਰਹੇ ਸਨ ਮਨਪ੍ਰੀਤ ਸਿੰਘ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਇਹ ਸਦੀਵੀ ਸੱਚ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਹੀ ਜੀਵਨ ਹੈ, ਤੇ ਉਸ ਨੂੰ ਵਿਸਰਨਾ ਆਤਮਿਕ ਮੌਤ ਹੈ। ਪਰ ਇਹ ਸੁਖਾਲਾ ਕਾਰਜ ਨਹੀਂ, ਇਸ ਵਾਸਤੇ ਪ੍ਰਭੂ ਕਿਰਪਾ ਦੀ ਲੋੜ ਹੁੰਦੀ ਹੈ। ਸੋਢੀ ਸੁਲਤਾਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਰਾਗ ਕਲਿਆਣ ਵਿੱਚ ਉਚਾਰੇ ਸ਼ਬਦ ਵਿੱਚ ਪ੍ਰਭੂ ਕਿਰਪਾ ਦੀ ਜਾਚਨਾ ਬੇਨਤੀ ਰੂਪ ਵਿੱਚ ਕਰਦੇ ਨੇ ਕਿ ਹੇ ਪ੍ਰਭੂ, ਰਹਿਮਤਾਂ ਦੇ ਭੰਡਾਰ, ਕਿਰਪਾ ਕਰੋ ਤਾਂ ਕਿ ਮੈਂ ਪ੍ਰਭੂ ਦੀ ਸਿਫਤ ਸਲਾਹ ਦੇ ਗੁਣ ਗਾਇਨ ਕਰ ਸਕਾਂ। ਹੁਣ ਤਾਂ ਮੈਂ ਇਹੀ ਆਸ ਕਰਦਾ ਹਾਂ ਕਿ ਆਪ ਕਦੇ ਆਪਣੇ ਗਲ ਨਾਲ ਲਾਓਗੇ। ਅਸੀਂ ਤਾਂ ਅਣਜਾਣ ਬੱਚੇ ਮੂਰਖ ਹਾਂ, ਆਪ ਹੀ ਪਿਤਾ ਵਾਂਗ ਸਾਨੂੰ ਸੋਝੀ ਬਖਸ਼ੋ। ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਗੇ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੂਹੇ ਕਬ ਗੱਲ ਲਾਵੇਂਗੇ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ।

0: ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸੁਣ ਕਰੋਗੇ।
1: ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਲਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ ਨਾਨਕ ਹੁਕਮੈ।

ਕਿਤੀਆਂ ਕੰਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਗੁੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਾ ਗੱਲੀ ਢੂੰਡੀਏ ਕਥਨਾ ਕੜੜਾ ਸਾਰ ਪਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਇਹ ਜੀਵ ਪਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਮਦਾਣੀਆਂ ਨਗਾ ਪੰਖੀ ਭੌਂਦੀਆਂ ਲੈ ਨਸਾ ਸੂਏ ਚਾੜ ਭਵਾਈਏ ਜੰਤ ਨਾਨਕ ਪਾਉਂਦਿਆਂ ਗੰਤ ਨੰਤ ਬੰਦਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਭਾਓ।

ਕੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰ

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇ ਤਿਸ ਮਿਲਿਆ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ।

ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਪੇਕੀਆ ਦੇਈ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪੈਰੇ ਅਨਸ ਕਹਿਰੇ ਮੋਹਨ ਵਿਗੂਤਾ ਕਿਉਂ ਜਾਗੇ ਗੁਰਬਨ ਸੂਤਾ ਪਾਗੋ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰ ਖੰਡੇ ਪਤ ਗਵਾਈ ਬਿਨ ਨਾ ਵੈ ਕਿਸ਼ਥਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦ ਨਾ।

ਹੋਏ ਕੂੜ ਕੀ ਮਲ ਤੇਰੇ ਤਨ ਕਰੇ ਅੱਛਾ ਤੋਏ ਸੱਚ ਤਾਂ ਪਰਜਾਣੀਏ ਜਾਂ ਸੱਚ ਧਰੇ ਪਿਆ ਨਾਮ ਸੁਣ ਮਨ ਰਹੱਸੀਏ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕੈ ਵਿੱਚ ਦੇਹ ਕਰਤਾ ਬੀਓ ਸੱਚ ਤਾਂ ਪਰਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ

ਕੋੜ ਹੋਆ ਸੁਖਦਾਰ ਕਾਮ ਨਿਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਜਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਏ ਕਰਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈ ਐ ਤਾਂ ਨਾਨਕ ਤੋਂ ਲਿਆ ਜਾਪੇ ਮਹੱਲਾ ਪਹਿਲਾ ਵਧੀ ਸੋ ਵਜਕ ਨਾਨਕ ਸੱਚਾ ਵੇਖੇ ਸੋਏ ਸਭਣੀ ਛਾਲਾਂ।

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨਤ ਉੱਪਰ ਸ੍ਰੀ ਪ੍ਰਹਿਲਾਦ ਭਗਤ ਉਦਰਿੰਗ ਹਸਤ ਕਮਲ ਮਾਥੇ ਪਰਤਰਿੰਗ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤਿ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰੂ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਭ ਪਾਈਏ ਗੁਰਬਿਨ ਮੁਕਤ ਨ ਹੋਏ ਗੁਰੂ ਨਾਨਕ ਨਿਕਟ ਬਸੇ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖੇ ਨਿਧ ਅਪਿਓ ਅਪਿਓ ਹਰ ਨਾਮ ਅਖੇ ਨਿਧ ਚੌ ਜੁਗ ਗੁਰ ਸੇਵਾ ਕਰ ਫਲ ਨਿਯੰ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਈ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਪਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਂ

ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਤ ਅਪੈ ਰਸਨ ਐਹ ਨਿਸ ਰਸੈ ਸਤ ਕਰ ਜਾਣੀਓ ਸੁਨ ਪ੍ਰੇਮ ਰੰਗ ਪਾਈਆ ਗੁਰਮੁਖ ਧਿਆਈਆ ਅਨ ਮਾਰਗ ਧਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਦ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਦਰੋ ਦੁਆਰ ਹਰ ਮਾਨੀਓ ਜੋ ਤਾਂ ਸਭ ਸੁਖ ਇਤ ਉਤ ਤੁਮ।

0: ਜੋਗਤਾ ਮਾਣਿਓ
1: ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਭਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੁੜਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਬਚਤਾਇਓ।

ਰਿੱਧ ਸਿੱਧ ਸੋ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ

ਨਾਨਕ ਤਿਨਕਾ ਸਦ ਬਲਿਹਾਰ ਜਿਨਾ ਹਰ ਰਾਖਿਆ ਔਰ ਧਾਰ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੇ ਹਰ ਜੀਓ ਹਰ ਨਾਕ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ